ਦਿੱਤਾ। ਕਹਿਣ ਲੱਗੇ ਤੂੰ ਦਾਨਾ ਨਹੀਂ ਤੂੰ ਮਰਦਾਨਾ ਹੈ। ਮਰਦਾਨਾ ਕਹਿਣ ਲੱਗਾ ਸਤਿਗੁਰ ਜਾੜ ਤੇ ਉੱਥੇ ਹੀ ਰਹਿ ਗਈ, ਤੁਹਾਡੇ ਵਿੱਚ ਤੇ ਮੇਰੇ ਵਿੱਚ ਜਿਹੜੀ ਦੂਰੀ ਹੈ, ਜਿਹੜੀ ਹਉਮੈ ਦੀ ਹੰਕਾਰ ਦੀ ਦੀਵਾਰ ਹੈ ਉਹ ਉੱਥੇ ਦੀ ਉੱਥੇ ਖੜੀ ਹੈ। ਉਹ ਦੀਵਾਰ ਕਿਹੜੀ ਹੈ? ਇੱਕ ਜਾਤ। ਸਾਹਿਬ ਕਹਿੰਦੇ ਜਾਤ ਹਉਮੈ ਦੀ ਦੀਵਾਰ ਹੈ। ਜਦੋਂ ਮਨੁੱਖ ਦੇ ਵਿੱਚ ਖੜੀ ਹੋ ਜਾਏ ਨਾ, ਉਹਦੇ ਅੰਦਰ ਵੀ ਜੋਤ ਨੂੰ ਨਜ਼ਰ ਨਹੀਂ ਆਉਣ ਦਿੰਦੀ। ਇਹ ਦੀਵਾਰ ਹੈ ਉਹ ਜੀ। ਕਹਿਣ ਲੱਗੇ ਦਾਨੇ ਤੋਂ ਬਣਾਇਆ ਮਰਦਾਨਾ, ਲੈ ਇਹ ਵੀ ਮੈਂ ਭਿੰਨ ਭੇਦ ਮਿਟਾ ਦਿੰਦਾ, ਅੱਡ ਤੋਂ ਤੂੰ ਮੇਰਾ ਭਾਈ ਹੋਏ, ਹੁਣ ਤੇ ਤੇਰੇ ਮੇਰੇ ਵਿੱਚ ਫਰਕ ਨਹੀਂ ਨਾ ਰਿਹਾ, ਤੂੰ ਮੇਰਾ ਭਾਈ ਬਣ ਗਿਆ। ਨਾਂ ਰੱਖ ਦਿੱਤਾ ਜੀ ਭਾਈ ਮਰਦਾਨਾ। ਗੁਰੂ ਨਾਨਕ ਨੇ ਆਪਣਾ ਭਾਈ ਬਣਾ ਲਿਆ, ਤੇਰੀ ਮੇਰੀ ਜਾਤ ਹੁਣ ਇੱਕ ਹੋ ਗਈ, ਤੇਰੇ ਤੇ ਮੇਰੇ ਵਿੱਚ ਫਰਕ ਕਾਈ ਨਾ ਰਿਹਾ। ਸਤਿਗੁਰ ਤੁਹਾਡੇ ਨਾਲ ਚੱਲ ਪਿਆ, ਮੇਰੀ ਜਾਤ ਬਲਾਦਰੀ ਵਾਲੇ ਉਹ ਮੈਨੂੰ ਜਵਾਬ ਦੇ ਦੇਣਗੇ। ਕਹਿ ਲੱਗੇ ਫਿਰ ਕੀ ਹੋਇਆ, ਤੂੰ ਚੱਲ ਮੇਰੇ ਨਾਲ। ਲਓ ਜੀ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਆਪਣੇ ਨਾਲ ਲਾ ਲਿਆ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਨਾਲ ਤੁਰਿਆ ਤੇ ਕੁਝ ਗੱਲਾਂ ਸਤਿਗੁਰ ਨੇ ਆਖੀ। ਕਹਿਣ ਲੱਗੇ ਮਰਦਾਨੇ ਸਾਡੇ ਇਹ ਬਚਨ ਯਾਦ ਰੱਖਣੇ ਨੇ। ਉਹ ਕਿਹੜੇ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਬੰਸਾਵਲੀ ਵਿੱਚ ਐਸਾ ਜ਼ਿਕਰ ਆਉਂਦਾ। ਕਹਿਣ ਲੱਗੇ ਤੂੰ ਹੁਣ ਸਾਡਾ ਸਾਥੀ ਸਾਡਾ ਭਾਈ ਬਣ ਗਈ ਤੇ ਮੈਂ ਸੰਸਾਰ ਵਿੱਚ ਇਸ ਸ਼ਬਦ ਨੂੰ ਵੰਡਣਾ ਤੇਰੇ ਜ਼ਰੀਏ। ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜੀ ਮਹਾਰਾਜ। ਪਿਛਲੇ ਰਾਤੀ ਜਾਗਣਾ। ਜੀ ਮਹਾਰਾਜ। ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਸਤਿਗੁਰੂ ਨੇ ਕਹੀ। ਲਓ ਜੀ ਭਾਈ ਮਰਦਾਨੇ ਨੇ ਪੱਲੇ ਬੰਨ ਲਈ। ਖਿਆਲ ਕਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਤੁਰ ਪਏ। ਕਹਿਣ ਲੱਗੇ ਜਦੋਂ ਰਾਗ ਵੀ ਸ਼ਬਦ ਪਾ ਕੇ ਗਾਵੇਗਾ ਨਾ, ਉਹ ਤੇਰੀਆਂ ਕੁਲਾਂ ਤਰ ਜਾਣਗੀ। ਬਾਕੀ ਗੁਰੂ ਨਾਨਕ ਨੇ ਕੁਲਾਂ ਤਾਰ ਦਿੱਤੀ। ਭਾਈ ਮਰਦਾਨਾ ਨਾਮ ਲੇਵਾ, ਜਿਹੜਾ ਵੀ ਗੁਰੂ ਕਾ ਕੀਰਤਨੀਆ ਹੈ, ਖਿਆਲ ਕਰਿਓ ਕਦੀ ਭੁੱਖਾ ਨਹੀਂ ਰਿਹਾ। ਕਹਿਣ ਵਾਲਿਆਂ ਨੇ, ਲਿਖਣ ਵਾਲਿਆਂ ਨੇ, ਬਿਆਨ ਕਰਨ ਵਾਲਿਆਂ ਨੇ ਬਹੁਤ ਗਲਤ ਬਿਆਨ ਕੀਤਾ। ਲੋ ਜੀ ਉੱਥੇ ਭੁੱਖਾ ਪਿਆਸਾ ਧਿਆਇਆ ਰਹਿੰਦਾ ਸੀ। ਕੋਈ ਗੁਰੂ ਨਾਨਕ ਨਾਲ ਰਹਿਣ ਵਾਲਾ ਭੁੱਖਾ ਪਿਆਸਾ ਰਹਿ ਜਾਏ? ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਏ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ ਗੁਰੂ ਨਾਨਕ ਦੀ ਜੋਤ, ਜਿਨ੍ਹੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਣੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ, ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚਹੁੰ ਵਰਨਾ ਕੋ ਸਾਂਝ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜੰਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ ਸਾਡਾ ਇੱਕੋ ਹੀ ਗੁਰੂ ਹੈ ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ? ਗੁਰੂ ਅੰਗਦ। ਗੁਰ ਅੰਗਦ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉਂ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤੁਸੀਂ ਨਾ ਦੀਵਾ ਬਲ ਸਕਦਾ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਤੇ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ, ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹੇ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਤ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰੂ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ। ਕੋਈ ਵੀ ਆ ਸਕਦਾ ਹੈ, ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ, ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਹੈ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ,

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਏ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਇਹ ਪਰਮਾਤਮਾ

ਹੇ ਪਰਮਾਤਮਾ ਬਸ ਇੱਕ ਗੱਲ ਦਾ ਖਿਆਲ ਕਰੀ ਮੈਨੂੰ ਤੂੰ ਨਾ ਵਿਸਾਰੀ ਮੈਂ ਤੇ ਤੇਰੇ ਅੱਗੇ ਬੇਨਤੀ ਹੀ ਕਰ ਸਕਦਾ ਰੋਸ ਕਰ ਰਹੇ ਨੇ ਅਕਾਲ ਪੁਰਖ ਨਾਲ ਹੇ ਪਰਮਾਤਮਾ ਜੇ ਤੇਰਾ ਨਾਮ ਹੀ ਨਹੀਂ ਸੀ ਜਪ ਸਕਦਾ ਤੇਰਾ ਸਿਮਰਨ ਨਹੀਂ ਸੀ ਕਰ ਸਕਦਾ ਤੇਰੇ ਘਰ ਹੀ ਨਹੀਂ ਮੈਂ ਆ ਸਕਦਾ ਸੀ ਮੈਨੂੰ ਕਾਹਨੂੰ ਇਸ ਜਾਤ ਵਿੱਚ ਭੇਜਿਆ ਕਿਸੇ ਉੱਚੀ ਜਾਤ ਵਿੱਚ ਭੇਜ ਦੇਣ ਤੇਰਾ ਨਾਮ ਤੇ ਜਪਦਾ ਤੇਰਾ ਸਿਮਰਨ ਤੇ ਕਰਦਾ ਨੀਵੀਂ ਜਾਤ ਵਾਲੇ ਨੂੰ ਨਾਮ ਜਪਣ ਦਾ ਵੀ ਹੁਕਮ ਨਹੀਂ ਖਿਆਲ ਕਰਿਓ ਇਸ ਸਮਾਜ ਦੀ ਹਾਲਤ ਸੀ ਇਸ ਸਮਾਜ ਦੇ ਅੰਦਰ ਮੰਦਰ ਵਿੱਚੋਂ ਕੱਢੇ ਹੋਏ ਨਾਮਦੇਵ ਨੂੰ ਧੰਨ ਗੁਰੂ ਅਰਜਨ ਸਾਹਿਬ ਨੇ ਆਵਾਜ਼ ਮਾਰੀ ਆ ਨਾਮਦੇਵ ਤੂੰ ਮੇਰੇ ਕੋਲ ਆ ਕੀ ਹੋਇਆ ਤੈਨੂੰ ਮੰਦਰ ਵਿੱਚੋਂ ਕੱਢਿਆ ਗਿਆ ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦਿੰਦਾ ਹਾਲੇ

ਜੋਹਰਾ ਫਿਰ ਗਿਆ, ਪਰ ਉਹਨਾਂ ਜਾਤ ਅਭਿਮਾਨੀਆਂ ਦੇ ਮਨ ਫਿਰ ਵੀ ਨਹੀਂ ਫਿਰੇ, ਉਹ ਉੱਥੇ ਦੇ ਉੱਥੇ ਖਲੋਤੇ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁੱਖ ਲਾਇਆ, ਹੰਕਾਰੀਆਂ ਵੱਲ ਜਾਤ ਅਭਿਮਾਨੀਆਂ ਵੱਲ ਪਿੱਠ ਹੋ ਗਈ, ਨਾਮਦੇਵ ਨੂੰ ਮੁੱਖ ਸਾਹਮਣੇ ਵਿਖਾਇਆ ਪ੍ਰਮਾਤਮਾ ਨੇ, ਲੇਕਿਨ ਉਹਨਾਂ ਦੇ ਦਿਮਾਗ ਉੱਥੇ ਦੇ ਉੱਥੇ ਹੀ ਖੜੇ। ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਹਨ। ਕੈਸੀ ਕਮਾਲ ਦੀ ਗੱਲ ਹੈ ਜੀ, ਨਾਮਦੇਵ ਹਰਿਮੰਦਰ ਵਿੱਚ ਉਦੋਂ ਵੀ ਬੈਠੇ ਸਨ, ਨਾਮਦੇਵ ਹਰਿਮੰਦਰ ਵਿੱਚ ਅੱਜ ਵੀ ਬੈਠੇ ਹੋਏ। ਹੈ ਕਿਸੇ ਸਿੱਖ ਦੀ ਤਾਕਤ ਕੋਈ ਆਖੇ ਕਿ ਨਾਮਦੇਵ ਜੀ ਤੁਸੀਂ ਪਰਾਂ ਹੋ ਜਾਓ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ? ਨਹੀਂ ਕੋਈ ਕਹਿ ਸਕਦਾ, ਕਿਉਂਕਿ ਇਹ ਮਾਨ ਬਖਸ਼ਿਆ ਗੁਰੂ ਅਰਜਨ ਸਾਹਿਬ ਨੇ ਤੇ ਗੁਰੂ ਦਾ ਦਿੱਤਾ, ਕੋਈ ਮਾਣ ਖੋ ਨਹੀਂ ਸਕਦਾ, ਕੋਈ ਲੈ ਨਹੀਂ ਸਕਦਾ। ਕੈਸੀ ਗੱਲ ਹੈ, ਉਸ ਵੇਲੇ ਸਮਾਜ ਵਿੱਚ ਇਹ ਹਾਲਤ ਸੀ, ਲੇਕਿਨ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਲ ਬਿਠਾ ਲਏ। ਅੱਡ ਦਾ ਮਨਿਸਟਰ ਨਾਲ ਕੁਰਸੀ ਬਰਦਾਸ਼ਤ ਨਹੀਂ ਕਰਦਾ, ਉਹ ਕਹਿੰਦਾ ਮੈਂ ਹੀ ਬਸ ਉੱਤੇ ਹੋਵਾਂ, ਮੇਰੇ ਨਾਲ ਨਾ ਕੋਈ ਬੋਵੇ। ਪਰ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਆਪਣੇ ਨਾਲ ਕਈਆਂ ਨੂੰ ਬਿਠਾਇਆ, ਇੱਕ ਰੂਹਾਨੀ ਥਾਲ ਤਿਆਰ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਰੂਹਾਨੀ ਰੂਹ ਦੀ ਖੁਰਾਕ, 36 ਪ੍ਰਕਾਰ ਦਾ ਜਿਹਦੇ ਅੰਦਰ ਭੋਜਨ ਹੈ, ਜਿਹਨੂੰ ਛਾ ਕੇ ਮਨੁੱਖ ਤ੍ਰਿਪਤ ਹੋ ਸਕਦਾ। ਹਾਲੇ ਕਿ ਨਾਮਦੇਵ ਨੇ ਆਵਾਜ਼ ਕਿਹੜੀ ਦਿੱਤੀ ਹੈ,

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਕੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ।

ਜਿਸ ਪਾਸੇ ਮਰਜ਼ੀ ਝਾਤੀ ਮਾਰ ਕੇ ਵੇਖ ਲੋ, ਜੋ ਤੇ ਕੋਈ। ਸਦ ਬਲਵੰਡ ਜੀ ਵੀ ਕਹਿੰਦੇ ਨੇ, ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ। ਭਾਈ ਜੋ ਤੇ ਕੋਈ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਆਖਣੀ ਆ? ਦਸਵਾਂ ਪਾਤਸ਼ਾਹ ਦੀ ਪ੍ਰਤੱਖ ਜੋਤ, ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਦੀ ਕੇਵਲ 6 ਗੁਰੂ ਸਾਹਿਬਾਨਾਂ ਦੀ, ਪਰ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰ ਉਹਨਾਂ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ, ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦੇ ਹਾਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੀ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਛ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ, ਛਾਤੀਆਂ ਫਟੀਆਂ ਸਨ, ਧੜਕੀਆਂ ਜਵਾਨਾਂ ਦੇ ਕੱਟੇ ਪਏ ਸਨ। ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਣੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ, ਪਰ ਅੱਧ ਮੋਹਿਆਂ ਦੇ ਮੂੰਹ ਆਵਾਜ਼ ਆਏ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਸਿੱਖ ਸੁਣਦਾ ਕੀ ਕਰਦਾ? ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਲਾਈ ਜਾਂਦਾ, ਤੜਪ ਤੜਪ ਪੈ ਦੇਵੇਂਦੇ ਜਾਣ, ਜਿਹੜੇ ਜਾਣ ਉਹਨਾਂ ਦੀ ਜਾਨ ਵਿੱਚ ਪਾਈ ਜਾਂਦੀ। ਹੁਣ ਜਿਹਨੂੰ ਗਰਮੀ ਦੀ ਰੁੱਤ ਵਿੱਚ ਪਾਣੀ ਮਿਲ ਜਾਏ, ਪਹਿਲਾ ਪਾਣੀ ਜਿਉ ਹੈ, ਉਹ ਜਿਉ ਪੈਂਦਾ, ਪਾਣੀ ਪੀ ਕੇ ਜ਼ਿੰਦਾ ਹੋ ਜਾਂਦਾ, ਖੜਾ ਹੋ ਕੇ ਫਿਰ ਕਈਆਂ ਨਾਲ ਲੜਦਾ। ਪਰ ਕਿਸੇ ਗੁਰਾਂ ਪਾਸ ਜਾ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆ ਲਿਆ ਜੇ, ਮੋਹਾਂ ਵੈਰੀਆਂ ਤਾਂ ਹੀ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿੰਦੇ ਨੇ, ਤੁਹਾਡਾ ਵੈਰੀ ਕਿਹੜਾ ਬਣ ਗਿਆ ਬਈ? ਕਹਿ ਲੱਗੇ ਜੀ, ਆ ਭਾਈ ਕਨਈਆ ਇਹ ਸਾਡਾ ਵੈਰੀ ਹੈ, ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਨੇ ਆ, ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ। ਸਤਿਗੁਰੂ ਕਹਿਣ ਲੱਗੇ, ਬੁਲਾਓ ਕਨਈਏ ਨੂੰ, ਕਨਈਆ ਤੈਨੂੰ ਸਤਿਗੁਰੂ ਯਾਦ ਕਰਦੇ ਨੇ। ਭਾਈ ਕਨਈਆ ਜੀ ਆ ਗਿਆ। ਜੀ ਮਹਾਰਾਜ, ਕੀ ਹੁਕਮ ਹੈ? ਭਾਈ ਕਨਈਆ, ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ। ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ? ਭਾਈ ਕਨਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ। ਜਿੱਥੇ ਪਾਣੀ ਚੋਨਾ ਨਾ, ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜ਼ਿਆ ਨਜ਼ਰ ਆਉਂਦੀ।
ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁਖ ਵਿੱਚ ਪਾਣੀ ਨਾ ਪਾਵੇ। ਲੋ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਚੂਹਾ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ। ਸਤਿਗੁਰ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ, ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ, ਉੱਥੇ ਨਾਲ ਮਲਮ ਪੱਟੀ ਵੀ ਕਰੀ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਂਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ, ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖੇ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

ਜਾਗਣ ਪਿਛਲੇ ਪੈਰ। ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਉੱਪਰ ਆਪ ਭਲਾ ਕਰਨਾ ਹੈ ਮਨੁੱਖ ਨੇ ਨੀਂਦ ਦਾ ਤਿਆਗ ਕਰਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸੱਚ ਦਾ ਮਾਰਗ ਸਾਨੂੰ ਇਹ ਨਹੀਂ ਦੱਸਦਾ ਕਿ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਪੁੱਠੇ ਲਟਕ ਜਾਓ ਤਾਂ ਪ੍ਰਾਪਤੀ ਹੋਵੇਗੀ, ਜਾਂ ਘਰ ਬਾਰ ਤਿਆਗ ਦਿਓ, ਗ੍ਰਸਤ ਤਿਆਗ ਦਿਓ। ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਗੁਰੂ ਕੇ ਸਿੱਖ, ਜੇ ਤਿਆਗ ਕਰਨਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ, ਇਸ਼ਨਾਨ ਕਰ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਦੋਂ ਜੁੜੇਗਾ ਤਾਂ ਗੁਰੂ ਦੇ ਉਹ ਬਚਨ, ਬਾਣੀ ਦੇ ਬਚਨ, ਉਹ ਬੋਲ ਤੈਨੂੰ ਏਡੇ ਮਿੱਠੇ ਲੱਗਣਗੇ ਕਿ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਣਗੇ। ਇਸ ਲਈ ਜਿਨ੍ਹਾਂ ਨੇ ਇਹ ਨਾਮ ਦਾ ਰਸ ਪੀਤਾ ਹੈ, ਆਨੰਦ ਮਾਣਿਆ, ਉਹ ਇਹ ਸਮਾਂ ਕਦੇ ਸ਼ੌਂਕੇ ਨਹੀਂ ਬਿਤਾ ਸਕਦੇ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਜੋ 3 ਵਜੇ ਠੀਕ ਕੀਰਤਨ ਆਰੰਭ ਹੋ ਜਾਂਦਾ ਸੀ, ਆਪ ਤਾਂ 12:15 ਵਜੇ ਇਸ਼ਨਾਨ ਕਰਕੇ ਜੁੜ ਜਾਂਦੇ ਸਨ ਗੁਰੂ ਨਾਨਕ ਦੇ ਚਰਨਾਂ ਵਿੱਚ। ਠੀਕ 3 ਵਜੇ ਕੀਰਤਨੀਆਂ ਸਿੰਘਾਂ ਨੇ ਜੇ ਆ ਕੇ ਕੀਰਤਨ ਆਰੰਭ ਨਹੀਂ ਕਰ ਦਿੱਤਾ ਤਾਂ ਫਿਰ ਆਪ ਸ਼ਰੰਧਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਣਾ, ਆਪ ਕੀਰਤਨ ਕਰਨ ਲੱਗ ਜਾਣਾ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਤਾੜਨਾ ਕਰਨੀ ਕੀਰਤਨੀਆਂ ਨੂੰ, ਕਿਉਂ ਭਾਈ ਤੂੰ 5 ਮਿੰਟ ਲੇਟ ਆਇਆ, ਉਸ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ, ਸੱਚਖੰਡ ਵਿੱਚੋਂ ਤੇਰੇ 5 ਮਿੰਟ ਕੱਟੇ ਗਏ ਹਨ, ਦੱਸ ਇਹਦਾ ਦੇਣਾ ਕੌਣ ਦੇਵੇਗਾ? ਜਿਹੜੇ 5 ਮਿੰਟ ਤੇਰੇ ਬਿਨਾਂ ਜਪਣ ਦੇ ਐਵੇਂ ਬੀਤ ਗਏ ਅੰਮ੍ਰਿਤ ਵੇਲੇ ਦੇ, ਉਹਦਾ ਕੌਣ ਮੁੱਲ ਚੁਕਾ ਸਕਦਾ? ਵਿਚਾਰੀ ਸਾਡਾ ਜੀਵਨ, ਸਾਰਾ ਜੀਵਨ ਸੌਂ ਕੇ ਬੀਤ ਜਾਂਦਾ, ਸਾਨੂੰ ਕੋਈ ਖਿਆਲ ਤੱਕ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਸਵਾਸਾਂ ਦੀ ਕੀਮਤ ਦਾ ਪਤਾ ਹੈ, ਉਹ ਅੰਮ੍ਰਿਤ ਵੇਲੇ ਜਾਗ ਕੇ ਫਿਰ ਜਦੋਂ ਆਨੰਦ ਮਾਣਦੇ ਹਨ ਤਾਂ ਉਹਨਾਂ ਦੇ ਰਸਨਾਂ ਤੋਂ ਮੁੜ ਇਹ ਸ਼ਬਦ ਨਿਕਲਦੇ ਹਨ।

ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ, ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ। ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ, ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ, ਇਹ ਉਹਨਾਂ ਨੂੰ ਹੀ ਪਤਾ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ ਹੈ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਹੈ, ਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਣਾ, ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ ਹੈ?

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ, ਰਾਮ ਰਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ। ਇਹ ਜੋ ਪਵਿੱਤਰ ਅੰਮ੍ਰਿਤ ਹੈ ਬਾਣੀ ਦਾ, ਸਦਾ ਹੀ ਸਵੇਰੇ ਉੱਠ ਕੇ ਪੀਓ ਤੇ ਰਸਨਾ ਨਾਲ ਪਰਮੇਸ਼ਵਰ ਦਾ ਜਾਪ, ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ, ਤਾਂ ਜੋ ਸਦਾ ਦਾ ਜੀਵਨ, ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ, ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਂ

ਪਪੇ ਨਿਰਪਾਨ ਸਵੇ ਪਛਹਾਰੀ ਦੇਵ ਪੁਰਾਨ ਕਪੇਵ ਪੁਰਾਨ ਕਪੇ ਨਿਰਪਾਨ ਸਵੇ ਪਛਹਾਰੇ ਭੇਦ ਨਾ ਪਾਏ ਸਕਿਓ।

ਕਾਗਜ਼ ਦੀਪ ਸਭ ਕਰਕੇ ਕਾਗਜ਼ ਦੀਪ ਸਭ ਕਰਕੇ ਅਰਸਾ ਸਮੁੰਦਰ ਕੀਮਤ ਤੈ ਹਾਂ ਸਮੁੰਦਰ।

ਰਾਜ ਬਣੇ ਹੋ। ਸਾਸੁਤੀ ਬਖਤਾ ਕਰਕੇ ਸਾਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ।

अलोक है अशोक है अकर्म है अपर्म है वाहे गुरु अलोक है अशोक

ਕੇ ਪੁਸਤਕ ਬਿਆਨ ਦੇ ਆਏ ਨੇ ਤਿਵੇਂ ਸੰਪੂਰਨ ਰੂਪ ਵਿਚ ਜਾ ਕੇ ਵੀ ਉਸੇ ਹੀ ਤਰ੍ਹਾਂ ਅਕਾਲ ਪੁਰਖ ਦੀ ਮਹਿਮਾ ਤੇ ਗੁਣਾਵਾਦ ਕਰਦੇ ਨੇ। ਹੇ ਪਰਮੇਸ਼ਰ, ਹੇ ਅਕਾਲ ਪੁਰਖ ਸ੍ਰਿਸ਼ਟੀ ਦੇ ਸਾਜਨਹਾਰ, ਹੇ ਕੋਨੋ ਮਕਾਨ ਦੇ ਬਣਾਵਣਹਾਰੇ ਸਾਨਾ ਮੁਸੱਵਰ, ਤੇਰੀ ਰਚਨਾ ਅੰਦਰ ਇਸ ਧਰਤੀ ਉੱਤੇ ਬੇਅੰਤ ਮੁਲਕ ਨੇ ਖਿੱਤਾ ਹਾਏ ਜ਼ਮੀਨ ਹਨ, ਉਨ੍ਹਾਂ ਮੁਲਕਾਂ ਅੰਦਰ ਆਸ਼ਾ ਤੇ ਭਾਸ਼ਾ, ਵੇਸ ਤੇ ਦੇਸ ਇਤਾਦਕ ਕਈ ਫਰਕ ਨੇ, ਪਰ ਭਾਵੇਂ ਇਹ ਦ੍ਰਿਸ਼ਮਾਨ ਫਰਕ ਨਜ਼ਰ ਆਉਂਦੇ ਨੇ, ਪਰ ਇਹਨਾਂ ਸਾਰਿਆਂ ਦੇ ਹਿਰਦੇ ਅੰਦਰ ਤੇਰੀ ਉਪਮਾ ਕਰਨ ਦਾ ਚਾਅ ਹੈ। ਮੈਂ ਵੇਖਦਾ ਹਾਂ ਆਪਣੀ ਬੋਲੀ ਅੰਦਰ ਤੇਰੀ ਬਖਸ਼ੀ ਹੋਈ ਸੁਰਤ ਤੇ ਮਤ ਨਾਲ ਫਰਾਂਸ ਤੇ ਵਸਣ ਵਾਲੇ ਫਰਾਂਸੀਸੀ ਅਹਿਲੇ ਫਰਾਂਸ, ਬਰਤਾਨੀਆ ਚ ਰਹਿਣ ਵਾਲੇ ਫਰੰਗੀ ਅਹਿਲੇ ਬਰਤਾਨੀਆ, ਆਪਣੀ ਆਪਣੀ ਭਾਸ਼ਾ ਵਿਚ ਤੇਰੀ ਉਪਮਾ ਦਾ ਆਸ਼ਾ ਜ਼ਰੂਰ ਬਿਆਨ ਦੇ ਨੇ। ਮਕਰਾਨ ਦੇਸ਼ ਤੇ ਰਹਿਣ ਵਾਲੇ ਤੈਨੂੰ ਧਿਆਨ ਦੇ ਨੇ, ਔਰ ਤੇਰੀ ਆਗਿਆ ਅੰਦਰ ਹੀ ਸਾਰੇ ਚੱਲ ਰਹੇ ਨੇ, ਕਿਉਂਕਿ ਤੂੰ ਸਭ ਤੋਂ ਵੱਡਾ ਏ, ਨਾਥ ਏ, ਤੇ ਸਾਰੀ ਰਚਨਾ ਕ੍ਰੀਏਸ਼ਨ ਉਪਜ ਖੁਦਾਈ ਲੁਕਾਈ ਸ੍ਰਿਸ਼ਟੀ ਕਾਇਨਾਤ ਤੇਰੇ ਹੁਕਮ ਵਿਚ ਨੱਥੀ ਹੋਈ ਹੈ। ਜੈਸਾ ਕਿ ਪਹਿਲੇ ਰੂਪ ਵਿਚ ਫਰਮਾਇਆ ਹੈ, ਆਪ ਨਾਥ ਨਾਥੀ ਸਭ ਜਾ ਕੀ, ਤੇਰੇ ਹੁਕਮ ਵਿਚ ਬੱਧੇ ਹੋਏ ਫਰਾਸੀ ਫਰੰਗੀ ਫਰਾਂਸੀਸ ਕੇ ਤੁਰੰਗੀ ਮਕਰਾਨ ਕੇ ਮਰਦੰਗੀ, ਇਹ ਜਾਂ ਮੁਲਕਾਂ ਦੇ ਨਾਂ ਨੇ ਜਾਂ ਮੁਲਕਾਂ ਵਿਚ ਵਸਣ ਵਾਲੇ। ਮਕਰਾਨ ਕੇ ਮਰਦੰਗੀ ਤੇਰੇ ਗੀਤ ਗਾਇਤ ਹੈ, ਕਿਸੇ ਨਾ ਕਿਸੇ ਢੰਗ ਨਾਲ ਤੈਨੂੰ ਆਰਾਧ ਤੇ ਨਜ਼ਰ ਪੈਂਦੇ ਨੇ। ਬਾਕੀ ਸਤਰਾਂ ਅੰਦਰ ਵੀ ਹਜ਼ੂਰ ਐਸਾ ਹੀ ਫਰਮਾਉਂਦੇ ਨੇ, ਪੱਖਰੀ ਕੰਧਾਰੀ ਗੌਰ ਦੱਖਰੀ ਗਰਦੇਜਾਚਾਰੀ, ਕਈ ਕਈ ਲਫ਼ਜ਼ਾਂ ਦਾ ਮੁਖਸਰ ਲਫ਼ਜ਼ ਲਿਆ, ਗੌਰ ਮੀਨਸ ਗੋਰਖ ਹੈ, ਕੀ ਕੰਧਾਰ ਵਿਚ ਰਹਿਣ ਵਾਲੇ, ਕੀ ਤਿੱਬਤ ਵਿਚ ਰਹਿਣ ਵਾਲੇ, ਕੀ ਨੇਪਾਲ ਦੇ ਗੋਰਖੇ, ਸਭ ਤੈਨੂੰ ਆਰਾਧਦੇ ਨੇ। ਪੂਰਬ ਪਲਾਉ ਕਾਮਰੂਪ ਕਮਾਉ, ਕਾਮਰੂਪ ਆਸਾਮ ਦਾ ਇੱਕ ਜ਼ਿਲ੍ਹਾ ਹੈ, ਉੱਥੇ ਰਹਿਣ ਵਾਲੇ ਲੋਕ ਵੀ ਤੈਨੂੰ ਆਰਾਧਦੇ ਨੇ, ਤੇ ਤੂੰ ਹਰ ਜਗ੍ਹਾ ਹਰ ਸਮੇਂ ਪੂਰਨ ਸੰਪੂਰਨ ਹੈ, ਵਿਆਪਕ ਏ, ਓਮਨੀ ਪੋਟੈਂਟ ਏ, ਓਮਨੀ ਪ੍ਰੈਜੈਂਟ ਏ, ਸਰਵ ਜਗ੍ਹਾ ਵਿਆਪਕ ਵੀ ਏ ਤੇ ਸਰਵ ਸ਼ਕਤੀਵਾਨ ਵੀ ਏ, ਸਰਵ ਠੌਰ ਮੈਂ ਬਿਰਾਜੇ ਜਹਾਂ ਜਹਾਂ ਜਾਇਤ ਹੈ। ਅੰਤ ਵਿਚ ਸਜਦੇ ਵਿਚ ਆਉਂਦੇ ਨੇ, ਸੀਸ ਝੁਕਾਉਂਦੇ ਨੇ, ਅਦਬ ਨਾਲ ਝੁੱਕੇ ਆਉਂਦੇ ਨੇ, ਮੈਂ ਕਿਸ ਕਿਸ ਦਾ ਨਾਂ ਲਵਾਂ, ਕਿਸ ਕਿਸ ਖਿੱਤਾ ਜ਼ਮੀਨ ਦਾ ਨਾਂ ਲਵਾਂ ਤੇ ਉੱਥੇ ਵਸਣ ਵਾਲੇ ਵਾਸੀਆਂ ਦੇ ਨਾਂ ਲਵਾਂ। ਹੇ ਪਰਮ ਸ਼ਕਤੀਵਾਨ, ਹੇ ਪ੍ਰਤਾਪ ਸ਼ੀਲ ਸਤਿਗੁਰੂ ਅਕਾਲ ਪੁਰਖ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ, ਤੈਨੂੰ ਕੋਈ ਜੰਤਰਾਂ ਮੰਤਰਾਂ ਨਾਲ ਵੀ ਪਾ ਨਹੀਂ ਸਕਦਾ, ਤੂੰ ਇਹਨਾਂ ਤੋਂ ਵੀ ਬਾਲਾ ਤਰੀ ਏ, ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ। ਅਤਾਪੀ ਤੋਂ ਮੁਰਾਦ ਏ ਤਾਪ ਸਾਧਨ ਵਾਲੇ, ਤਪ ਸਾਧਨ ਵਾਲੇ, ਧੂਣੀਆਂ ਤਾਉਣ ਵਾਲੇ, ਸਭ ਤੇਰੀ ਵਡਿਆਈ ਕਰਦੇ ਨੇ, ਪਰ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ, ਤੇਰੀ ਉਪਮਾ ਤੇਰੀ ਵਡਿਆਈ ਕਰਦਿਆਂ ਕਰਦਿਆਂ ਵੀ ਕਰ ਨਹੀਂ ਪਾਉਂਦੇ ਤਾਂ ਮੈਂ ਵੀ ਤੈਨੂੰ ਚੁੱਕਦਾ ਹਾਂ। ਦੂਸਰੇ ਪ੍ਰਮਾਣ ਵਿਚ ਆਖਦੇ ਨੇ, ਚਾਹੋ ਦਰਸਾਉਂਦੇ ਨੇ ਆਪਣੇ ਪਰਮੇਸ਼ਰ ਦੇ ਯਸ ਕਹਿਣ ਦਾ। ਆਪ ਜੀ ਫਰਮਾਉਂਦੇ ਨੇ, ਜੇ ਕਦੀ ਸਾਰੀ ਖੁਸ਼ਕੀ ਰੱਬਾਂ ਮਸਕੂਨ, ਇਹ ਸਾਰੀ ਅਰਥ ਜੋ ਹੈ ਇਹ ਕਾਗਜ਼ਾਤ ਦਾ ਰੂਪ ਧਾਰਨ ਕਰ ਲਵੇ, ਕਾਗਜ਼ਾਂ ਦੇ ਪਲੰਦਿਆਂ ਚ ਬਦਲ ਜਾਵੇ, ਹੋਰ ਕੀ ਲੈਣਾ ਹੈ, ਗੈਬੀ ਆਵਾ ਤੇ ਆਖਣ ਲੱਗੇ, ਜਿਤਨਾ ਸ੍ਰਿਸ਼ਟੀ ਉੱਤੇ ਪਾਣੀ ਏ, ਦਰਿਆ ਨਹਿਰਾਂ
ਕਸੀਆਂ ਜੌਹਰ ਤਾਲਾਬ ਸਾਗਰ ਸਮੁੰਦਰਾਂ ਦਾ ਜਿਤਨਾ ਪਾਣੀ ਹੈ ਇਹ ਪਰਮੇਸ਼ਰ ਇਹ ਸਿਆਹੀ ਦਾ ਰੂਪ ਅਖਤਿਆਰ ਕਰ ਜਾਵੇ। ਤੂੰ ਵੱਡਾ ਦਾਤਾ ਏ ਤੇ ਵੱਡਿਆਂ ਗੁਣਾਂ ਦਾ ਮਾਲਕ ਏ। ਦੁਨੀਆਂ ਤੇ ਜਿਤਨੇ ਕਾਗਜ਼ਾਤ ਅੱਜ ਤੱਕ ਬਣੇ ਨੇ ਪੇਪਰ ਮਿਲਾਂ ਕੋਲੋਂ ਇਹ ਥੋੜੇ ਨੇ ਤੇਰੇ ਗੁਣ ਲਿਖਣ ਲਈ। ਫਿਰ ਆਵਾਜ਼ ਨੇ ਕਿਹਾ ਕੀ ਚਾਹਨਾ ਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਵੇ ਸਾਰਾ ਸ੍ਰਿਸ਼ਟੀ ਦਾ ਪਾਣੀ ਮਸ ਬਣ ਜਾਏ ਇੰਕ ਬਣ ਜਾਏ ਸਿਆਹੀ ਵਿਚ ਬਦਲ ਜਾਏ ਤੇਰੇ ਗੁਣ ਲਿਖਣ ਵਾਸਤੇ ਤਿਆਰੀ ਹੈ ਹੋਰ ਕੀ ਲੈਣਾ ਏ। ਤੇ ਹੋਰ ਹਜ਼ੂਰ ਕਹਿੰਦੇ ਨੇ ਜਿਤਨੀ ਨਬਾਤਾਤ ਹੈ ਬਨਸਪਤੀ ਹੈ ਬੋਟਨੀ ਹੈ ਸਾਰੀ ਹੀ ਕਲਮਾਂ ਦੀ ਸ਼ਕਲ ਵਿਚ ਬਦਲ ਜਾਵੇ। ਕਾਗਦ ਦੀਪ ਕਾਗਦ ਕਈ ਜਗ੍ਹਾ ਜ਼ਾਲ ਦੀ ਜਗ੍ਹਾ ਦੱਦਾ ਲੱਗਾ ਹੈ ਤੋ ਖੈਰ ਮਤਲਬ ਇਸਦਾ ਕਾਗਜ਼ ਤੋਂ ਹੀ ਹੈ। ਬੋਲੀ ਦੀ ਰੂਪਰੇਖਾ ਵੀ ਬਦਲਦੀ ਰਹਿੰਦੀ ਹੈ ਜਿਵੇਂ ਬਾਬੇ ਨਾਨਕ ਦੇ ਵੇਲੇ ਗੋਸ਼ ਨੂੰ ਗੋਸ਼ ਕਿਹਾ ਹੈ ਪਰ ਮਤਲਬ ਇਹਦਾ ਕੰਨ ਤੋਂ ਹੀ ਹੈ। ਯਕ ਅਰਜ਼ ਗੁਸਤਮ ਉਦੋਂ ਜੱਜੇ ਪੈਰ ਨੁਕਤਾ ਨਹੀਂ ਸੀ ਹੁੰਦਾ ਜੱਜਾ ਹੀ ਹੁੰਦਾ ਸੀ। ਬੋਲੀ ਦਾ ਸਰੂਪ ਹੁਣ ਬਦਲਿਆ ਹੈ ਅਰਜ ਨੂੰ ਜੇ ਅਰਜ਼ ਕਿਹਾ ਜਾਵੇ ਤੇ ਕੋਈ ਭੁੱਲ ਨਹੀਂ ਹੋਇਆ ਕਰਦੀ। ਯਕ ਅਰਜ਼ ਗੁਸਤਮ ਪੇਸ਼ ਤੋਂ ਉਦੋਂ ਪੇਸ਼ ਲਫ਼ਜ਼ ਸੀ ਹੁਣ ਸੱਸੇ ਦੇ ਪੈਰ ਚ ਨੁਕਤਾ ਭਾਸ਼ਾ ਵਾਲਿਆਂ ਨੇ ਵਧਾਇਆ ਹੈ। ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਇੱਥੇ ਲਫ਼ਜ਼ ਗੋਸ਼ ਹੋਵੇਗਾ ਗੋਸ਼ ਕੋਈ ਫਾਰਸੀ ਦਾ ਲਫ਼ਜ਼ ਨਹੀਂ ਹੈ ਕਿਉਂਕਿ ਸਿਆਣੇ ਪੁਰਸ਼ਾਂ ਨੇ ਸਿੱਖ ਮਿਸ਼ਨਰੀ ਕਾਲਜ ਦੇ ਦਾਨਿਆਂ ਨੇ ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਇਸ ਤਰ੍ਹਾਂ ਦੇ ਲੇਖ ਕੱਢੇ ਨੇ ਤਾਂ ਉਨ੍ਹਾਂ ਇਹ ਗਾਈਡੈਂਸ ਦੇਣ ਦਾ ਯਤਨ ਕੀਤਾ ਹੈ। ਮੁਮਕਿਨ ਹੈ ਕਿਸੇ ਨੂੰ ਫਿੱਟ ਆਵੇ ਜਾਂ ਨਾ ਆਵੇ ਪਰ ਸਾਹਿਤਕਾਰ ਇਹ ਗੱਲ ਮੰਨਦੇ ਨੇ ਕਿ ਉਦੋਂ ਬੋਲੀ ਦੀ ਰੂਪਰੇਖਾ ਹੋਰ ਸੀ। ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ ਇਸੇ ਤਰ੍ਹਾਂ ਆਉਂਦਾ ਹੈ ਅੱਗੇ ਚਲੋ। ਤੋ ਗੁਰੂ ਸਾਹਿਬ ਜੀ ਕਾਗਜ਼ ਨੂੰ ਕਾਗਜ਼ ਵਰਤਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਈ ਜਗ੍ਹਾ ਵਰਤਿਆ ਹੈ ਨਾਨਕ ਕਾਗਜ਼ ਲਖਮਣਾ ਸ੍ਰੀ ਰਾਤ ਸ਼ਬਦ ਦੀ ਚੌਥੀ ਕੜੀ ਦੀ ਇੱਕ ਤੋਂ ਨਾਨਕ ਕਾਗਜ਼ ਲਖਮਣਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਲਖਾਮਨ ਕਾਗਜ਼ਾਤ ਹੋਵਣ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਪਾਏ ਮਸੂ ਤੋਟਨਾ ਆਵੇ ਮਸੂ ਮਿਨ ਸਿਆਹੀ ਲੇਖਣ ਪਾਉਣ ਚਲਾਏ ਲੇਖਣ ਮੈਨੇ ਕਲਮ ਹਵਾ ਦੀ ਤੇਜ਼ੀ ਨਾਲ ਕਲਮ ਚੱਲੇ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਐਸਾ ਹੀ ਫਰਮਾਉਂਦੇ ਨੇ ਕਿ ਕਾਗਜ਼ ਦੀਪ ਸੱਭੇ ਕਰਕੇ ਦੀਪ ਮੈਨੇ ਬਰੇ ਆਜ਼ਮ ਜਿਤਨੇ ਇਹ ਖੰਡ ਬ੍ਰਹਿਮੰਡ ਨੇ ਕਾਗਜ਼ ਦੀਪ ਸੱਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ। ਗੁਰੂ ਸਾਹਿਬ ਜੀ ਦੀ ਕਵਿਤਾ ਦਾ ਜੋ ਖੁਲਾਸਾ ਹੈ ਉਭਾਰ ਹੈ ਇਹ ਹਰ ਜਗ੍ਹਾ ਪੜ੍ਹੋ ਤਾਂ ਇੱਦਾਂ ਦਾ ਹੋਵੇਗਾ ਜਿਵੇਂ ਪਰਬਤ ਦੀ ਕੁੱਖ ਚੋਂ ਚਸ਼ਮਾ ਫੁੱਟਦਾ ਹੈ ਉਛਲਦਾ ਕੁੱਦਦਾ ਅਟਕੇਰੀਆਂ ਕਰਦਾ ਉਲਾਰ ਖਾਂਦਾ। ਤੋ ਹਰ ਕਵਿਤਾ ਮਹਾਰਾਜ ਦੀ ਐਸੀ ਹੈ ਜਿਵੇਂ ਜਾਪ ਸਾਹਿਬ ਦੇ ਅਨੇਕਾਂ ਛੰਤ ਨੇ ਅਜੈ ਅਲੈ ਅਪੈ ਅਭੂ ਉਜੂ ਅਨਾਸ ਅਕਾਸ ਗੰਪੰਜ ਇਸ ਤਰ੍ਹਾਂ ਨਾਲ ਤੋ ਸਾਰੀ ਕਵਿਤਾ ਮਹਾਰਾਜ ਦੀ ਇਸ ਤਰ੍ਹਾਂ ਨਾਲ ਉਛਾਲੇ ਲੈਂਦੀ ਹੈ ਜੁਰਤ ਦਰਸਾਉਂਦੀ ਹੈ ਸ਼ਜਾਅਤ ਦਰਸਾਉਂਦੀ ਹੈ ਉੱਲਰ ਉੱਲਰ ਤੁਰਦੀ ਹੈ ਕਾਗਜ਼ ਦੀਪ ਸੱਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਕਾਟ ਬਨਾਸਪਤੀ ਸਗਲੀ ਲਿਖਵੇ ਕੇ ਲੇਖਣ ਕਾਜ ਬਣੇ ਹੋ ਸਾਰ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਭਾਵ ਕੀ ਏ ਕਿ ਮਹਾਰਾਜ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਏ ਸਾਰਾ ਪਾਣੀ ਸਿਆਹੀ ਬਣ ਜਾਏ ਜੰਗਲਾਤਾਂ ਦੇ ਜੰਗਲਾਤ ਲੇਖਣੀਆਂ ਬਣ ਜਾਣ ਕਲਮਾਂ ਵਿਚ ਬਦਲ ਜਾਵਣ ਤੇ ਤੇਰੇ ਗੁਣ ਫੁਣ ਆਖੇ ਕੌਣ ਕੋਈ ਸੀਮਤ ਮਤ ਵਾਲਾ ਮਹਦੂਦ ਅਕਲ ਵਾਲਾ ਲਿਮਿਟਡ ਬ੍ਰੇਨ ਵਾਲਾ ਨਹੀਂ ਵਿਦਿਆ ਦੇ ਅਵਤਾਰ ਕਿਸ ਤੇਜ਼ੀ ਨਾਲ ਤੇ ਕਿਤਨਾ ਚਿਰ ਕਹਿੰਦੇ ਜਾਣ ਤੇਰੀ ਵਡਿਆਈ ਨੂੰ ਤੁਕਾਂ ਵਿਚ ਮਹਾਰਾਜ ਦਰਸਾਉਂਦੇ ਨੇ ਕਿ ਸਾਰਸੁਤੀ ਬਖਤਾ ਕਰਕੇ ਸਾਰਸੁਤੀ ਸਰਸਵਤੀ ਦਾ ਮੁਖਫਫ ਹੈ ਸਰਸਵਤੀ ਤੋਂ ਵਿਦਿਆ ਦੀ ਦੇਵੀ ਹੈ ਇਹ ਤੇਰੇ ਗੁਣ ਗਾਵੇ ਸਾਰਸੁਤੀ ਬਖਤਾ ਕਰਕੇ ਕੌਣ ਤੇ ਕਿੰਨਾ ਚਿਰ ਕਿਸ ਤੇਜ਼ੀ ਨਾਲ ਲਿਖੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਗਣੇਸ਼ ਜੀ ਕਰੋੜਾਂ ਯੁੱਗ ਤੇਰੇ ਗੁਣ ਲਿਖਣ ਵਾਸਤੇ ਲਾ ਦੇਣ ਸਰਸਵਤੀ ਬੋਲੇ ਗੋਇਆ ਹੋਵੇ ਬਿਆਨ ਕਰੇ ਤੇ ਸਾਮਾਨ ਪਹਿਲੇ ਦੇਖ ਲਿਆ ਹੈ
गुरु जी कहते ने फिर नतीजा निकल सकेगा। सा स्तुति बक्ता करके जुगपोट गणेश के हाथ लिखे हां काल कृपान बिना बिनती हे अकाल पुरख अंतर जामी। कृपान सूचक है कि तेरी भी शक्ति लय करन दी भी है। तो एक संसारी एक भंडारी एक लय दीवान लय मीन्स लय लैण की बाण है आदत है यानी मृत्यु करन दी भी तेरे विच ही शक्ति है होर कोई मार नहीं सकता। तो काल कृपान बिना बिनती बिनती तुमरादे इज़ इनकसारी निम्रता बिना तेरे अगे सजदा कीते हो सिर झुकायो कोई गल बन नहीं सकेगी। काल कृपान बिना बिनती ना तो तुमको पवन नै किरी जायो तिल मात्र भी तेरे गुण नहीं ध्यान कर सकन गए। तो अंत फिर यही कहना पड़ेगा कि

Uno, deo. ਬਈ ਗੁਰੂ ਨੂੰ ਪਿਆਰ ਕਰੋ ਅੱਜ ਥੋੜਾ ਜਿਹਾ ਵਿਸ਼ਾ ਦੂਜਾ ਕੋਸ਼ਿਸ਼ ਕਰੋ ਅੱਜ ਉਹ ਪੌੜੀ ਚੜ ਜਾਓ ਇੱਕ ਪੌੜੀ ਏ ਗੁਰੂ ਨੂੰ ਪਿਆਰ ਕਰੋ ਇੱਕ ਪੌੜੀ ਏ ਉਹ ਕਿਤੇ ਚੜ ਜਾਓ ਗੁਰੂ ਤੁਹਾਡੇ ਨਾਲ ਪਿਆਰ ਕਰਨ ਲੱਗ ਪਾ ਕੱਖ

ਇੱਕ ਪੌੜੀ ਏ ਸਿੱਖ ਗੁਰੂ ਨੂੰ ਪਿਆਰ ਕਰੇ ਉਹ ਕਿਹੜੀ ਪੌੜੀ ਏ ਕਿ ਗੁਰੂ ਸਿੱਖ ਨੂੰ ਪਿਆਰ ਕਰਨ ਲੱਗਦਾ ਕਿਹੜਾ ਕੰਮ ਕਰੀਏ ਕਿ ਗੁਰੂ ਸਾਨੂੰ ਪਿਆਰ ਕਰਨ ਲੱਗਦਾ

ਗੁਰੂ ਉਹਨੂੰ ਪਿਆਰ ਕਰਦਾ ਜਿਹਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏ। ਆਖੋ ਸਤਨਾਮ। ਹੁਣ ਕੋਈ ਪੰਡਾਲ ਜੈਸਾ ਨਹੀਂ ਬੈਠਾ ਹੋਏਗਾ ਜਿਹਦਾ ਨਕਸ਼ਾ ਸਾਹਮਣੇ ਨਾ ਆਇਆ ਹੋਵੇ। ਇੱਕ ਹੈ ਧੱਕੇ ਨਾਲ ਕੰਮ ਕਰਨਾ ਗੁਰੂ ਵਾਲਾ, ਇੱਕ ਹੈ ਭੁੱਖ ਲੱਗਣ ਲੱਗ ਪਈ ਹੈ। ਬਹੁਤ ਚਾਚਾ।

ਫਿਰ ਗੁਰੂ ਤੁਹਾਡੇ ਪਿੱਛੇ ਫਿਰੇਗਾ। ਇੱਕ ਹੈ 3 ਵਜੇ, 4 ਵਜੇ, 5 ਵਜੇ ਅੰਮ੍ਰਿਤ ਵੇਲੇ ਬੜੀ ਜ਼ੋਰ ਨਾਲ ਧੱਕੇ ਨਾ ਉੱਠਣਾ। ਇੱਕ ਹੈ ਰਾਤੀ 8-8 ਵਾਰੀ ਜਾਗ ਆਉਂਦੀ ਕਿਤੇ ਅੰਮ੍ਰਿਤ ਵੇਲਾ ਲੰਘ ਨਾ ਜਾਵੇ। ਹੱਕ ਸਤਨਾਮ, ਭੁੱਖ ਲੱਗਣੀ ਸ਼ੁਰੂ ਸਟੇਜ ਤੋਂ ਕਹਿਣਾ। ਕਈ ਤੁਹਾਡੇ ਚ ਬੈਠੇ ਹੋਣਗੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿੰਦੇ ਨੇ, ਸ਼ੁਕਰ ਕਰਦੇ ਨੇ, ਸ਼ੁਕਰ ਸ਼ੁਕਰ ਏ ਗਰੀਬ ਨਵਾਜ, ਦਰਬਾਰ ਸਾਹਿਬ ਬੈਠੇ ਆ, ਸ਼ੁਕਰ ਏ ਸ਼ਹੀਦਾਂ ਬੈਠੇ ਆ, ਸ਼ੁਕਰ ਏ ਘਰ ਗੁਰੂ ਸਾਹਿਬ ਦੇ ਕਮਰੇ ਚ ਬੈਠੇ ਆ, ਜਿੱਥੇ ਵੀ। ਫਿਰ ਜੇ 1 ਘੰਟਾ ਹੁੰਦਾ ਜਾਂ 2 ਹੁੰਦੇ ਨੇ ਜਾਂ 1.5 ਹੁੰਦਾ, ਉਸ ਤੋਂ ਬਾਅਦ ਬੱਚੇ ਭੇਜਣੇ ਹੁੰਦੇ, ਘਰ ਦਾ ਕੰਮ ਹੁੰਦਾ, ਤੇ ਉਹ 1.5 ਘੰਟਾ ਥੋੜਾ ਜਾਪਣ ਲੱਗ ਪਵੇ, ਅਜੇ ਹੋਰ ਲੋੜ ਏ, ਅਜੇ ਮੇਰੀ ਭੁੱਖ ਨੀ ਮਿਟੀ। ਤੇ ਇੱਕ ਹੈ ਬਹਿੰਦਿਆਂ ਝੋਕ ਆ ਗਈ, ਵਿੱਚੇ ਨੀਂਦਰ, ਵਿੱਚੇ ਲਾਲਸ, ਵਿੱਚੇ ਦਲਿਦਰੀ। ਗੁਰੂ ਤੁਹਾਡੇ ਪਿੱਛੇ ਫਿਰੇਗਾ ਪਿਆਰਿਓ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋਈ, ਭੁੱਖ ਲੱਗਣੀ ਚਾਹੀਦੀ। ਔਰ ਮੈਂ ਸੰਗਤ ਨੂੰ ਬੇਨਤੀ ਕਰਦਾ, ਹੱਥ ਜੋੜ, ਇੰਨਾ ਪਿਆਰ ਕਰੋ ਗੁਰੂ ਨਾਲ, ਆਪਣੇ ਬੱਚਿਆਂ ਨੂੰ ਵੀ ਸੰਭਾਲੋ, ਪੜ੍ਹਾ ਕੇ ਸਕੂਲੇ ਭੇਜਿਆ ਕਰੋ। ਗੁਰੂ ਦੀ ਕਿਰਪਾ ਨਾਲ ਕਹਿਣਾ, ਮਾਲਕ ਦਾ ਪਹਿਰਾ ਬੱਚੇ ਦੇ ਨਾਲ ਹੀ ਜਾਏਗਾ। ਆਖੋ ਸਤਨਾਮ। ਜੇ ਬੱਚਾ ਤੁਹਾਡਾ 8-9 ਸਾਲ ਦਾ, 10 ਸਾਲ ਦਾ, ਛੋਟਾ, ਇੱਕ ਪਾਠ ਜਪਜੀਤ ਸਾਹਿਬ ਦਾ ਕਰਕੇ ਸਕੂਲੇ ਜਾ ਰਿਹਾ, ਹੋਰ ਛੋਟਾ 20 ਪੌੜੀਆਂ, 15 ਪੌੜੀਆਂ, ਇਨਕਲਾਬ ਲਿਆਓ। ਨਾਮ ਜਪਣ ਵਾਲਿਆਂ ਦਾ ਆਗਮਨ ਦਿਹਾੜਾ ਮਨਾਉਣਾ, ਅਸੀਂ ਨਾਮ ਨਾਲ ਜੁੜ ਜਾਈਏ।

ਇਹ ਵੀ ਸਟੇਜ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਕੱਲ ਕੰਮ ਸੌਖਾ ਜੇ, ਇਹਨਾਂ ਕੋਲ ਕਲਯੁਗ ਆ ਗਿਆ, ਬੜਾ ਔਖਾ ਜੀ ਨਾਮ ਜਪਣਾ, ਸੌਖਾ ਹੋ ਗਿਆ ਜੇ। ਜਿਹੜੇ ਸਾਧਨ ਨਿਕਲ ਆਏ ਨੇ ਉਹਨਾਂ ਨੇ ਤੁਹਾਨੂੰ ਸਗੋਂ ਸੌਖਾ ਕਰਤਾ। ਕੀਰਤਨ ਦੇ ਵਿੱਚ ਹੀ ਦਾਸ ਬੜੀ ਨਿਰਵੈਰ ਰੂਹ ਨੇ, ਔਰ ਅੰਮ੍ਰਿਤਸਰ ਦੇ ਮੇਰ ਸ਼੍ਰੀ ਸੁਨੀਲ ਦੱਤੀ ਜੀ ਬੜੀ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਸਮਾਂ ਇਹਨਾਂ ਲੋਕਾਂ ਕੋਲ ਪੂਰਾ ਸੂਰਾ ਹੁੰਦਾ ਤੇ ਜਿੰਨਾ ਚਿਰ ਵੀ ਬੈਠਣਗੇ ਧੰਨ ਭਾਗ ਕਿਰਪਾ ਕਰਨਗੇ, ਜਦੋਂ ਵੀ ਬਹੁਤ ਅਗਲਾ ਸਮਾਂ ਫਿਰ ਦਿੱਤਾ ਹੋਇਆ ਫਿਰ ਵਿੱਚ ਸਤਿਕਾਰ ਦੇ ਕੇ, ਤੇ ਜੇ ਸਾਰਾ ਸਮਾਂ ਬੈਠਣਗੇ ਧੰਨ ਭਾਗ ਅਸੀਂ ਜੀ ਆਇਆਂ ਕਹਿੰਦੇ ਹਾਂ ਸਟੇਜ ਵੱਲੋਂ ਜੀ ਆਇਆਂ ਨੂੰ ਜੀ ਆਇਆਂ। ਇਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ ਕਹਿੰਦੇ ਸਾਡੀ ਕੋਠੀ ਵੀ ਪ੍ਰੋਗਰਾਮ ਕਰੋ ਤੇ ਬਾਬਾ ਜੀ ਉੱਥੇ ਵੀ ਸੇਵਾ ਲੈਣ, ਸੰਗਤਾਂ ਦੇ ਚਰਨ ਪੈਣ, ਸੰਗਤਾਂ ਲਾਹਾ ਲੈਣ। ਅੰਮ੍ਰਿਤਸਰ ਦੇ ਮੇਹਰ ਨੇ ਔਰ ਨਿਰਵੈਰ ਨੇ ਬੜੇ, ਗੁਰੂ ਦੀ ਕਿਰਪਾ ਹੈ ਜੀ ਆਇਆ। ਗੁਰੂ ਪਿਆਰਿਓ ਅੱਜ ਕੱਲ ਕੰਮ ਸੌਖਾ ਜੇ, ਪੁੱਛੋ ਕਿਵੇਂ। 2 ਮਿੰਟ ਲਈ ਫਿਰਤੀ ਲੈ ਜਾਓ ਖੰਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦਾ ਸਮਾਂ। ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਵੇਲੇ ਤੇ ਉਹਨਾਂ ਦਾ ਪੁੱਤਰ ਕੀਰਤਨ ਕਰਦਾ, ਉਹਨਾਂ ਤੋਂ ਬਾਅਦ ਉਹਨਾਂ ਦੇ ਹੁੰਦਿਆਂ ਹੀ ਭਾਈ ਬਲਵੰਡ ਜੀ ਆਏ ਨੇ। 7 ਬਲਵੰਡਾ ਹੋਏ ਨੇ ਗੁਰੂ ਅਰਜਨ ਦੇਵ ਜੀ ਵੇਲੇ, ਉਹ ਵੱਖਰੇ ਨੇ, ਇਹ ਭਾਈ ਬਲਵੰਡ ਜੀ। ਤੇ ਪੜੋ ਇਤਿਹਾਸ, ਪਤਾ ਨੀ 10 ਵਜੇ ਦਾ ਟਾਈਮ ਸੀ ਕਿ 9:30 ਦਾ ਸਮਾਂ ਸੀ ਦਿਨ ਦਾ, ਤੇ ਬਾਬਾ ਬੁੱਢਾ ਜੀ ਭਾਈ ਬਲਵੰਡ ਜੀ ਨੂੰ ਕਹਿੰਦੇ ਆ, ਬਲਵੰਡ ਜੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ। ਤੇ ਬਲਵੰਡ ਜੀ ਕਹਿੰਦੇ ਜੀ ਉਹ ਲੰਗਰ ਹੈਗਾ, ਛਕ ਲੋ ਜਾ ਕੇ ਕੁਝ। ਬਾਬਾ ਬੁੱਢਾ ਜੀ ਕਹਿੰਦੇ ਲੰਗਰ ਦੀ ਭੁੱਖ ਨਹੀਂ ਲੱਗੀ, ਸ਼ਬਦ ਦੀ ਭੁੱਖ ਲੱਗੀ ਏ, ਵਾਜਾ ਖੋਲੋ ਇੱਕ ਸ਼ਬਦ ਸੁਣਾ ਦਿਓ। ਸਤ ਸਤਨਾਮ, ਧਿਆਨ ਦੇਣਾ। ਇਹ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਤਾਂ ਹੀ ਦੂਜਾ ਸੁਣੇ, ਹੈ ਜੀ। ਤੇ ਬੀਬੀਓ ਵੀਰੋ ਦੱਸੋ ਅੱਜ ਕਿਹੜਾ ਯੁੱਗ ਆ ਗਿਆ, ਕਿੰਨੀ ਸਾਇੰਸ ਦੀ ਤਰੱਕੀ ਏ, ਤੁਸੀਂ ਟੇਪ ਲਾ ਕੇ ਵੀ ਜੁੜ ਸਕਦੇ ਹੋ। ਅੱਖ ਸਤਨਾਮ, ਇੱਥੋਂ ਕਾਰ ਚ ਜਾ ਰਹੇ ਹੋ ਜਲੰਧਰ, 1.25 ਘੰਟੇ 1.5 ਘੰਟੇ ਦਾ ਰਾਹ ਏ, ਚਾਹੋ ਤੇ ਆਪਣੇ ਸਫ਼ਰ ਨੂੰ ਭਗਤੀ ਬਣਾ ਲਓ, ਗੁਰਬਾਣੀ ਦੀਆਂ ਟੇਪਾਂ ਦਾ ਆਨੰਦ ਮਾਣਦੇ ਜਾਓ, ਨਹੀਂ ਤੇ ਅੱਗੇ ਚੱਲਦੀ ਕਾਰ ਕੀਰਤਨ ਦੇ ਨਹੀਂ ਨਾ ਹੁਣ ਤੇ ਸੁਣ ਸਕਦੇ। ਜੇ ਸਾਇੰਸ ਨੇ ਚੀਜ਼ਾਂ ਕੱਢੀਆਂ ਨੇ ਇਹਨਾਂ ਨੂੰ ਤੁਸੀਂ ਇੱਧਰ ਪ੍ਰਯੋਗ ਕਰੋ ਤੇ ਸੌਖਾ ਕਿ ਔਖਾ। ਘਰਾਂ ਵਿੱਚ, ਦੁਕਾਨਾਂ ਵਿੱਚ, ਔਰ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਤੇ ਟੇਪ ਰਿਕਾਰਡ ਨੇ, ਇੱਕ ਜਿਹੜੀ ਹੁਣ ਨਵੀਂ ਚੱਲ ਪਈ ਹੈ ਚਿੱਪ, ਸਾਰਾ ਦਿਨ ਭਾਵੇਂ ਨਾ ਟੇਪ ਬਦਲਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਹੈ, ਵਾਹਿਗੁਰੂ ਦਾ ਜਾਪ ਰਸੋਈ ਚ ਲੱਗੀ ਹੋਵੇ, ਮਹਿੰਗੀ ਵੀ ਨਹੀਂ, 80-90 ਸੌ ਦੀ ਚੀਜ਼ ਸਾਰੀ, ਹੁਣ ਉਹ ਤੁਹਾਡੀ ਰਸੋਈ ਚ ਲੱਗੀ ਹੋਵੇ ਤੇ ਵਾਹਿਗੁਰੂ ਦਾ ਜਾਪ ਮਿੱਠੀ, 6 ਤਰ੍ਹਾਂ ਦੇ ਜਾਪ ਨੇ ਉਹਦੇ ਵਿੱਚ ਅਲੱਗ ਅਲੱਗ, ਪਹਿਲੀ ਪੌੜੀ ਦਾ ਵੀ, ਵਾਹਿਗੁਰੂ ਦਾ ਵੀ, ਸਤਨਾਮ ਵਾਹਿਗੁਰੂ ਦਾ ਵੀ, ਕੁਝ ਹੋਰ ਵੀ ਜਿਹੜਾ ਦਿਲ ਕਰਦਾ। ਤੁਸੀਂ ਪੇੜਾ ਵੇਲੋਗੇ ਵਿੱਚ ਵਾਹਿਗੁਰੂ ਦਾ ਜਾਪ ਜਾਏਗਾ, ਤੁਸੀਂ ਆਟਾ ਗੁੰਨ ਰਹੇ ਹੋ ਵਾਹਿਗੁਰੂ ਦਾ ਜਾਪ ਜਾਏਗਾ। ਇਹ ਜਿਹੜੇ ਸਾਧਨ ਨਿਕਲ ਆਏ ਨੇ ਗੁਰੂ ਪਿਆਰਿਓ, ਇਹਨਾਂ ਦੇ ਰਾਹੀਂ ਆਪਣੇ ਨੇਮ ਵਧਾਓ, ਨੇਮ ਵਧਾਓ। ਸਿੱਖ ਗੁਰੂ ਨਾਲ ਪਿਆਰ ਕਰੇ, ਇਸ ਤੋਂ ਉਤਲੀ ਪੌੜੀ ਏ, ਗੁਰੂ ਸਿੱਖ ਨਾਲ ਪਿਆਰ ਕਰਨ ਲੱਗ ਪਏ, ਕਿਵੇਂ ਕਰੇਗਾ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਭੁੱਖ ਲੱਗੇ।

ਹੁਣ 5-10 ਮਿੰਟ ਅੱਗੇ ਚੱਲਾਂਗੇ ਜੀ ਗੁਰੂ ਚਲਾਵੇ, ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਜਾਂਦੇ। ਹੁਣ ਆਪਾਂ ਚੱਲਣਾ, ਭੁੱਖ ਲੱਗੇਗੀ ਕਿਵੇਂ? ਹੱਕ ਸਤਨਾਮ, ਭੁੱਖ ਲੱਗਣੀ ਚਾਹੀਦੀ ਪਰ ਲੱਗੇਗੀ ਕਿਵੇਂ? ਇਹ ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਪਿਆਰ ਨਾਲ ਬੋਲੋ ਜੀ।

ਜਿੰਨੇ ਵੀ ਸਾਇੰਸ ਨੇ ਸਾਧਨ ਕੱਢੇ ਨੇ ਇਹਨਾਂ ਦਾ ਲਾਭ ਲਿਆ ਕਰੋ। ਗੁਰਬਾਣੀ ਵਾਲੇ ਬੰਨੇ, ਗੁਰੂ ਵਾਲੇ ਬੰਨੇ, ਪਰਮੇਸ਼ਰ ਦੀ ਯਾਦ ਵਾਲੇ ਬੰਨੇ। ਮੇਰੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਬਲਵੰਡ ਜੀ ਨੂੰ ਕਿਹਾ ਸੀ ਭੁੱਖ ਬੜੀ ਲੱਗੀ, ਸ਼ਬਦ ਸੁਣਾ ਦਿਓ। ਅੰਦਰ ਕੁਦਰਤੀ ਵਾਹ ਵੀ ਕਈ ਵਾਰੀ ਦਿਲ ਕਰਦਾ ਸੁਣਾ ਕੀ। ਇਹ ਸਮਾਂ ਸੀ ਬਲਵੰਡ ਜੀ ਨੇ ਅੱਗੋਂ ਕਹਿਤਾ ਸੀ ਮੈਂ ਵਿਹਲਾ ਬੈਠਾ ਵਾਂ, ਹੁਣੇ ਚੌਂਕੀ ਮੁੱਕੀ ਹੈ, ਚੌਂਕੀਆਂ ਆਉਂਦੀਆਂ। ਅਜੇ ਤੱਕ ਹਰਿਮੰਦਰ ਸਾਹਿਬ ਚੌਂਕੀਆਂ ਨਾਲ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਆਸਾ ਜੀ ਦੀ ਵਾਰ ਦੀ ਚੌਂਕੀ, ਸੋਧਰ ਦੀ ਚੌਂਕੀ। ਕਹਿੰਦੇ ਮੈਂ ਹੁਣੇ ਚੌਂਕੀ ਕੀਰਤਨ ਦੀ ਅੱਧਾ ਘੰਟਾ ਹੋਇਆ ਸਮਾਪਤੀ ਕਰਕੇ ਉੱਠਿਆ, ਮੈਂ ਵਿਹਲਾ ਬੈਠਾ ਫਿਰ ਵਾਜੇ ਖੋਲਾਂ। ਬਾਬਾ ਬੁੱਢਾ ਜੀ ਅੱਗੋਂ ਨਹੀਂ ਬੋਲੇ। ਜਦੋਂ ਸ਼ਾਮ ਨੂੰ ਕੀਰਤਨ ਕਰਨ ਲੱਗੇ ਬਲਵੰਡ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਕਰ ਲਈ ਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਪਿੱਠ ਕਰ ਲਈਏ। ਗੁਰੂ ਅੰਗਦ ਸਾਹਿਬ ਕਹਿੰਦੇ ਸਵੇਰੇ ਇੰਨੀ ਭੁੱਖ ਲੱਗੀ ਸਾਨੂੰ, ਇੰਨੀ ਭੁੱਖ ਲੱਗੀ ਉਦੋਂ ਤੇ ਸੁਣਾਇਆ ਨੀ ਕੀਰਤਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ, ਤੁਹਾਨੂੰ ਕਦੋਂ ਅਸੀਂ ਨਾ ਕੀਤੀ।

ਜਦੋਂ ਕਿਸੇ ਮੇਰੇ ਜਪਣ ਵਾਲੇ ਦੇ ਮੁੱਖ ਚੋਂ ਕੁਝ ਨਿਕਲੇ ਉਹ ਮੈਂ ਮੰਗ ਰਿਹਾ ਹੁੰਦਾ। ਧਿਆਨ ਦੇਣਾ, ਦਾਸ ਇੰਨੀ ਕੁ ਗੱਲ ਕਰ ਰਿਹਾ, ਇਹ ਵੀ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਦੂਜਾ ਕੀਰਤਨ ਸੁਣ ਸਕਦਾ ਸੀ। ਅੱਜ ਕਿੰਨੇ ਸਾਧਨ ਨਿਕਲ ਆਏ ਨੇ, ਜੇ ਅਜੇ ਵੀ ਨਾ ਅਸੀਂ ਜੁੜੇ ਕਦੋਂ ਜੁੜਾਂਗੇ। ਅਰਦਾਸ ਕਰੋ ਸਾਨੂੰ ਨਾਮ ਜਪਣ ਦੀ ਭੁੱਖ ਲੱਗੇ, ਫਿਰ ਗੁਰੂ ਤੁਹਾਡੇ ਪਿੱਛੇ ਪਿੱਛੇ ਪਿੱਛੇ ਪਿੱਛੇ। ਹੁਣ ਗੁਰੂ ਪਿਆਰਿਓ ਪੰਜ ਸੱਤ ਮਿੰਟ ਵਿਚਾਰ ਕਰਨੀ ਕਿ ਭੁੱਖ ਲੱਗੇਗੀ ਕਿਵੇਂ। ਇੱਥੋਂ ਉੱਠ ਕੇ ਤੁਸੀਂ ਘਰ ਨੂੰ ਚਲ ਜਾਓ, ਮੈਂ ਵੀ ਚਲ ਜਾ, ਲੰਗਰ ਵੀ ਛਕ ਲਈਏ, ਲੱਗੇਗੀ ਕਿਵੇਂ। ਨਾਮ ਦੀ ਭੁੱਖ ਕਿਵੇਂ ਲੱਗੇਗੀ, ਕਿਹੜਾ ਕਦਮ ਪੁੱਟੀਏ ਕਿ ਭੁੱਖ ਲੱਗਣੀ ਸ਼ੁਰੂ ਹੋ ਜਾਏ।

ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆ ਹੋਇਆਂ ਦੀਆਂ ਕਿਤਾਬਾਂ ਪੜਿਆ ਕਰੋ ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆ ਹੋਇਆਂ ਦੀਆਂ ਟੇਪਾਂ ਸੁਣਿਆ ਕਰੋ ਜੇ ਚਾਹੁੰਦੇ ਹੋ ਨਾਮ ਜਪਣ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਿਆ ਕਰੋ ਆਖੋ ਸਤਨਾਮ ਤੁਹਾਨੂੰ ਵੀ ਸ਼ੁਰੂ ਹੋ ਜੇ ਸੰਤ ਵਰਿਆਮ ਸਿੰਘ ਜੀ ਨੇ ਰਤਵਾੜੇ ਵਾਲੇ ਉਹਨਾਂ ਦੀ ਮੈਗਜ਼ੀਨ ਨਿਕਲਦਾ ਆਤਮ ਮਾਰਗ ਮੈਂ ਪੜ੍ਹਦਾ ਪਿਆ ਤੁਸੀਂ ਇੱਕ ਨਾਂ ਸੁਣਿਆ ਹੋਏਗਾ ਸੰਤ ਜਵਾਲਾ ਸਿੰਘ ਜੀ ਬੜੀ ਕਰਨੀ ਵਾਲੇ ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਲਮ ਨਾਲ ਉਸ ਰਸਾਲੇ ਵਿੱਚ ਸੰਤ ਜਵਾਲਾ ਸਿੰਘ ਜੀ ਦੀ ਸੰਗਤ ਕੀਤੀ ਹੈ ਤੇ ਉਹਨਾਂ ਦਾ ਨਾ ਨੇਮ ਲਿਖਿਆ ਨੇਮ ਧਿਆਨ ਦੇਣ ਤੇ ਮੈਂ ਪੜ੍ਹ ਕੇ ਤੇ 10 ਮਿੰਟ ਘੁੰਮ ਗਿਆ ਸੀ ਨੇਮ ਇੱਕ ਰੰਗੇ ਦੀ ਕਿਤਾਬ ਪੜੋਗੇ ਰੰਗ ਲੱਗੇਗਾ ਰੰਗੇ ਦੀ ਟੇਪ ਸੁਣੋਗੇ ਰੰਗ ਲੱਗੇਗਾ ਬਾਬਾ ਜੀ ਨੇ ਕਿਹਾ ਜੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਬਸ ਇਹਨੇ ਬਹੁਤ ਇਹ ਕੇਂਦਰ ਬੱਚਿਆਂ ਦਾ ਕੇਂਦਰ ਹੈ, ਕੋਈ ਮਾਤ ਪਿਤਾ ਹੋਮਦਾਰ ਹੈ ਤਾਂ ਸਾਰੇ ਆਪਣੇ ਬੱਚੇ ਸਭ ਨੂੰ ਆਪਣਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਦੋ ਗੱਲਾਂ ਦੀ ਜਾਣਦੀਆਂ ਹਨ, ਮੈਂ ਪ੍ਰੋੜਤਾ ਕਰਨੀ ਹੈ। ਬੜੇ ਸੋਹਣੇ ਬਚਨ ਕੀਤੇ ਹਨ, ਵਾਕਿਆ ਬੁੱਧਵਾਨ ਬਹੁਤ ਹਨ, ਅਨੁਭਵੀ ਬਚਨ ਬੜੇ ਵੱਖਰੇ ਹੁੰਦੇ। ਦੂਸਰਾ ਬਚਨ ਨੇ ਕਿਹਾ ਸੀ ਭਾਈ ਨੰਦ ਲਾਲ ਸਿੰਘ ਵੀ ਹੋ ਸਕਦਾ ਭਾਈ ਨੰਦ ਲਾਲ ਜੀ। ਵਿਦਿਆ ਦੇ ਵਿਦਿਆ ਦੇ ਹਿਸਾਬ ਨਾਲ ਤਾਂ ਮੈਂ ਇਹਨਾਂ ਰੇਸਾਂ ਮੈਂ ਜੀਰੋ ਵੀ ਨਹੀਂ, ਪਰ ਮੈਂ ਬਾਬਾ ਨੰਦ ਸਿੰਘ ਮਹਾਰਾਜ ਦੇ ਬਚਨ ਸੁਣਾਉਣੇ ਚਾਹੁੰਦਾ ਤੁਹਾਨੂੰ। ਕੱਲ੍ਹ ਨੂੰ ਪਰਸੋਂ ਨੂੰ ਵੀ, ਕਿਉਂਕਿ ਸਾਡੀ ਛੋਟੀ ਜਿਹੀ ਕੌਮ ਹੈ, ਕੋਈ ਨਾ ਕੋਈ ਗੁਰੂ ਬਣਿਆ ਰਹਿੰਦਾ। ਬਾਬਾ ਨੰਦ ਸਿੰਘ ਨੇ ਜਿਹੜਾ ਠੋਸ ਜਵਾਬ ਦਿੱਤਾ ਨਾ, ਕਿਉਂਕਿ ਉਹ ਕਹਿੰਦੇ ਆ ਤੁਸੀਂ ਪੜ੍ਹਦੇ ਹੋ ਪਰ ਗੁਰਾਂ ਜੀ ਦੇ ਦਿਖਾਓ ਸਾਨੂੰ ਹੱਥ ਪੈਰ ਮੂੰਹ ਨੱਕ। ਉਹ ਜਿਹੜਾ ਬਾਬਾ ਨੰਦ ਸਿੰਘ ਮਹਾਰਾਜ ਨੇ ਜਵਾਬ ਦਿੱਤਾ, ਉਹ ਕੱਲ੍ਹ ਨੂੰ ਆਪਾਂ ਸਾਂਝਾ ਕਰਾਂਗੇ, ਤੁਹਾਡੇ ਮਨ ਨੂੰ ਅਪੀਲ ਕਰੇਗਾ, ਤੁਸੀਂ ਅਗਲੇ ਨੂੰ ਠੋਸ ਜਵਾਬ ਦੇ ਸਕੋ। ਜਬਰੀਆਂ ਤਾਂ ਬਹੁਤ ਲੋਕ ਮਾਰਦੇ, ਪਰ ਠੋਸ ਜਵਾਬ ਹੋਵੇ, ਬੰਦੇ ਨੇ ਮਨ ਨੂੰ ਗੱਲ ਅਪੀਲ ਕਰੇ ਤਾਂ ਮੰਨਦੇ ਨੇ, ਕੋਈ ਨਹੀਂ ਕਿਸੇ ਦੀ ਗੱਲ ਮੰਨਦਾ। ਭਾਈ ਨੰਦ ਲਾਲ ਜੀ ਦਾ ਉਹਨਾਂ ਨੇ ਬਚਨ ਕੀਤਾ ਵੀ ਇਹਦਾ ਖੁਲਾਸਾ ਆਓ। ਵੈਸੇ ਕੱਲ੍ਹ ਮੈਂ ਬੇਨਤੀ ਕਰੂੰਗੀ ਕਿਸ ਤਰ੍ਹਾਂ ਆਏ ਕਿ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਕੋਲ, ਜਿਨ੍ਹਾਂ ਨੂੰ ਇੰਨੀ ਪਰਖ ਹੋਵੇ ਗੁਰੂ ਦੀ, ਜਿਨ੍ਹਾਂ ਨੂੰ ਇੰਨਾ ਗਿਆਨ ਹੋਵੇ ਬਾਬਾ ਜੀ ਦੇ ਮੁਖਾਲਮੇ ਤੋਂ ਬਚਨ ਸੁਣਾਉਣ, ਸਿੱਖਾਂ ਵਿੱਚੋਂ ਮੁਖੀ ਸਿੱਖ ਭਾਈ ਨੰਦ ਲਾਲ, ਜਿਹਨੂੰ ਪਟਰਾਣੀ ਦਾ ਦਰਜਾ ਸੀ, ਪਟਰਾਣੀ ਸਭ ਤੋਂ ਵੱਡੀ ਰਾਣੀ ਹੁੰਦੀ, ਅਤੇ ਉਹ ਅੰਮ੍ਰਿਤ ਨਾ ਛੱਕ, ਅੰਮ੍ਰਿਤ ਛੱਕ ਕੇ ਤਾਂ ਫਿਰ ਸਿੰਘ ਬਣਨਾ ਹੀ ਬਣਨਾ। ਅਤੇ ਉਹ ਕਿਵੇਂ ਹੋ ਸਕਦਾ ਵੀ ਉਹ ਅੰਮ੍ਰਿਤ ਦੀ ਮੰਗ ਨਾ ਕਰੇ ਜਾਂ ਅੰਮ੍ਰਿਤ ਨਾ ਛੱਕੇ, ਜਿਹਨੂੰ ਇੰਨਾ ਗਿਆਨ ਹੋਵੇ ਗੁਰੂ ਦਾ, ਅਤੇ ਜਿਸ ਗੁਰੂ ਨੇ ਕਹਿਤਾ ਵੀ ਅੰਮ੍ਰਿਤ ਛੱਕੇ ਤੋਂ ਬਿਨਾਂ ਮੇਰਾ ਸਿੱਖ ਨੇ ਮਤ ਕੋ ਧਰਮ ਭੁੱਲਾ ਸੰਸਾਰ, ਗੁਰਬਿਨ ਕੋਇ ਨਾ ਉਤਰ ਸੇ ਪਾਰ। ਗੁਰੂ ਪਦਵੀ ਗੁਰੂ ਨੂੰ ਹੈ, ਅਤੇ ਸਿੱਖ ਤਾਂ ਹੀ ਗੁਰੂ ਵਾਲਾ ਜੇ ਗੁਰੂ ਦਾ ਅੰਮ੍ਰਿਤ ਹੈ। ਖੰਡੇ ਬਾਟੇ ਦਾ ਅੰਮ੍ਰਿਤ ਚਰਨਾਂ ਦਾ ਪਹਿਲਾਂ ਨੌ ਗੁਰੂ ਵੀ ਕਹਿੰਦੇ ਸਨ, ਚਰਨਾਂ ਅੰਮ੍ਰਿਤ ਸਿੱਖਾਂ ਪਿਲਾਇਆ। ਖੰਡੇ ਬਾਟੇ ਦਾ ਅੰਮ੍ਰਿਤ ਨਾ ਛੱਕੇ ਤਾਂ ਸਿੱਖ ਨਹੀਂ। ਮੈਂ ਰਾੜੇ ਵਾਲੇ ਮਹਾਂਪੁਰਖਾਂ ਦੇ ਬਚਨ ਸੁਣੇ, ਬੰਦਾ ਪੁੰਨ ਦਾਨ ਸੇਵਾ ਸਿਮਰਨ ਕਰਦਾ, ਬੜੇ ਚੰਗੀ ਗੱਲ ਹੈ, ਉਹਦਾ ਫਲ ਬੰਦੇ ਨੂੰ ਕੁੱਤੇ ਦੀ ਜੋਨ ਵਿੱਚ ਬਿੱਲੀਆਂ ਦੀ ਜੋਨ ਵਿੱਚ ਵੀ ਮਿਲ ਜਾਂਦਾ, ਬੰਦਿਆਂ ਨੂੰ ਜਾਇਜ਼ ਸੇਵਾ ਹੋ ਰਹੀ ਹੈ ਜਾਨਵਰਾਂ ਦੀ। ਉਹਨਾਂ ਨੇ ਪੁੱਲ ਦਾਨ ਸੇਵਾ ਸਿਮਰਨ ਬਹੁਤ ਕੀਤੀ ਹੈ, ਪਰ ਗੁਰੂ ਤੋਂ ਬਿਨਾਂ ਆਧਾਰ ਨਹੀਂ ਬੰਦਿਆਂ ਨੂੰ, ਅਤੇ ਚੰਗੇ ਪੁੱਲਾਂ ਦਾ ਰਾੜੇ ਵਾਲੇ ਮਹਾਂਪੁਰਖਾਂ ਨੇ ਸੁਣਾਇਆ ਵੀ ਕੁੱਤਿਆਂ ਦੀ ਜੋਨ ਵਿੱਚ ਵੀ ਫਲ ਮਿਲ ਸਕਦਾ। ਆਧਾਰ ਦੀ ਜਿਹੜੀ ਗੱਲ ਹੈ ਨਾ, ਉਹ ਤਾਂ ਗੁਰੂ ਦੀ ਹੈ, ਗੁਰੂ ਤਾਂ ਹੀ ਹੈ ਜੇ ਗੁਰੂ ਦਾ ਹੁਕਮ ਮੰਨੇ। ਤਾਂ ਭਾਈ ਨੰਦ ਲਾਲ ਜੀ ਨੇ ਕਿਵੇਂ ਨਹੀਂ ਹੋ ਸਕਦਾ ਜੇ ਅੰਮ੍ਰਿਤ ਨਾ ਮੰਗਿਆ ਹੋਵੇ? ਤਾਂ ਮੈਂ ਕੱਲ੍ਹ ਬੇਨਤੀ ਕਰੋ ਸਾਹਿਬਾਨ ਨੂੰ, ਜਾਣੀ ਜਿਹਨੂੰ ਸੁਣਾਓ ਕਿਵੇਂ ਆਏ ਸੀ, ਬੇਨਤੀ ਕੀਤੀ ਬਾਦਸ਼ਾਹ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਜੇ ਤੁਹਾਡੇ ਬਾਬਾ ਨੰਦ ਸਿੰਘ ਮਹਾਰਾਜ ਬਚਨ ਹੈ ਕਹਿੰਦੇ ਭਾਈ ਨੰਦ ਲਾਲ ਤੂੰ ਆਇਆ ਮੇਰੇ ਕੋਲ ਆਪਣਾ ਧਰਮ ਬਚਾਉਣ ਵਾਸਤੇ ਅਤੇ ਜੇ ਮੈਂ ਤੈਨੂੰ ਅੰਮ੍ਰਿਤ ਛਕਾਤਾ ਅਤੇ ਬਾਦਸ਼ਾਹ ਨੇ ਮੇਰਾ ਮਾਰਨਾ ਵੀ ਚਲੋ ਤੇਰਾ ਧਰਮ ਦਾ ਹੀ ਰਿਹਾ ਨਾ ਅੰਮ੍ਰਿਤ ਤੂੰ ਧਰਮ ਬਚਾਉਣ ਵਾਸਤੇ ਆਇਆ ਅਤੇ ਮੈਂ ਤੇਰੇ ਧਰਮ ਦੀ ਪਾਲਣਾ ਕੀਤੀ ਮੈਨੂੰ ਇਵੇਂ ਮੰਜ਼ੂਰ ਹੈ ਇਵੇਂ ਮੰਜ਼ੂਰ ਉਹਨੇ ਮੇਰਾ ਮਾਰਨਾ ਵੀ ਮੇਰੇ ਅੱਖ ਹੀ ਲੱਗੇ ਤਾਂ ਉਹਨਾਂ ਦੇ ਅੱਖ ਲੱਗ ਗਿਆ ਤੇਰਾ ਧਰਮ ਦਾ ਵੀ ਰਿਹਾ ਨਾ ਤਾਂ ਕਰਕੇ ਭਾਈ ਨੰਦ ਲਾਲ ਨੂੰ ਅੰਮ੍ਰਿਤ ਨਹੀਂ ਛਕਾਇਆ ਔਰ ਪ੍ਰੋਫੈਸਰ ਗੁਰੂ ਸਿੰਘ ਨੇ ਕਹਿੰਦੇ ਮਿਲੇ ਮੈਨੂੰ ਇਹਨਾਂ ਨਾਲ ਵਿਚਾਰ ਹੋਈ ਕਹਿੰਦਾ ਬੱਚਨ ਬਾਬਾ ਜੀ ਦਾ ਪਹਿਲੀ ਵਾਰ ਸੁਣਿਆ ਮੈਂ ਕਿਹਾ ਵੀ ਆਮ ਕਰਕੇ ਅਸੀਂ ਬੀਬੀਆਂ ਨੂੰ ਚੁੱਪ ਕਰਾ ਗਏ ਤੁਸੀਂ ਉਸਨੂੰ ਕੋਈ ਸਿਰ ਕਿਉਂ ਨਹੀਂ ਦਿੱਤਾ ਜਦੋਂ ਮਹਾਰਾਜ ਨੇ ਸਿਰ ਮੰਗਿਆ ਪੰਜ ਪਿਆਰਿਆਂ ਦਾ ਪੰਜ ਸਿੰਘਾਂ ਦਾ ਸਿਰ ਬੀਬੀਆਂ ਨੇ ਕਿਉਂ ਨਹੀਂ ਦਿੱਤਾ ਅਸੀਂ ਬੀਬੀਆਂ ਨੂੰ ਚੁੱਪ ਕਰਾਈਏ ਤੁਹਾਡਾ ਦਰਜਾ ਬਰਾਬਰ ਕਿ ਨਹੀਂ ਹੋ ਸਕਦਾ ਬਾਬਾ ਜੀ ਕ੍ਰਿਸ਼ਨ ਭਾਈ ਦੁਨੀਆਂ ਦਾ ਸੂਰਮਾ ਯੋਧਾ ਉਹਦੇ ਸੂਰ ਹੁੰਦੇ ਆ ਸੂਰ ਉਹ ਤਾਂ ਗੁਰੂ ਸੀ ਨਾ ਨਿਰੰਕਾਰ ਸੀ ਦੁਨੀਆਂ ਦਾ ਸੂਰਮਾ ਯੋਧੇ ਦੇ ਸੂਰ ਆ ਵੀ ਉਹ ਕਿਸੇ ਧੀ ਭੈਣ ਦਾ ਸਿਰ ਨਹੀਂ ਵੜ ਗਿਆ ਉਹਦਾ ਸੂਲ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਸੂਰਮਾ ਕੌਣ ਹੋ ਸਕਦਾ ਉਹਨਾਂ ਨੇ ਬੀਬੀਆਂ ਦਾ ਸਿਰ ਮੰਗਿਆ ਹੀ ਇਹ ਦਰਗਾਹੀ ਬਚਨ ਹੈ ਜਿਹੜੇ ਠਾਕੁਰ ਗਿਆਨੀ ਜੀ ਹੋਏ ਦੱਸੇ ਵੀ ਇਹ ਅੱਖਰੀ ਅਰਥ ਵਿਦਵਾਨ ਬਹੁਤ ਹਨ ਪਰ ਅਨੁਭਵੀ ਜਿਹੜੇ ਬਚਨ ਹੈ ਨਾ ਰੱਬੀ ਬਚਨ ਉਹ ਕਮਾਈ ਵਾਲੇ ਹੁੰਦੇ ਕਮਾਈ ਵਾਲੇ ਕੱਲ੍ਹ ਨੂੰ ਮੈਂ ਬਚਨ ਸੁਣਾਵਾਂਗਾ ਬਾਬਾ ਜੀ ਦਾ ਗੁਰੂ ਗ੍ਰੰਥ ਸਾਹਿਬ ਬਾਰੇ ਪਰ ਮੈਂ ਯਕੀਨ ਕਰੋ ਹਜ਼ੂਰ ਸਾਹਿਬ ਨਾਨਕ ਸਰ ਦਸ਼ਮੇਸ਼ ਪਬਲਿਕ ਸਕੂਲ ਵੀ ਸ਼ੁਰੂ ਕੀਤਾ 300 ਸਾਲੇ ਕੇ ਨੂੰ ਮੁੱਖ ਰੱਖ ਕੇ ਗੁਰੂ ਦੀ ਕਿਰਪਾ ਨਾਲ ਸੰਗਤ ਦੀ ਮਿਹਰ ਨਾਲ ਗਰੀਬ ਬੱਚਿਆਂ ਦਾ ਪਰ ਸਾਡਾ 300 ਸਾਲਾ ਮਨਾਇਆ ਬੜੀ ਚੰਗੀ ਗੱਲ ਹੈ ਪਰ ਜਿਹੜਾ ਗੁਰੂ ਦਾ ਪ੍ਰਚਾਰ ਨਾ ਉਸਦੀ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਬਾਬਾ ਨਾਨਕ ਸਿੰਘ ਮਹਾਰਾਜ ਨੇ ਬਚਨ ਕੀਤਾ ਜੀ ਗੱਦੀ ਕਹੀ ਨਾ ਕਹੀ ਗੱਦੀ ਲਈ ਹੈ ਨਾ ਦੇਣੀ ਹੈ ਗੱਦੀ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਕਲਯੁਗ ਵਿੱਚ ਕਿਸੇ ਨੂੰ ਗੁਰੂ ਪਦ ਵੀ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਬਾ ਨਾਨਕ ਸਿੰਘ ਮਹਾਰਾਜ ਦੇ ਬਚਨ ਹਾਂ ਚੰਗਾ ਕੰਮ ਕੋਈ ਕਰੇ ਹੁਣ ਜੇ ਚੰਗੇ ਗੁਰੂ ਵਿਦਵਾਨ ਹਨ ਗੁਰੂ ਕੇ ਕੀਰਤਨੀ ਹਨ ਮਸ਼ੀਨ ਸਾਹਿਬ ਹਨ ਹੋਏ ਹੈ ਆਪਾਂ ਕਿੰਨਾ ਸਤਿਕਾਰਮਾਨ ਕਰਦੇ ਹਾਂ ਜਿਹੜਾ ਵੀ ਸਿੱਖ ਪੰਥ ਦਾ ਕੰਮ ਕਰੇਗਾ ਸੱਚਾ ਮਾਰਗ ਚੱਲਦਿਆਂ ਉਸ ਕਰੇ ਜਹਾਨ ਭਾਈ ਨੰਦ ਲਾਲ ਨੇ ਅੰਮ੍ਰਿਤ ਮੰਗਿਆ ਸੀ ਮਰ ਗਿਆ ਤੂੰ ਧਰਮ ਬਚਾਉਣ ਵਾਸਤੇ ਆਇਆ ਮੈਂ ਤੇਰਾ ਧਰਮ ਦੀ ਰੱਖਿਆ ਕਰਨੀ ਆ ਮੈਨੂੰ ਮਿਹਣਾ ਮਾਰੂਗਾ ਬਾਦਸ਼ਾਹ ਚਲੋ ਤੂੰ ਤੇਰਾ ਧਰਮ ਖੋਲ੍ਹਾ ਰਿਹਾ ਇਸ ਵਾਸਤੇ ਭਾਈ ਇਹ ਮੇਰੇ ਹਿਸਾਬ ਨਾਲ ਜੋ ਮੇਰੇ ਮਨ ਨੂੰ ਬਚਨ ਸੁਣ ਕੇ ਮੰਨਿਆ ਮਨ ਵੀ ਅਸਲੀ ਗੱਲ ਆਹ ਹੈ ਹੋਰ ਅੰਮ੍ਰਿਤ ਛਕਾਉਣਾ ਉਹਨਾਂ ਵਾਸਤੇ ਅਤੇ ਉਹਨੇ ਛਕਣਾ ਤਾਂ ਜ਼ਰੂਰੀ ਸੀ ਪਰ ਇਸ ਵਾਸਤੇ ਨਹੀਂ ਛਕਾਇਆ ਤਾਂ ਭਾਈ ਨੰਦ ਲਾਲ ਜੀ ਕਹਿ ਲਏ ਵੈਸੇ ਭਾਈ ਨੰਦ ਲਾਲ ਭਾਈ ਨੰਦ ਸਿੰਘ ਕਹੀਏ ਕੋਈ ਗੱਲ ਨਹੀਂ ਠੀਕ ਹੈ ਇਹ ਮਰਿਆਦਾ ਹੈ ਮਰਿਆਦਾ ਨੂੰ ਕਾਇਮ ਰੱਖਣਾ ਪੈਂਦਾ ਜ਼ਰੂਰੀ ਹੈ ਅਸਲੀ ਤਾਂ ਸਿੱਖੀ ਭਾਵਨਾ ਵੀ ਹੈ ਇਹ ਯਕੀਨ ਕਰ ਅਸਲੀ ਸਿੱਖੀ ਤਾਂ ਸ਼ਰਧਾ ਅਤੇ ਭਾਵਨਾ ਵੀ ਹੈ ਪਿਆਰ ਅਤੇ ਭਰੋਸੇ ਵੀ ਹੈ ਠੀਕ ਹੈ ਬਾਣਾ ਬਖਸ਼ਿਆ ਸੀ ਇਹਨੂੰ ਕਾਇਮ ਰੱਖਣਾ ਹੈ ਪਰ ਬਿਨਾਂ ਸ਼ਰਧਾ ਭਾਵਨਾ ਤੋਂ ਬਿਨਾਂ ਪਿਆਰ ਤੋਂ ਭਰੋਸੇ ਤੋਂ ਬਿਨਾਂ ਇਸ ਬਾਣੇ ਨੂੰ ਕਹਿ ਤਾਂ ਭੇਸ ਵਿਖਾਇਓ ਜਗਤ ਕੋ ਫਿਰ ਭੇਸ ਵੀ ਬਣ ਜਾਂਦਾ ਆਓ ਆਪਾਂ ਅੱਗੇ ਲੰਘ ਜਾਈਏ ਮੈਂ 40 ਮਿੰਟ ਤਾਂ ਨਹੀਂ ਲਾਉਣੇ ਕਿਉਂਕਿ ਬੜੇ ਸੁਪਿੰਦਰ ਸੋਹਣੇ ਗੁਰੂ ਕੇ ਕੀਰਤਨੇ ਸਾਰੇ ਆਪਾਂ ਨੂੰ ਸਰਵੇ ਕਰਨਾ ਪਰ ਮੈਂ ਹਾਜ਼ਰੀ ਜ਼ਰੂਰ ਭਰਾਂਗਾ ਆਹ ਜੋ ਅਦਾਰਾ ਗੁਰੂ ਦੀ ਕਿਰਪਾ ਨਾਲ ਬੱਚਿਆਂ ਦਾ ਕਾਇਮ ਹੋਇਆ ਸੇਵਾ ਤਾਂ ਗੁਰੂ ਨੇ ਬਖਸ਼ਣੀ ਹੈ ਤਾਂ ਕਮੇਟੀਆਂ ਦੀ ਗੱਲ ਗਿਆਨੀ ਵੀ ਕਰਦੇ ਸਨ ਮੈਂ ਇੱਕ ਦਿਨ ਆਸਟ੍ਰੀਆ ਨੂੰ ਜਾਂਦਾ ਉੱਥੇ ਏਅਰਪੋਰਟ 'ਤੇ ਸਾਡੇ ਫਿਰ ਦੁੱਧ ਵੇਚਦਾ ਬਾਬਾ ਉਹਨਾਂ ਨੂੰ ਬਾਬਾ ਦੁੱਧ ਦਾ ਕੰਮ ਕਰਦਾ ਮੈਨੂੰ ਕਿਹਾ ਜੀ ਤੁਹਾਨੂੰ ਪਤਾ ਕਮੇਟੀ ਦਾ ਕੀ ਅਰਥ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਗਿਆ ਕਹਿੰਦੇ ਮੈਂ ਦੱਸਦਾ ਮੈਂ ਦੱਸ ਕਰ ਕਮੇਟੀਆਂ ਦਾ ਅਰਥ ਹੈ ਕੰਮ ਮੇਚਣਾ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਕਮੇਟੀਆਂ ਮਾੜੀਆਂ ਨਹੀਂ ਮੈਂ ਕਮੇਟੀਆਂ ਨੂੰ ਕਦੇ ਬੁਰਾ ਨਹੀਂ ਕਹਿੰਦਾ ਮੈਨੂੰ ਪਤਾ ਹੈ ਕਿ 10 ਬੰਦੇ ਹੋਣ ਕਮੇਟੀ ਦੇ 5 ਇੱਕ ਪਾਸੇ ਹੋ ਜਾਣੇ ਅਤੇ 5 ਇੱਕ ਪਾਸੇ ਹੋ ਜਾਣੇ ਚਾਹੇ ਮੇਰਾ ਕਿੰਨਾ ਵੀ ਚੰਗਾ ਕੰਮ ਹੁੰਦਾ ਹੈ ਉਹਨੇ ਕਹਿਣਾ ਵੀ ਅੰਮ੍ਰਿਤ ਸਿੰਘ ਨੌਂ ਹੋ ਜਾਏਗਾ ਬਸ ਆ ਹੋਮਾਂ ਦੇ ਮਾਰੇ ਹੋਏ ਆਪਾਂ ਭਾਈ ਸਾਹਿਬ ਨੇ ਤਾਂ ਮਿਹਨਤ ਕੀਤੀ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮ ਹੈ, ਖਤਮ ਤਾਂ ਕਰਨੇ ਸੀ, ਪਰ ਸਾਡੀ ਹੋਮ ਵਧੀ ਜਾਂਦੀ ਜਿੱਤੀ ਨਕਰ। ਜੇ ਅਸੀਂ ਤਾਂ ਐਡੇ ਵੱਡੇ ਗੁਰਦੁਆਰਾ ਜੀ ਪੰਜ ਮੰਜ਼ਲੇ ਸਿਉਣਾ ਲਾ ਤਾ, ਆਹ ਵੀ ਹੋਮਾਂ ਜੀ ਜ਼ਿਆਦਾ ਗੁਰਦੁਆਰਾ ਬਣਾ ਕੇ ਵੀ ਹੋਮਾਂ ਕਰੀ ਜਾਈਏ। ਆਓ ਮੇਰਾ ਕਹਿਣ ਦਾ ਭਾਵ, ਆਪਾਂ ਕੰਮ ਕਰੀਏ। ਗੁਰੂ ਨੂੰ ਕੰਮ ਪਿਆਰਾ ਅਤੇ ਚੰਮ ਪਿਆਰਾ ਨਹੀਂ, ਰਹਿਣੀ ਰਹੇ ਸਹੀ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਚੇਰਾ। ਕੱਲ੍ਹ ਨੂੰ ਮੈਂ ਜ਼ਰੂਰ ਬਾਬਾ ਜੀ ਦਾ ਵਚਨ ਸੁਣਾਊਂਗਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜ਼ਰੂਰ ਮੰਨਣਾ, ਇਹਦਾ ਪ੍ਰਚਾਰ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ। ਪ੍ਰਚਾਰ ਤਾਂ ਹੋਰ ਵੀ ਬਹੁਤ ਜਿਵੇਂ ਵੈਲੀ ਜਿਵੇਂ ਦੱਸਿਆ, ਬੜੀ ਲੋੜ ਹੈ ਇਤਿਹਾਸ ਦੀ ਕਥਾ ਸੁਣਨ ਦੀ, ਅਤੇ ਬਹੁਤ ਕੰਮ ਹੈ ਪੰਥ ਦੇ, ਕੋਈ ਇੱਕ ਕੰਮ ਨਹੀਂ, ਬੜੇ ਕੰਮ ਹੈ, ਪਰ ਜਿਹੜਾ ਮੁੱਖ ਉਪਦੇਸ਼ ਹੈ ਨਾ ਉਹ ਹੈ ਗੁਰੂ, ਬਸ ਉਹ ਆਪਾਂ ਸਭ ਤੋਂ ਜ਼ਿਆਦਾ, ਮੈਂ ਤਾਂ ਜਿੰਨੀ ਕੁ ਮੇਰੀ ਸਮਝ ਹੈ ਸੋਝੀ ਹੈ ਮੈਂ ਪੂਰਾ ਯਤਨ ਕਰਦਾ ਭਾਈ, ਗੁਰੂ ਭਾਵਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮਿਲਿਆ। ਜਿਹੜਾ ਤੁਹਾਨੂੰ ਜੋੜਦਾ ਸੰਗਤ ਕਰੋ, ਜਿਹੜਾ ਆਪ ਜੁੜਿਆ ਹੋਵੇ ਤੁਹਾਨੂੰ ਜੋੜੇ, ਉਹ ਵੀ ਗੁਰੂ ਦਾ ਹੁਕਮ ਹੈ, ਕੋਈ ਜਨ ਹਰ ਸਿੰਘ ਦੇਵੇ ਜੋੜ ਨਾ ਨਹੀਂ ਕਿਸੇ ਨੇ ਲਿਖਿਆ, ਤੁਸੀਂ ਦੇਖੋ ਆਪਣੀ ਅਕਲ ਨਾਲ ਕਿ ਜੋੜਦਾ ਕੌਣ ਹੈ ਅਤੇ ਤੋੜਦਾ ਕੌਣ ਹੈ, ਤੋੜ ਜਿਹੜਾ ਤੋੜਦਾ ਉਹ ਕਿਨਾਰਾ ਕਰੋ। ਇਸ ਵਾਸਤੇ ਇਹ ਪ੍ਰਚਾਰ ਬੜਾ ਮੁੱਖ ਹੈ ਸਾਡੇ ਵਾਸਤੇ। ਆਹ ਜੋ ਸਕੂਲ ਸਭ ਜਗ੍ਹਾ 'ਤੇ, ਹੋਰ ਜਗ੍ਹਾ 'ਤੇ ਵੀ ਕਾਫੀ ਨਿਊਜ਼ੀਲੈਂਡ ਦੇ ਸਕੂਲ ਸ਼ੁਰੂ ਹੋ ਗਿਆ, ਪਰ ਮੇਰਾ ਪ੍ਰਚਾਰ ਸਭ ਤੋਂ ਜ਼ਿਆਦਾ ਟੀਚਰਾਂ ਨੂੰ ਬੇਨਤੀ ਕਰਦਾ, ਭਾਈ ਬੱਚਿਆਂ ਨੂੰ ਸਿਖਾਓ ਗੁਰੂ ਨਾਲ। ਦੂਜਾ ਪੜ੍ਹਾਈ ਐਜੂਕੇਸ਼ਨ ਜਿਹੜੇ ਦੇਸ਼ਾਂ ਨੇ ਉਹ ਦਿਓ, ਤੁਹਾਨੂੰ ਪਤਾ ਮੈਂ ਅਨਪੜ੍ਹ, ਮੈਨੂੰ ਨਹੀਂ ਪਤਾ, ਪਰ ਮੇਰੇ ਵੱਲੋਂ ਦੋ ਬੇਨਤੀਆਂ ਕਰੋ ਬੱਚਿਆਂ ਨੂੰ, ਇੱਕ ਤਾਂ ਸਭ ਨਾਲ ਪਿਆਰ ਕਰਨ, ਇੱਕ ਸਭ ਦੀ ਸੇਵਾ ਕਰਨ, ਆਪਣੇ ਧਰਮ 'ਤੇ ਤੀਸਰਾ ਬਚਣਾ ਕਾਇਮ ਰਹਿਣਾ ਅਤੇ ਹੋਰ ਦੇ ਧਰਮ ਨੂੰ ਮਾਰਾ ਵੀ ਨਹੀਂ ਕਰਨਾ। ਵੇਦ ਕਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ। ਤਾਂ ਉਹ ਸਮਾਂ ਹੋ ਗਿਆ ਆਪਾਂ ਹੁਣ ਕੀਰਤਨ ਸਾਨੂੰ ਕਰਨਾ, ਤੁਮ ਤੋਂ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸੰਚੇਰੀ ਦਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ ਅਤੇ ਤੁਮਰੀ ਕਿਰਪਾ ਮੈਂ ਸੁਖ ਕਲੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਮਹਾਂਪੁਰਖ ਸੰਤ ਬਾਬਾ ਅਮਰਜੀਤ ਜੀ ਦਾ ਤਹਿ ਦਿਲੋਂ ਧੰਨਵਾਦ ਜੀ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਦਿੱਲੀ ਵਾਲੇ ਹਾਜ਼ਰ ਨੇ, ਪਰ ਉਹਨਾਂ ਤੋਂ ਪਹਿਲਾਂ 15 ਮਿੰਟ ਵਾਸਤੇ ਸਿਰਫ ਸਤਿਕਾਰਯੋਗ ਸਾਡੇ ਵੀਰ ਅਮਰਜੀਤ ਸਿੰਘ ਸਾਹਿਬ ਜੀ ਆਪਣੀਆਂ ਹਾਜ਼ਰੀਆਂ ਕੀਰਤਨ ਲਈ ਲਵਾਉਣਗੇ। ਅਮਰਜੀਤ ਸਿੰਘ ਜੀ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ ਨੇ ਔਰ ਸਤਿਗੁਰਾਂ ਨੇ ਬੜੀ ਦਾਤ ਬਖਸ਼ੀ ਹੈ, ਤਾਂ 15 ਮਿੰਟ ਵਾਸਤੇ ਉਹ ਆਉਣਗੇ। ਤਾਂ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਭਾਈ ਸੁਖਵਿੰਦਰ ਸਿੰਘ ਜੀ ਦਿੱਲੀ ਵਾਲੇ ਕੱਲ੍ਹ ਸਵੇਰੇ 6 ਵਜੇ ਤੋਂ ਲੈ ਕੇ 8:30 ਤੱਕ ਸ੍ਰੀ ਆਸਾ ਜੀ ਦੀ ਵਾਰ 'ਤੇ ਕੀਰਤਨ ਗਾਇਨ ਕਰਨਗੇ। ਉਸ ਤੋਂ ਉਪਰੰਤ ਉਹਨਾਂ ਦਾ ਜੋ ਸਮਾਂ ਹੈ ਉਹ 3:45 ਤੋਂ 4:30 ਸ਼ਾਮ ਦਾ ਹੈ। ਕੱਲ੍ਹ ਸ਼ਨਿਚਰਵਾਰ ਔਰ ਐਤਵਾਰ ਵਾਲੇ ਦਿਨ ਜਿਹੜਾ ਭਾਈ ਸਾਹਿਬ ਸੁਖਵਿੰਦਰ ਸਿੰਘ ਸਾਹਿਬ ਜੀ ਦਾ ਸਮਾਂ ਹੈ ਉਹ 9:30 ਤੋਂ ਲੈ ਕੇ 10:15 ਤੱਕ ਦਾ ਹੈ। ਆਪ ਜੀ ਨੇ ਨੋਟ ਕਰ ਲੈਣਾ, ਬਹੁਤ ਅੱਛਾ ਰਸਤੇ ਨਾਲ ਆਪ ਜੀ ਕੀਰਤਨ ਕਰਦੇ ਹੋ, ਸਤਿਗੁਰ ਨੇ ਇਹ ਦਾਤ ਦਿੱਤੀ ਹੈ, ਇਸ ਦਾਤ ਨੂੰ ਆਪ ਦੁਨੀਆਂ ਦੇ ਵਿੱਚ ਵੱਧਦੇ ਹੋ, ਸਤਿਗੁਰੂ ਆਪ ਜੀ ਨੂੰ ਹੋਰ ਚੜ੍ਹਦੀਆਂ ਕਲਬ 'ਚ ਰੱਖਣ। ਇੱਕ ਮੈਨੂੰ ਹੁਕਮ ਹੋਇਆ ਹੈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ, ਜੋ ਪਿਛਲੇ ਸਾਲ ਵੀ ਐਸਾ ਹੋ ਗਿਆ ਸੀ ਔਰ ਇਸ ਸਾਲ ਵੀ ਕੁਛ ਲੋਕ ਐਸਾ ਸੁਭਾਅ ਜਾਂ ਘਟੀਆ ਕਰ ਰਹੇ ਨੇ ਕਿ ਬਾਬਾ ਰਣਜੀਤ ਸਿੰਘ ਜੀ ਧਰਤੀਆਂ ਵਾਲੇ ਸ਼ਾਇਦ ਆ ਰਹੇ ਨੇ ਕਿ ਨਹੀਂ ਆ ਰਹੇ, ਪਰ ਮੈਨੂੰ ਹੁਣੇ ਹੁਣੇ ਇਤਲਾਹ ਮਿਲੀ ਹੈ ਕਿ ਉਹ ਇੰਗਲੈਂਡ ਦੀ ਧਰਤੀ 'ਤੇ ਪਹੁੰਚ ਚੁੱਕੇ ਨੇ ਔਰ ਇਹ ਦੱਸਿਆ ਗਿਆ ਕਿ ਅਨਾਊਂਸਮੈਂਟ ਕਰ ਦਿੱਤੀ ਜਾਵੇ ਕਿ ਉਹ ਕੱਲ੍ਹ ਜੋ ਹੈ ਸ਼ਾਮਾਂ ਯਾਨੀ ਕਿ ਬਾਅਦ ਦੁਪਹਿਰ ਦਾ ਦੀਵਾਨ ਜੋ ਹੈ ਉਹਦੇ ਵਿੱਚ ਵੀ ਹਾਜ਼ਰੀਆਂ ਭਰਨਗੇ ਔਰ ਪਰਸੋਂ ਵੀ ਜਿਹੜਾ 2-2 ਘੰਟੇ ਵਾਸਤੇ ਉਹ ਹਾਜ਼ਰੀਆਂ ਭਰਨਗੇ। ਸੋ ਉਹ ਇੰਗਲੈਂਡ ਦੀ ਧਰਤੀ ਉੱਤੇ ਪਹੁੰਚ ਚੁੱਕੇ ਨੇ, ਸੋ ਮੈਨੂੰ ਇਹ ਹੁਕਮ ਹੋਇਆ ਕਿ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਅਮਰਜੀਤ ਸਿੰਘ ਸਾਹਿਬ ਜੀ ਤੋਂ ਬਾਅਦ ਸਤਿਕਾਰਯੋਗ, ਕਿਉਂਕਿ ਅਮਰਜੀਤ ਸਿੰਘ ਜੀ ਨੇ ਸਿਰਫ 15 ਮਿੰਟ ਵਾਸਤੇ ਕੀਰਤਨ ਸ਼ਰਮਨ ਕਰਨਾ ਜੋ ਇਸ ਲਿਸਟ ਦੇ ਮੁਤਾਬਕ ਹੈ, ਕੀਰਤਨ ਗਾਇਨ ਕਰਨਾ ਕਿਵੇਂ ਕਰਨੀ ਔਰ ਇਸ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਸੁਖਵਿੰਦਰ ਸਿੰਘ ਜੀ ਦਿੱਲੀ ਵਾਲੇ ਉਹਨਾਂ ਦੇ ਆਪਾਂ ਕੀਰਤਨ ਸ਼ਰਮਨ ਕਰਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ

ਪਕੜੇ ਸਭ ਮੁਕਦੀ ਚੰਦੀ ਰਹਿਣ ਅਬ ਨਾ ਪਜ ਪਜ ਕਲ ਪਾਏ ਅਬ ਨਾ ਪਜ

0: किया, अधूना पैसा गई है।
1: जन भगतन को कहा ना मानो, जियो अपना करी है।

ਆਦਰ ਯੋਗ ਪਰਮ ਆਦਰ ਯੋਗ ਸਤਿਰਾਂ ਦੇ ਦਰੋਂ ਘਰੋਂ ਦਰਸਾਈ ਹੋਈ ਸੀ ਸਾਥ ਨੂੰ ਲੱਗੀ ਸਤਿਰਾਂ ਤੇ ਬੇਨਤੀ ਕਰਦਾ ਹਾਂ ਬਹੁਤ ਹੀ ਖੂਬਸੂਰਤ ਪੰਡਾਲ ਵਿੱਚ ਬੈਠ ਕੇ ਔਰ ਅਤਿ ਸਤਿਕਾਰ ਸਨਮਾਨ ਦੇ ਨਿਰੰਤਰ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਵਿਧਾਰੇ ਪ੍ਰਕਾਸ਼ ਨੂੰ ਮਾਣਦੇ ਹੋਏ ਆਪਦੇ ਦੋ ਸ਼ਬਦਾਂ ਦਾ ਕੀਰਤਨ ਸਰਵ ਕੀਤਾ ਮੈਂ ਧੰਨਵਾਦੀ ਹਾਂ ਲੇਕਿਨ ਬੇਨਤੀ ਹੈ ਕਿ ਅੱਜ ਪਹਿਲੇ ਦਿਨ ਬੜੀ ਦੇਰ ਦਾ ਦਰਸ਼ਨ ਦੀਦਾਰ ਹੋਏ ਨੇ ਬੜੀ ਮੁੱਦਤ ਬਾਅਦ ਤੋਂ ਇਸ ਦੂਰੀ ਨੂੰ ਸੰਕੋਚਦੇ ਹੋਏ ਨਜ਼ਦੀਕ ਲੈਣ ਲਈ ਬੇਨਤੀ ਕਰਦਾ ਹਾਂ ਕਿ ਫਤਿਹ ਦਾ ਆਦਾਨ ਪ੍ਰਦਾਨ ਸਦਾ ਬੁਲੰਦਬਾਜ਼ੀ ਨਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਕਹਿੰਦੇ ਵੀ ਮੈਨੂੰ ਕੋਈ ਸੰਕੋਚ ਨਹੀਂ ਇਸਨੇ ਅਤਿਅੰਤ ਖੂਬਸੂਰਤ ਪ੍ਰੋਗਰਾਮ ਅੰਦਰ ਇਹ ਜੋ ਮਦਸਤ ਬਣੇ ਨੇ ਮੈਂ ਉਹਨਾਂ ਦਾ ਵੀ ਸੰਭਾਲ ਕਰਦਾ ਹਾਂ ਮੇਰਾ ਮਤਲਬ ਕਹਿਣ ਤੋਂ ਆਦਰ ਯੋਗ ਪਰਮ ਆਦਰ ਯੋਗ ਸੰਤ ਬਾਬਾ ਅਮਰ ਸਿੰਘ ਸਾਹਿਬ ਜੀ ਬਹੁਤ ਵੱਡਾ ਉਪਰਾਲਾ ਹੈ ਬਹੁਤ ਵੱਡਾ ਉੱਦਮ ਹੈ ਔਰ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਨਾਇਆ ਹੈ ਇਹ ਤਾਂ ਸਮਝੋ ਕਿ ਸਭ ਗੁਰੂਆਂ ਦੇ ਇੱਕੋ ਵਾਰੀ ਮਨਾਏ ਜਾਣ ਦੇ ਬਰਾਬਰ ਹੈ ਇਕੱਲੇ ਇਕੱਲੇ ਗੁਰੂ ਸਾਹਿਬ ਦਾ ਵੀ ਮਨਾਉਣਾ ਬਹੁਤ ਫਖਰ ਦੀ ਬਾਤ ਹੈ ਲੇਕਿਨ ਦਸਾਂ ਗੁਰੂਆਂ ਦੇ ਸਾਕਸ਼ਾਤ ਪ੍ਰਤੱਖ ਦਰਸ਼ਨ ਦੀ ਗੱਲ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਐਸਾ ਪੁਰਬ ਮਨਾਉਣਾ ਅਤੇ ਬਾਬਾ ਔਰ ਹੈ ਨਾ ਸਭ ਤੋਂ ਉੱਪਰ ਹੈ ਇਸ ਵਾਸਤੇ ਮੈਂ ਆਦਰ ਜੋ ਬਾਬਾ ਜੀ ਦਾ ਵੀ ਆਦਰ ਕਰਦਾ ਹੋਇਆ ਔਰ ਆਪ ਸਭ ਸੰਗਤਾਂ ਨੂੰ ਵਧਾਈ ਮੁਬਾਰਕਬਾਦ ਦਿੰਦਾ ਹੋਇਆ ਇੱਕ ਵਾਰੀ ਬੇਨਤੀ ਕਰਦਾ ਫਿਰ ਬੁਲੰਦਬਾਜ਼ੀ ਨਾਲ ਫਤਿਹ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸ਼ਬਦਾਂ ਦਾ ਕੀਰਤਨ ਔਰ ਦੂਸਰਾ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਜਿਹੜਾ ਗੌੜੀ ਰਾਗ ਵਿੱਚ ਉਹਨਾਂ ਨੇ ਗਾਵਿਆ ਹੈ ਸ਼ਬਦ ਦਾ ਹੈਡਿੰਗ ਸੰਦੇਖ ਹੈ ਗੌੜੀ ਕਬੀਰ ਜੀ ਕੀ ਉਹ ਕਹਿੰਦੇ ਨੇ ਇਨਸਾਨ ਦਾ ਧਰਤੀ 'ਤੇ ਆਉਣ ਦਾ ਮੁੱਖ ਫਰਕ ਇਹੀ ਹੈ ਕਿ ਉਹ ਭਜਨ ਕਰੇ ਸਿਮਰਨ ਕਰੇ ਇਬਾਦਤ ਕਰੇ ਭਗਤੀ ਕਰੇ ਜ਼ੋਹਦ ਕਰੇ ਪਰਹੇਜ਼ਗਾਰੀ ਕਰੇ ਅੱਠ ਸ਼ਬਦ ਵਰਤੇ ਨੇ ਜਿਹੜਾ ਚਿਤ ਕਰਦਾ ਰੱਖ ਲੈਣਾ ਇਹਦਾ ਮੁੱਖ ਫਰਜ਼ ਹੈ ਬਾਕੀ ਤਾਂ ਕੰਮ ਗਾਉਣ ਵਿਰਤੀ ਨਾਲ ਹੋ ਹੀ ਜਾਣੇ ਨੇ ਤੇ ਜੇ ਭਜਨ ਨਹੀਂ ਕਰਦਾ ਭਗਤੀ ਨਹੀਂ ਕਰਦਾ ਤੇ ਇੱਥੇ ਆਉਣਾ ਕੋਈ ਸਕਾਰਥਾ ਨਹੀਂ ਹੈ ਦੁਨੀਆਂ ਵਿੱਚ ਸਕਾਰਥਾ ਨਹੀਂ ਹੈ ਰੋਜ਼ ਸੋਧਤ ਦੀ ਬਾਣੀ ਵਿੱਚ ਆਪਾਂ ਕਹਿੰਦੇ ਹਾਂ ਕਿ ਸਹੀ ਪ੍ਰਾਪਤ ਮਾਨੁਖ ਦੇ ਹੁਰੀਆ ਕੰਮ ਕੀ ਇਹਦਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਬਰੀਆ ਮੀਨਸ ਵਾਰੀ ਕਰਨ ਜਿਹੜਾ ਜ਼ਿੰਮੇਦਾਰ ਵਕਤ ਸਿਰ ਆਪਣੀ ਵਾਰੀ ਨਹੀਂ ਸੰਭਾਲਦਾ ਨਾ ਔਰ ਝੋਨੇ ਦੀ ਫਸਲ ਵੀ ਬੀਜ ਲੈਂਦਾ ਹੈ ਪਾਣੀ ਨਹੀਂ ਵਰਤਦਾ ਗੌਰਮੈਂਟ ਨੇ ਕਹਿਤਾ ਕਿ ਇਹਨਾਂ ਦਿਨਾਂ ਵਿੱਚ ਨਹਿਰਾਂ ਭਰ ਭਰ ਵਗਣਗੀਆਂ ਚੰਡੋਰਤੀ ਨੇ ਪਿੰਡ ਵਿੱਚ ਦੱਸ ਨਹੀਂ ਦਿੱਤਾ ਹੈ ਸਰਪੰਚ ਨੇ ਸੁਨੇਹਾ ਵੀ ਪਹੁੰਚਾ ਦਿੱਤਾ ਹੈ ਲੇਕਿਨ ਫਿਰ ਜਿਹੜਾ ਜ਼ਿੰਮੇਦਾਰ ਕਹਿੰਦਾ ਕੋਈ ਨਹੀਂ ਫੇਲ ਆਲਮਾਂਗੇ ਫੇਲ ਆਲਮਾਂ ਫਿਰ ਵਾਰੀ ਆਉਣੀ ਚਾਹੀ ਨਹੀਂ ਆਉਣੀ ਉਦੋਂ ਤੱਕ ਨਹਿਰਾਂ ਵਗੜੇ ਆ ਜਾਣ ਕੀ ਕਰੇਗਾ ਫਿਰ ਤਾਂ ਸੁਹਾਗਾ ਹੀ ਫੇਰਨਾ ਪੈ ਜਾਣਾ ਲੇਕਿਨ ਜਦੋਂ ਵਾਰੀ ਮਿਲ ਗਈ ਹੈ ਫਿਰ ਉਹਨੂੰ ਸੰਭਾਲਣਾ ਚਾਹੀਦਾ ਲੇਕਿਨ ਮੋਸਟ ਆਫ ਦੀ ਪ੍ਰੈਜ਼ੈਂਟ ਮਿਲੇ ਉਹ ਵਕਤ ਦਾ ਬੈਸਟ ਯੂਜ਼ ਕਰਨਾ ਚਾਹੀਦਾ ਕਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਰੀ ਫੇਰ ਕਰਨ ਵਾਲਾ ਇਹ ਕੰਮ ਨਹੀਂ ਹੈ ਸਤਿਸੰਗ ਕਬੀਰ ਜੀ ਰਾਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੁਕਾਰ ਪੁਕਾਰ ਕੇ ਕਹਿੰਦੇ ਨੇ ਇਨਸਾਨ ਤੂੰ ਕਿਸ ਭੁਲੇਖੇ ਵਿੱਚ ਪਿਆ ਹੈ ਫਿਰ ਕਰ ਲਵਾਂਗਾ ਫਿਰ ਕਰ ਲਵਾਂਗਾ ਇਹ ਤਾਂ ਪਤਾ ਹੀ ਨਹੀਂ ਦੁਬਾਰਾ ਇਹ ਦੇਹ ਮਿਲਣੀ ਹੈ ਕਿ ਨਹੀਂ ਮਿਲਣੀ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਤੇ ਅਸੀਂ ਮੁੜ ਕੇ ਜੇ ਜਨਮ ਇਸ ਦੇਹੀ ਵਿੱਚ ਨਹੀਂ ਲੈ ਲਿਆ ਤਾਂ ਸਿੱਖਾਂ ਦੇ ਘਰ ਵਿੱਚ ਹੀ ਜਨਮਾਂਗੇ ਇਹ ਕੋਈ ਪੱਕੀ ਬਾਤ ਨਹੀਂ ਹੈ ਕਿ ਸਿੱਖਾਂ ਦੇ ਘਰ ਵਿੱਚ ਜਨਮ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਮਿਲ ਜਾਏ ਕਈ ਹੈਗੇ ਨਾ ਸਿੱਖ ਪਰਿਵਾਰ ਵਿੱਚ ਰਹਿੰਦੇ ਮੈਨੂੰ ਬਹੁਤ ਅਕਸਰ ਮਿਲਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਿਹੜੇ ਆ ਜੀ
ਐਡੀ ਤੇਰੀ ਉਮਰ ਹੋ ਗਈ, ਤੈਨੂੰ ਹਜੇ ਤੱਕ ਨਹੀਂ ਪਤਾ ਲੱਗਾ ਕਿ ਇਹ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਜ਼ਰੂਰੀ ਨਹੀਂ ਹੈ। ਔਰ ਦੂਜਾ ਹੈ ਕਿ ਮਨੁੱਖ ਦੇ ਮਿਲੇ ਨਾ ਮਿਲੇ, ਸੋਝੀ ਮਿਲੇ ਨਾ ਮਿਲੇ, ਇਹ ਪਤਾ ਨਹੀਂ ਹੋਵੇ ਕਿ ਭਾਈ ਪ੍ਰਾਪਤ ਮਨੁੱਖ ਦੇ ਹੋ ਰਹੀ ਹੈ। ਕਬੀਰ ਜੀ ਕਹਿੰਦੇ ਨੇ ਮਿਲਣੀ ਨਹੀਂ ਹੈ, ਕਿੱਦਾਂ ਦੀ ਮਿਲਣੀ? ਕਹਿੰਦੇ ਬੇਮਿਸਾਲ ਹੈ, ਜੋ ਬਨ ਫਲ ਪਾ ਕੇ ਧੋਏ ਗਿਰੇ, ਪੱਕਾ ਹੋਏ ਫਲ ਧਰਤੀ 'ਤੇ ਡਿੱਗ ਪਿਆ ਹੈ। ਅਤੇ ਕਹੇ ਮੁੜ ਲਾਲਮਾ, ਮੁੜ ਡਾਲੀ ਨਾ ਲਾਲਮਾ, ਹਰ ਕਿਸ ਨੇ ਬਿਲਕੁਲ ਨਹੀਂ ਹੋ ਸਕਦਾ। ਜੋ ਬਨ ਫਲ ਪਾ ਕੇ ਧੋਏ ਗਿਰੇ, ਬਹੁਤ ਨਾ ਲਾਗੇ ਡਾਲ। ਇਸ ਲਈ ਆਹ ਜੋ ਕੁਛ ਮਿਲਿਆ ਹੈ ਇਹਦੇ ਵਿੱਚ ਹੀ ਕਰਨਾ ਹੈ ਸਭ ਕੁਛ। ਅਨੰਦਪੁਰ ਦਾ ਪੁਰਫਜ਼ਾ ਇਲਾਕਾ ਹੈ ਸਾਧ ਸੰਗਤ ਜੀ, ਜਿਹਨਾਂ ਨੇ ਦਰਸ਼ਨ ਦੀਦਾਰ ਕੀਤੇ ਨੇ, ਮੇਰੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਇਹਨਾਂ ਦਾ ਪੱਲੂ ਪਕੜ ਕੇ ਅਨੰਦਪੁਰ ਸਾਹਿਬ ਪਹੁੰਚਣ ਦੀ ਯਤਨ ਕਰੋ। ਔਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀਆਂ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਾਂਗੂ ਇੱਦਾਂ ਹੀ ਪ੍ਰਕਾਸ਼ਮਾਨ ਸਨ, ਬੈਠੇ ਸਨ। ਉਹਨਾਂ ਦਾ ਸਿੱਖ ਕੀਤਾ ਹੈ, ਮਨ ਕੀਤਾ ਹੈ ਮਾਲਕ ਦਾ, ਅਤੇ ਸੰਗਤ ਵਿੱਚ ਇੱਦਾਂ ਜੁੜ ਕੇ ਬੈਠੇ ਹੋਏ ਭਾਈ ਨੰਦ ਲਾਲ ਜੀ ਨੂੰ ਉਹਨਾਂ ਨੇ ਯਾਦ ਕਰ ਲਿਆ। ਭਾਈ ਨੰਦ ਲਾਲ ਜੀ, ਮੈਂ ਸਿਆਣੇ ਲਈ ਬੇਨਤੀ ਕਰਨ ਲੱਗਾ ਧਿਆਨ ਨਾਲ ਸੁਣਦਾ ਜੀ। ਭਾਈ ਨੰਦ ਲਾਲ ਜੀ ਉੱਥੋਂ ਹੀ ਧਰਤੀ 'ਤੇ ਮੱਥਾ ਟੇਕ ਕੇ ਕਰਨੀਆਂ ਵਾਲੇ ਜੀ ਨੂੰ ਉੱਠ ਖੁੱਲ੍ਹੇ, ਔਰ ਉੱਠ ਕੇ ਆਕੜ ਕੇ ਨਹੀਂ ਤੁਰੇ ਅਤੇ ਮੈਨੂੰ ਬੁਲਾਇਆ, ਮੈਂ ਖੁਸ਼ਕਿਸਮਤ ਹਾਂ। ਨਹੀਂ, ਜਿਵੇਂ ਪੰਜਾਬੀ ਦੇ ਅੱਖਰਾਂ 'ਤੇ ਕਿਸੇ ਪੰਜਾਬੀ ਦੇ ਲਿਖਾਰੀ ਨੇ ਸਿਹਾਰੀਆਂ ਔਰ ਵਿਹਾਰੀਆਂ ਵਾਹੀਆਂ ਹੋਣ, ਨਾ ਲੰਬੀਆਂ ਲੰਬੀਆਂ ਸਿਹਾਰੀਆਂ ਔਰ ਵਿਹਾਰੀਆਂ ਵਾਹੀਆਂ ਹੋਣ, ਭਾਵ ਝੁਕ ਚੁੱਕ ਜਾਂਦੀਆਂ ਹੋਣ। ਐਨ ਇਸ ਤਰ੍ਹਾਂ ਭਾਈ ਨੰਦ ਲਾਲ ਜੀ ਐਦਾਂ ਹੱਥ ਧੋ ਕੇ ਝੁੱਕ ਕੇ ਅਤੇ ਸਤਿਗੁਰੂ ਕਲੀਆਂ ਵਾਲੇ ਵੱਲ ਕੋਲ ਆ ਗਏ, ਮੱਥਾ ਟੇਕਿਆ। ਜੀ ਮਹਾਰਾਜ ਜੀ, ਮਾਲਕ ਜੀ ਹੁਕਮ ਸਾਦਰ ਹੋਵੇ, ਕੀ ਫਰਮਾਨ ਹੈ ਆਪ ਜੀ ਦਾ? ਕਹਿਣ ਲੱਗੇ ਭਾਈ ਨੰਦ ਲਾਲ, ਮੈਂ ਦੋ ਗੱਲਾਂ ਤੇਰੇ ਤੋਂ ਪੁੱਛਣੀਆਂ ਚਾਹੁੰਦਾ, ਦੱਸ ਸਕੇ ਆ? ਕਹਿੰਦਾ ਜੀ, ਤੁਹਾਡੀ ਬਰਕਤ ਦੇ ਤੁਫੈਲ ਹੀ ਹੈ, ਵਰਨਾ ਮੇਰੇ ਵਿੱਚ ਐਸੀ ਕੋਈ ਬਾਤ ਹੈ ਨਹੀਂ ਤਾਂ ਮੈਂ ਕਹਿ ਸਕਾਂ। ਜੋ ਤੁਸੀਂ ਬੁਲਾਵੋਗੇ ਵੈਸਾ ਮੈਂ ਬੋਲ ਸਕਾਂਗਾ। ਭਾਈ ਸਾਹਿਬ ਜੀ, ਇਹ ਦੱਸੋ ਕਿ ਅਸੀਂ ਧਰਤੀ 'ਤੇ ਕਾਹਦੇ ਲਈ ਆਏ ਹਾਂ? ਅਸੀਂ ਜ਼ਮੀਨ 'ਤੇ ਕਾਹਦੇ ਲਈ ਆਏ ਹਾਂ? ਭਾਈ ਸਾਹਿਬ ਜੀ ਨੇ ਨਮਸਕਾਰ ਕਰਦਿਆਂ ਹੋਇਆ ਜੋ ਵਚਨ ਕੀਤਾ ਨਾ, ਉਹ ਬਹੁਤ ਹੀ ਪ੍ਰਿਆ ਹੈ ਔਰ ਹਰ ਵਿਅਕਤੀ ਨੂੰ ਉਹ ਚੇਤੇ ਰੱਖਣਾ ਚਾਹੀਦਾ। ਆਪ ਜੀ ਕਹਿੰਦੇ ਨੇ

ਸੱਚੇ ਪਾਤਸ਼ਾਹ ਗਰੀਬ ਨਿਵਾਸ ਭਜਨ ਤੇਰੇ ਦੀ ਸਿੱਖ ਸਾਨੂੰ ਵਿੱਚ ਸਰੀਰ ਦੀ ਆਈ ਮੇਰੇ ਮਾਈ ਨਹੀਂ ਤੇ ਇੱਥੇ ਆਵਣ ਦੀ ਸਾਨੂੰ ਹਰ ਦਿਨ ਲੋੜ ਨਾ ਆਈ ਰਾਮ ਦੁਹਾਈ ਕਹਿੰਦੇ ਮੈਂ ਰਾਮ ਦੀ ਦੁਹਾਈ ਪਾ ਕੇ ਪਾ ਉੱਚੀ ਬੋਲ ਕਹਿੰਦਾ ਸਾਨੂੰ ਸਰੀਰ ਵਿੱਚ ਆਉਣ ਦੀ ਲੋੜ ਹੀ ਕੋਈ ਨਹੀਂ। ਇੱਕ ਜਰਮਨ ਦੇ ਲਿਖਾਰੀ ਨੇ ਲਿਖਿਆ ਇਨਸਾਨ ਤੂੰ ਇੱਕ ਬਹੁਤ ਹੀ ਸਰਸਰ ਦਰਖਤ ਹੈ ਹਰਿਆ ਭਰਿਆ ਦਰਖਤ ਹੈ ਬੜਾ ਚੰਗਾ ਲੱਗਦਾ ਹੈ ਜੇ ਤੈਨੂੰ ਫਲ ਫੁੱਲ ਨਹੀਂ ਨਾ ਪੈਂਦੇ ਫਲ ਫੁੱਲ ਨਹੀਂ ਲੱਗਦੇ ਕੇਵਲ ਪੱਤੇ ਲੱਗਦੇ ਨੇ ਤੇ ਮੌਸਮ ਦੇ ਆਉਣ ਨਾਲ ਉਹ ਝੜ ਜਾਂਦੇ ਨੇ ਝੜਦੇ ਵੀ ਤੇਰੀਆਂ ਜੜ੍ਹਾਂ ਵਿੱਚ ਨੇ ਤੇ ਜੜ੍ਹਾਂ ਤੇ ਜਾ ਕੇ ਸਵਾਏ ਉਹ ਖਾਦ ਬਣਦੇ ਹੋਰ ਕੁਛ ਨਹੀਂ ਫਲ ਨਹੀਂ ਲੱਗਾ ਫੁੱਲ ਨਹੀਂ ਲੱਗੇ ਮਹਿਕ ਨਹੀਂ ਆਈ ਕਿਸੇ ਨੂੰ ਕੁਛ ਦਿੱਤਾ ਨਹੀਂ ਤਾਂ ਮੌਸਮ ਦੇ ਲਿਹਾਜ਼ ਨਾਲ ਤੇਰੇ ਪੱਤੇ ਝੜ ਗਏ ਨੇ ਝੜ ਕੇ ਤੇਰੀਆਂ ਜੜ੍ਹਾਂ ਵੀ ਡਿੱਗੇ ਨੇ ਥੋੜ੍ਹੀ ਦੇਰ ਬਾਅਦ ਉਹ ਖਾਦ ਇਹ ਬਣ ਗਿਆ ਨਥਿੰਗ ਐਨ ਇਸੇ ਤਰ੍ਹਾਂ ਸਾਡਾ ਵੀ ਇੱਥੇ ਆਉਣਾ ਜੇ ਤਾਂ ਭਜਨ ਕਰੀਏ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਸੀ ਸੁਣਨ ਦੀ।

ਹੋਈ, ਹਯਾਤੀ ਹੋਈ, ਜ਼ਿੰਦਗੀ ਹੋਈ, ਜੀਵਨ ਹੋਈ ਲੇਖੇ ਵਿੱਚ ਹੈ ਜਿਹੜਾ ਸੰਗਤ ਵਿੱਚ ਗੁਜ਼ਰਦਾ ਹੈ, ਤੇਰੀ ਯਾਦ ਜ਼ਿਆਦਾ ਇਲਾਹੀ ਵਿੱਚ ਗੁਜ਼ਰਦਾ ਹੈ।

0: ਸਾਨੂੰ ਪ੍ਰਾਪਤੀ ਕੀ ਹੈ?
1: ਨਹੀਂ ਤੇ ਸਾਨੂੰ ਹਾਸਲ ਕੀ ਹੈ? ਸ਼ਾਮ ਤੇ ਫਜਰੇ
0: ਹੁਜਰਾ ਬਣਿਆ ਹੋਇਆ ਹੈ, ਨੀਲਾ ਆਕਾਸ਼ ਨੀਲਾ ਹੈ ਨਾ, ਇਹਦੇ ਵਿੱਚ ਸਾਨੂੰ ਸਰਨ ਤੋਂ ਬਾਅਦ ਹੋਰ ਕੁਛ ਨਹੀਂ ਹੈ। ਲੇਕਿਨ ਜੇ ਇੱਥੇ ਆ ਕੇ ਭਜਨ ਕੀਤਾ ਹੈ, ਸਿਮਰਨ ਕੀਤਾ ਹੈ, ਤਾਂ ਤੇ ਠੀਕ ਹੈ। ਸਮਾਪਤੀ ਕਰਦਿਆਂ ਹੋਇਆ ਬੇਨਤੀ ਕਰਨ ਲੱਗੇ ਸਤਿਸੰਗ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਨਮਕਾਲ, ਮੈਨੂੰ ਇੱਕ ਸੂਚਨਾ ਪ੍ਰਾਪਤ ਹੋਈ ਹੈ। ਇਹ ਸੂਚਨਾ ਸੱਚੀ ਹੈ? ਆਖਣ ਲੱਗਾ ਮਾਲਕ ਜੀ, ਮੈਨੂੰ ਤੇ ਪਤਾ ਨਹੀਂ ਹੈ, ਜੇ ਕੋਈ ਗਲਤੀ ਗੁਸਤਾਖੀ ਸੁਨਾਮੀ ਹੋ ਗਈ ਹੋਵੇ ਤੇ ਚਾਕਰਾਂ ਪਾਸਾ ਸਮਝ ਕੇ ਮਾਫ਼ ਕਰ ਦਿਓ ਜੀ। ਹਜੇ ਸੁਣੀ ਨਹੀਂ ਗੱਲ, ਪਰ ਇਹ ਕਹਿਣ ਲੱਗ ਪਿਆ ਵੀ ਚਾਕਰਾਂ ਪਾਸਾ ਸਮਝ ਕੇ ਮਾਫ਼ ਕਰ ਦਿਓ, ਭੁੱਲ ਗਲਤੀ ਦੀ ਖਿਮਾ ਬਖਸ਼ ਦਿਓ। ਕਹਿਣ ਲੱਗੇ ਨਹੀਂ, ਖਿਮਾ ਦੀ ਬਾਤ ਨਹੀਂ ਹੈ, ਮੈਨੂੰ ਸਿੰਘਾਂ ਨੇ ਦੱਸਿਆ ਹੈ, ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਸੰਗਤ ਨਾਲ ਮੈਨੂੰ ਬਹੁਤ ਪਿਆਰ ਹੈ, ਬੜਾ ਪਿਆਰ ਹੈ, ਅਤੇ ਹੁਣ ਗੱਲ ਤੇ ਪਰਿਆ ਵਿੱਚ ਆ ਗਈ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਪਿਆਰ ਕਰੂੰਗਾ ਹੈ ਜਾਂ ਉਹਦੇ ਜ਼ਬਾਨੀ ਕਲਾਮੀ ਕਹਿ ਰਹੇ ਮੇਰਾ ਕਲੀਏ ਵਾਲੇ ਦਾ ਪਿਆਰ ਬਹੁਤ ਹੈ, ਮੇਰਾ ਪਿਆਰ ਬਹੁਤ ਹੈ, ਮੇਰਾ ਪਿਆਰ ਬਹੁਤ ਹੈ, ਉਹਦੇ ਕਹਿੰਦੇ ਆ ਜਾਂ ਕੋਈ ਖਬਰ ਹੈ ਜਾਂ ਕੁਝ ਪਤਾ ਹੈ? ਜੇ ਪਤਾ ਹੈ ਤਾਂ ਦੱਸੋ ਕਿ ਤੇਰਾ ਮੇਰਾ ਪਿਆਰ ਕਦੋਂ ਦਾ ਹੈ? ਬਾਣੀ ਗੁਰੀ ਦਾ ਓਟ ਤੇ ਆਸਰਾ ਲੈ ਕੇ ਭਾਈ ਸਾਹਿਬ ਜੀ ਕਹਿੰਦੇ ਨੇ ਹੇ ਸਾਈਆਂ ਮਾਲਕਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਦੋਂ ਅਰਪਣ ਨਰਪਣ ਸੀ ਨਾ, ਤੁੰਦੂ ਕਾਰਾ ਸੀਗਾ, ਮੈਨੂੰ ਤਾਂ ਦਿੱਤਾ ਕਿ ਮੇਰਾ ਤੁਹਾਡੇ ਨਾਲ ਇਸ ਮੁਹੱਬਤ ਮੁਰੱਬਤ ਪਿਆਰ ਹੋ ਦੂੰਗਾ ਹੈ।
1: ਅਰਪਦ ਨਰਪਦ ਤੁੰਦੂ ਕਾਰਾ
0: ਨਾ ਹੁਕਮ। ਅੱਛਾ, ਉਦੋਂ ਦਾ ਫਿਰ ਆਪਣੇ ਪਰਸੇ ਵਿੱਚ ਵਿਚਾਰ ਕਹਿਣ ਲੱਗੇ ਨਾ।

0: ਆਪੁਰ ਦਰ ਸਜੂਦ ਮਾਰਾ ਧਰਤੀ ਅਤੇ ਆਕਾਸ਼ ਦਾ ਸਦੋ ਨਾਮ ਨਿਸ਼ਾਨ ਦਾ ਆਹਾ ਸੱਚੇ ਸ਼ਾਹ
1: ਮੇਰੇ ਮਾਲਕ ਜੀ ਜਦੋਂ ਧਰਤੀ ਵੀ ਨਹੀਂ ਸੀ ਆਸਮਾਨ ਆਕਾਸ਼ ਵੀ ਨਹੀਂ ਸੀ ਜਦੋਂ ਕੁਝ ਵੀ ਨਹੀਂ ਸੀ ਨਾ ਮੈਂ ਉਹਦਾ ਦਾ ਤੁਹਾਨੂੰ ਪਿਆਰ ਕਰਦਾ ਹਾਂ
0: ਧਰਤੀ ਅਤੇ ਆਕਾਸ਼ ਦਾ ਸਦੋ ਨਾਮ ਨਿਸ਼ਾਨ ਨਾ ਆਹਾ ਸੱਚੇ ਸ਼ਾਹ
1: ਅੱਛਾ ਜੀ
0: ਸਿੱਖ ਤੇਰੇ ਦੀਦਾਰ ਦੀ ਸਾਨੂੰ ਸਿੱਖ ਤੇਰੇ ਦੀਦਾਰ ਦੀ ਸਾਨੂੰ ਮਸਕ ਆਣ

ਰੱਖਾ ਬੋਲੇਗਾ ਦਸ ਬੋਲਣਗੇ ਫਿਰ ਵੀ ਬਜ਼ੁਰਗ ਦੂਸਰੀ ਜਗ੍ਹਾ ਮਾਵਾਂ ਕਰਨਾ ਸਾਰਿਆਂ ਨੂੰ ਦੱਸਣਾ ਕਰਨਾ ਸਾਰਿਆਂ ਨੂੰ ਬਚ ਬਚ ਕੇ ਸਾਡੀ

ਸ਼ਰਧਾ ਦੀ ਹੈ, ਪਿਆਰ ਦੀ ਹੈ। ਅਗਰ ਇਹਨਾਂ ਦੀ ਬਚਨਾਂ ਨੂੰ, ਗੁਰੂ ਕੇ ਬਚਨਾਂ ਨੂੰ ਸ਼ਰਧਾ ਅਤੇ ਪਿਆਰ ਨਾਲ ਲਾਈਏ, ਉਸ ਦਾ ਰਸ, ਉਸ ਦਾ ਆਨੰਦ ਵੱਖਰਾ ਹੀ ਹੈ। ਆਓ ਪਿਆਰ ਨਾਲ ਦੋ ਵਾਰ ਦਾਸਰੇ ਬੋਲਣਗੇ, ਦੋ ਵਾਰ ਇਸੇ ਤਰ੍ਹਾਂ ਵੀਰ ਬਜ਼ੁਰਗ ਦੋ ਵਾਰ ਹੀ ਮਾਣਾ ਪੈਣਾ, ਇਸ ਤਰ੍ਹਾਂ ਰਸ ਲੈ ਲੈ ਕੇ

ਸੋਚਨਾ ਵਾਹੀ ਸੋਚਨਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭਵਨ ਦਿਨ ਮੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ।

सज्जन सच पातशाह शिरशाह दशाह जिस पास बैठिया सोही है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪੁ ਜੀ।

ਸੋਚੈ ਸੋਚ ਨਾ ਹੋਵੇ ਸੋਚਿਨ ਲਖ ਵਾਰ ਚੁੱਪੈ ਚੁੱਪ ਨਾ ਹੋਵੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਟਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿ ਸ਼ੈਤਾਨ ਗਾਵੈ ਕਉ ਦਾਤ ਜਾਣੈ ਨਿਸ਼ਾਨ ਗਾਵੈ ਕਉ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਬਣਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕਉ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰੂ ਅਖੇ ਮੰਗੈ ਦੇਹ ਦੇਹੀ ਦਾਤ ਕਰੀ ਦਤਾਰੂ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੂਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀਐ ਮੰਦ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗਲੇ ਜੇ ਤੈਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤੈਸ

ਸੁਣਿਆ ਈਸ਼ਰ ਬਰਮ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਏ ਸਤਸੰਤੋ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੈਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿਛੇ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰ ਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਰਸਮ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿਰੀ ਸਨ ਬੰਧ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਣ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰੂ ਕਰਤੇ ਕਹਿ ਕਰਨੈ ਨਾਹੀ ਸੁਨਾਰੂ ਧੌਲ ਧਰਮ ਦਇਆ ਕਾ ਪੂਤ ਸੰਤੋਖ ਸਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰੂ ਤਬਲੇ ਉੱਪਰ ਕੀਤਾ ਪਾਰੂ ਧਰਤੀ ਹੋਰ ਭਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਇਹ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸੁਲੇ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਦਿਸਦੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਬਖ ਖਾਹੀ, ਅਸੰਖ ਨਿੰਦਕ ਸਿਰ ਕਰਹੇ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਤਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜੇ ਫੁਰਮਾਏ ਤਿਵ ਪਾਏ, ਜੇਤਾ ਕੀਤਾ ਦੇਤਾ ਨਾਉ, ਬਣ ਨਾਵੈ ਨਾਹੀ ਕੋ ਥਾਉ।

ਪਰਿਆ ਹੱਥ ਪੈਰ ਤਨ ਦੇਹੀ ਪਾਣੀ ਤੋਂ ਤਰ ਤੁਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਹਤ ਹੋਏ ਪਰਿਆ ਮਤ ਬਾਪਾ ਕੈ ਸੰਗ ਤੋ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਮਾਪੇ ਬੀ ਜਾ ਪੇਹੀ ਖਾ ਨਾਨਕ ਹੁਕਮੀ ਆਵ ਹੋ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਾਂ ਕਵਣ ਜਿਤ ਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂਜ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜੈ ਕਾ ਹੋਵੇ ਨਾਨਕ ਜੀ ਕਹੋ ਆਪਾਂ ਜਾਣਾ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਸਕੇ ਵੇਦ ਕਹਿ ਨਿਕਵਾਤ ਸਹਸ ਅਠਾਰਾਂ ਕਹਿਣਕ ਤੇ ਬਾਂਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲ ਆਹੀ ਸਾਲ ਆਹੀ ਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹਾ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਛੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਵਤੀ ਕਹਿਣ ਨਾ ਅੰਤ ਅੰਤ ਨ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਦਾ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਹੋ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੇਤੇ ਮੰਗਾਂ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੁੱਖ ਬਹੁ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਧੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਅਵੇ ਮੁੱਲ ਲੈ ਜਾਹੀ ਮੁੱਲ ਭਾਈ ਮੁੱਲਾਂ ਸਮਾਹੀ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬਰਮੇ ਆਖੇ ਅੰਬ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ

ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾ ਰੰਗ ਅਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਿਰ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੀਤੇ ਬਾਵਣ ਹਾਰੇ। ਕੇਤੇ ਰਾਗ ਪਰਿਸੋਂ ਕਹੀ ਅਨ, ਕੇਤੇ ਗਾਵਣ ਹਾਰੇ। ਗਾਵੇ ਤੁਨ ਪੌਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਹੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੀ। ਗਾਵੇ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ।

ਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੂੰ ਹੈ ਲੱਖ ਹੂੰ ਹੈ ਲੱਖ ਵੀਸ ਲੱਖ ਲੱਖ ਗਿੜਾ ਕੀਆ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ

ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਭੈ ਸੰਤ ਪ੍ਰਸਾਦ। ਚੱਕਰ ਚਿਹ ਨਰਬਰੰਜਾ ਤਿਰ ਪਾਤ ਨਹਿਣ ਰੇ ਰੂਪ ਰੰਗ ਅਰ ਲੇਖ ਪੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਕਹਿ ਜਾਏ ਕੋ ਟਿੰਦਰ ਨਿਰਾਣ ਸਾ ਸ਼ਾਨ ਗਿਣ ਜਾਏ ਸਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਉ ਦਬ ਸਰਵਨਾਮ ਕਥੈ ਕਵਣ ਕਰਮ ਨਾਮ ਵਰਣ ਤੁਸਮਤ ਭੁਜੰਗ ਪ੍ਰਯਾਤ ਛੰਦ। ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਡਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਬਾਰੇ ਨਮਸਤੰਗ ਸੋਏ ਕੈ ਨਮਸਤੰਗ ਅਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗ ਭੂਤੇ

ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਜਾਉ ਬਈ ਅਮਰੀ ਕਰੋ ਹਰ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਭਾਰ ਹਮਰੇ ਦੁਸ਼ਟ ਸਭੈ ਤੁਮ ਕਾਬਹੁ ਆਪ ਹਾਥ ਦੇ ਮੋਹਿ ਬਚਾਵ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਵੈਰਨ ਕਹੋ ਆਸ ਸੰਗਰਿਆ।

ਬਲ ਮਹਾਂਬਲ ਕੀ ਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜਿਠੀ ਗਏ ਗੁੰਜਰ ਅਸੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਬਾਏ ਤੇ ਦੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਬਟ ਬਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਦਰਦ ਦਬ ਦੇਹ ਅਪਾਰਾ ਜਬ ਆ ਕਰਖ ਕਰਤ ਕਵ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਭ ਦਾਗਾ ਮੂੜ ਚਾਰਤ ਭੇਦਾ ਜਾ ਕੋ ਬੇਬ ਨ ਪਾਵਤ ਵੇਦਾ ਤਾਂ ਕਉ ਕਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿ ਸਦਾ ਸੇਵ ਨਿਰੰਕਾਰ ਕਾ ਚੀਣਤ ਨ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਦੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ।

ਸਵਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਭ ਰਸ ਸੁਆਮੀ ਸੁਖ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੁ ਵਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਦਾ ਤੇਰਾ ਸਭ ਕੁਛ ਹੈ ਜਿਸ ਦੇ ਸੁ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਬਦ ਤਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਕਰੇ ਵਿਚਾਰੀਆ ਤਦਵਾ ਸਿਮਰਤ ਕੋਇ ਨਾਹੀ ਕਿਰਪਾ ਕਰਬਨ ਵਾਰੀਆ ਇਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਹੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।

ਆਵੇ ਆਵੋ ਸੰਤ ਪਿਆਰਿਓ ਕਥ ਕੀ ਕਰਾਂ ਗਾਣੀ ਕਰੇ ਗਾਣੀ ਕਥ ਗੇਰੀ ਗਿਤ ਦੁਆਰੇ ਪਾਈਐ ਤਾਨ ਮਾਨ ਤਾਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਗੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਗਤ ਕਹਾਣੀ ਇਹ ਮਨ ਚਾਂਚਲਾ ਜਦਰਾਈ ਗਿਣਿਆ ਨਾ ਪਾਇਆ ਜਦਰਾਈ ਨਾ ਪਾਇਆ ਗਿਣਿਆ ਤੂੰ ਸੁਣ ਮਨ ਮੇਰਿਆ ਇਹ ਮਾਇਆ ਮਹੁਣ ਗਿਆ ਨੇਤ ਭਰਮ ਪਲਾਇਆ ਮਾਇਆ ਦਾ ਮੋਣੀ ਜਨ ਕੀਤੀ ਜਨ ਠਗੌਲੀ ਪਾਈ ਆ ਕੁਰਬਾਨ ਕੀਤਾ ਤੇ ਸਹਿ ਬੈਠੋ ਜਨਮੋ

ਰਜਲ ਨਾ ਹੀ ਦਸ ਨਾਲ ਕਿਉਂ ਜਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਚਾ ਜਦੰਤ ਬਚਤ ਆਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ।

ਪਾਇਆ ਸੋਰਦਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਤ ਪਾਏ ਕਬੇਖ ਪਰ ਸੁਣਿਆ ਆਇਆ।

ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵੈ ਚੱਲਾ, ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ। ਜਿਸਨੋ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬੋ, ਜਮ ਭਾਵੇ ਤਿਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸੇ।

ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਈ ਨਾ ਜਾਏ ਸਹਿਸਾ ਕਿਤੇ ਸੰਜਮ ਰਾਏ ਕਰਮ ਕਮਾਏ ਸਹਿਸਾ ਜੀ ਅਮਲੀਨ ਹੈ ਕਿ ਸੰਜਮ ਦੁਰਦਾ ਜਾਈ ਮਨ ਦੋ ਸਦ ਲਾਗ ਹਰ ਸਿਰੋਂ ਚਿਤ ਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਬੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜੋ ਬੇਤਾਲਿਆ ਕਹੇ ਨਾਨਕ ਜਿਨ ਸਚ ਦਰਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਧ ਸਨ ਕਹੋਵੇ ਹੋਵਤ ਸਰਵ ਸਹਿ ਕੋਈ ਜੀਵ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਮਗਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਹੋਏ ਕਿਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਾਹਿਬ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੋ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਹੈ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਹਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਸੁ ਨ ਜਾਣੀ ਜਿਤ ਜਿਨ ਕਹਿ ਰਹਿ ਮਾਇਆ ਬੋਲਣ ਪੈਰ ਬਾਣੀ

ਗੁਰ ਕਿਰਪਾ ਦਿਸੇ ਜਨ ਜਾ ਕੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਈ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਮਨ।

ਨਹੀਂ ਕਰਤਾ ਫਿਰ ਦਰਜਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਵਾਰ ਪਰਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਮਰਬਰਤਾਇਆ ਇਹ ਮਾਇਆ ਜਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨਾਂ ਲਿਵ ਲਾਗੀ ਦਿਨੇ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲਾਏ ਤਿਸ ਨੂੰ ਸਿਰਸੋਂ ਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁੱਲ ਕਹੇ ਪਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਅਲਾਹ ਘਟਿਓ ਦਿਹਾੜੀਏ ਤਨ ਤਿਨਾ

ਆਸ ਨਾ ਜਾਏ ਹੋਰ ਕਿਤੇ ਚਿਤਰ ਹਰ ਰਸ ਭਲੇ ਨਾ ਪਾਈ ਹਰ ਰਸ ਪਾਏ ਭਲੇ ਪੀ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾ ਕੇ ਆਈ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮੇਲਾ ਜਸ ਆਏ ਕਹੇ ਨਾਨਕ ਹੋਰ ਅੰਦਰ ਰਸਤਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰ ਦਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮਹਿ ਆਇਆ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮਹਿ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਨ ਜੀ ਉਹ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਦਾ ਜਲ ਤਹੋ ਆ ਜਲ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾਮੂਦ ਰਚਿਆ ਜੋਤ ਰਾਖੀ ਦਾਤੂ ਜਗ ਮਹਿ ਆਇਆ ਮਾਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀ ਸੋਗ ਦੁੱਖ ਨਾ ਪਿਆ ਪਏ ਗੁਰ ਚਰਨ ਲਾਗੇ ਜਨ ਸੁਭਾ ਕੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਉਹ ਨਾ ਜਾਣਿਆ ਤੁਮਰਾ ਅੰਤ ਸਮਗਰੀ ਤੁਮਰਾ ਸੰਕਲਪ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਤੋਂ ਲੈ ਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ, ਅੰਮ੍ਰਿਤਮਈ ਬਾਣੀ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ, ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਅੱਜ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹੈ। ਆਪ ਸਮੂਹ ਸੰਗਤਾਂ ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅੱਜ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅਤੇ ਮੀਰੀ ਪੀਰੀ ਦਿਵਸ ਦੀ ਖੁਸ਼ੀ ਵਿੱਚ ਕੱਲ੍ਹ ਨੂੰ ਸ਼ੁੱਕਰਵਾਰ ਨੂੰ 24 ਜੁਲਾਈ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਜਰੇਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾ ਕੇ ਮੀਰੀ ਪੀਰੀ ਦਿਵਸ ਅਤੇ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਏਗਾ। ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਤਿੰਨੇ ਦਿਨ ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਬਾਣੀ ਪੜ੍ਹ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇੱਕ ਵਾਰੀ ਫਿਰ ਆਪ ਜੀ ਨੂੰ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਡੀ ਅਗਰਾਸੀ ਤੋਂ ਜਾਓ ਦਾਤਾ ਕਰਤਾ ਆਪ ਨੂੰ ਦੇਵੈ ਕਰੈ ਪਸਾਓ ਤੂੰ ਜਾਣੋ ਹੀ ਸਪੈ ਦੇ ਲੈ ਪੈ ਜਿਨ ਪਵਾਓ ਪਰ ਆਸਨ ਡਿੱਠੋ ਚਾਓ ਪਰ ਆਸਨ ਡਿੱਠੋ ਚਾਓ।

ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਹਾ, ਵਿਸਮਾਦ ਨੇੜੇ।

ਪਤਨੀ ਦਰਬਾਰ ਸੰਗਲ ਘੱਟ ਲਾਇਆ ਅੱਗੇ ਕਰਨੀ ਕੀ ਤੂੰ ਅੱਜ ਗਿਆ ਮੈਂ ਲੇਖਾ ਕਰ ਸਮਝਾਇਆ ਹਾਓ ਨਾ ਹੋਈ ਪਾਉਂਦੀ ਹੁਣ ਸੁਣਿਆ ਕਿਆ ਰਵਾਇਆ ਮਨ ਅੰਧਾ ਜਨਮ ਗਵਾ

ਪੈ ਵੀ ਤੌਣ ਵਹਿ ਸਦਵਾਓ, ਪੈ ਵੀ ਚੱਲੇ ਲੱਖ ਦਰਿਆ, ਪੈ ਵਿੱਚ ਅਗਨ ਕੱਢੈ ਵਿਗਾੜ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਤਿੰਨ ਦਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਿਲਤਨਾ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਤ ਮਹਾਮਲ ਸੂਰ, ਪੈ ਵਿੱਚ ਆਵੇ ਜਾਵੇ ਭੂ,

ਲੱਖ ਟਕਿਆਂ ਕਿਹਾ ਜਿਤ ਤਨ ਪਾਈਏ ਹੈ ਨਾਨਕਾ ਸੇ ਤਨ ਹੋਵੇ ਚਾਰ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਏ ਹੋਰ ਹਿਕਮ।

ਸੰਸਕਾਰ ਹੈ, ਨਾ ਲਿਆ ਨਰਕ ਨਾ ਜਾ। ਯੋਗੀ ਸਾਹਿਬ ਚਿੰਤਾ ਦੇਖਾ ਜੇ ਆਗੂ ਆਈਏ, ਜੇ ਦੌੜਾ ਚਿੰਤਾ ਬਰਾਬਰ ਨਹੀਂ ਹੁੰਦਾ, ਜੇ ਜਰਵਾਣਾ ਪਰ ਹਰਾ ਜਰਵੇ ਤ੍ਰਿੰਦੀ ਆਈਏ।

ਧਿਆਇਆ ਉਹਨੇ ਮੁੰਡਾ ਪੈਰ ਨਾ ਰੱਖੇ ਉਹ ਕਰ ਕੋਮ ਕਿਸ ਧਰਮ ਸਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਨੂੰ ਪਾਣੀ ਖੁੜਾ ਖਾਇਆ ਤੂੰ ਬਖਸ਼ੀ ਅਗਲਾ ਸੇਵਾ ਜਿਹੜਾ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸਚੋ ਸਚ ਵਰਤਾਇਆ, ਜਿਸੂ ਜਨ ਮਿਲਿਆ ਸਹਾਇਤਾ ਤੁਸੀਂ ਸਚ ਕਮਾਇਆ, ਸਤਿਗੁਰ ਮਿਲਿਆ ਸਚ ਪਾਇਆ, ਜਿਨ ਕਹਿ ਹਿਰਦਾ ਸਚ ਵਰਤਾਇਆ, ਮੂਰਖ ਫਟ ਨਾ ਜਾਣਨੀ।

ਹਰਿ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਤੇ ਆਏ ਕਹਿ ਹਰਿਆ ਭਾਈ ਕਰਮ ਲਿਖਣ ਤੈ ਪਾਈਐ ਇਹ ਰੁੱਤ ਸੁਹਾਈ ਵਣ ਤਨ ਤ੍ਰਿਪਾਉਣ ਅੰਮ੍ਰਿਤ ਫਲ।

0: ਪੜਪੜ ਗੱਡੀ ਲੱਦੀ ਹੈ ਪੜਪੜ ਭਰੀ ਹੈ ਸਾਥ ਪੜਪੜ ਬੇੜੀ ਪਾਈ ਹੈ ਪੜਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਬਰਸ ਬਰਸ ਪੜੀ ਹੈ ਜੇਤੇ ਮਾਸ ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚਸਨਾ ਚਾਕ ਮਹੱਲਾ ਪਹਿਲਾ
1: ਪੜਿਆ ਤੇ ਤਾਂ ਘੜਿਆ ਬਹੁਤ ਤੀਰਥ ਭਰਿਆ ਤੇ ਤੋਂ ਲਵਿਆ
2: ਉਹ ਪੇਕੀਆ ਦੇਹੀ ਦੁਖਦੀ ਆ।

ਕਿਉਂ ਜਾਗੇ ਗੁਰਬਿਣ ਸੁਤਾ। ਆਪਣੇ ਤਾਣਾ ਆਪਣਾ ਕੀਆ ਕਮਾਉਣਾ, ਅਲਮਲਖਾਈ ਤਿਰਛਾਈ ਪਾਈ ਮੂਰਖ ਅੰਧਾ ਪਤਗੋ।

ਨਾਨਕ ਕਰਮਾ ਬਾਹਰੇ ਦਾ ਢੋਣਾ ਦੇਣੀ ਧਾਮ ਦੇ ਨਾ ਬੁਝਣਾ ਪ੍ਰਾਣ ਹੁੰਦਾ ਆਪਣਾ ਦੇ ਹੁਣ ਢਾਡੀ ਕਾ ਨੀ ਜਾਤ ਰੁਕਮ ਜਾਤ ਗਾਏ ਦੇ ਦਿਨ ਮੰਗਾਂ ਜੇ ਪਿਆ ਧਿਆਏ ਦੇ ਦਿਨ ਮੰਗਾਂ ਜੇ ਪਿਆ ਧਿਆਏ ਦੇ।

ਗੁਰਮੁਖਾ ਕਲੀ ਸਾਹਿਬ ਜੀ ਮਿਲਿਆ ਤਾਂ ਮਤਲਬ ਲਾਈ ਹੈ ਕੂੜਾ ਲਾਲ ਛੱਡਿਆ ਹੋਇਆ ਤੁਹਾਨੂੰ ਲੱਗ ਧਿਆਈ ਹੈ ਫਲ ਕਿਵੇਂ ਹੋ ਪਾਈ ਹੈ ਜਿਵੇਂ ਹੀ ਕਰਮ ਪਾਈ ਹੈ ਜੇ ਹੋਵੇ ਪੂਰਵ ਨਿੱਤਿਆ ਤਾਂ

ਸਤਕਾਲ ਕੁੜ ਵਰਤਿਆ ਕਲ ਕਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕਹੋ ਤਾਂ ਉਗਵੈ ਰੱਤੀ ਹੁਰਤ ਹੋਏ ਨਾਨਕ ਪਾਹੈ ਬਹਰਾ ਕੋਰੇ ਰੰਗ ਨਾ ਸੋਏ ਐਵੇਂ ਚੜਾਈ ਐ ਸਰ।

ਆਇਆ ਤਾਂ ਤੁਸੀਂ ਧਿਆਇਆ ਇਹਨਾਂ ਜਨਤਾ ਕਹਿ ਵਸਤੀ ਪੂਰੇ ਟੀਚੇ ਨੂੰ ਪਾਇਆ ਇਹਨਾਂ ਨੂੰ ਕੁੰਮੇ ਲੈ ਕਾਪੁਤ ਦਿਖਵਾਇਆ ਗੁਰਕਿਰਪਾ ਤੇ ਜਾਣਿਆ ਜਿੱਤ ਆਪ ਬੁਝਾਇਆ ਸਹਿਜੇ ਹੀ ਸਚ ਸੁਣਾਇਆ।

ਵਾਲਾ ਦੂਜਾ ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਤਾ ਆਤਮਾ ਆਤਮਾ ਵਾਸ ਦੇਵ ਜੇ ਕੋ ਜਾਣੈ ਪਿਓ ਨਾ

ਚੜਿਆ ਹੋਇਆ ਗੁਨਾ ਕਰ ਤੋਮੀ ਸਾਨਾ ਮਾਰੀਆ ਜੀ ਹਾਂ ਘਾਲੇ ਘਾਲਨਾ ਤੇ ਹੁਣ ਵਿਚਾਰੀਆ ਐਸੀ ਕਲਾ ਨਾ ਖੇਡੀਆ ਜਿਸ ਦਰਗਾਹ ਗਿਆ ਹਾਰੀਆ ਪੜਿਆ ਤੇ ਉਮੀਆ ਵਿਚਾਰ ਗਿਆ ਵਿਚਾਰੀਆ ਮੂੰਹ ਚੱਲੇ ਸੋ ਗਿਆ ਮਾਰੀਆ ਮੂੰਹ ਚੱਲੇ।

0: ਹੱਲਿਆ ਜਪਨੇ ਹੱਲਿਆ ਖਤਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਏ ਠਾਕ ਲੈ ਕਿਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਸ਼ਲੋਕ ਮਹੱਲਾ ਪਹਿਲਾ ਹਿਮਲ ਰੁੱਖ ਸਰਾਏ ਰਾ ਅਤ ਦੀ ਰਗਤ ਮੁੱਚ ਹੋਏ ਜੇ ਆਓ ਹੈ ਆਸਕਰ।

ਪਾਵਣਾ ਮੰਦਾ ਚੰਗਾ ਆਪਣਾ ਪੀ ਕੀਤਾ ਪਾਵਣਾ ਦੂਜੀਏ ਮਨ ਭਾਵਦੇ ਰਾਹ ਭਿੜੈ ਕਹਿ ਜਾਵਣਾ ਨੰਗਾ ਦੋਸ਼ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਓਗਣ ਪਛੋਤਾਵਣਾ।

दया को बहुत संतोष सूत जत गंडी सतवट उजने उजी का हिता पांडे कहते

ਸਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੇ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਹਿਵਾ ਤਗਨਾ ਅੱਖੀ ਵੇ ਤਗਾ ਆਪੇ ਵੱਟੇ ਵੱਟ ਧਾਗੇ ਅਵਰਾ ਘਟੇ ਲੈ ਪੜ ਕਰੇ।

ਸਰਕਾਰ ਕਿਰਪਾ ਕਰੇ ਤਾਂ ਆਪਾਂ ਇਕਰਾਰ ਕਰਾਏ ਸੀ, ਦੋ ਸੇਵਕ ਸੇਵਾ ਕਰੇ, ਇਸ ਨੂੰ ਹੁਕਮ ਲਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਖਤ ਮੈਂ ਕਾ ਮਹਿਰ ਪਾਏ ਸੀ, ਤਖਤ ਮੈਂ ਭਾਵੈ ਸੋ ਕਰੇ ਮੰਜਿਆ ਸੋ ਫਲ ਪਾਏ ਸੀ, ਕਾਂਦਰ ਚਾਹੇ ਪੈਦਾ ਜਾਏ।

ਸਿੰਘ ਸਭ ਕੋਵੇ ਨਦੀ ਹੇਠ ਲਾਏਂਦਾ ਆਪੇ ਦੇਵਿਆਈਆਂ ਆਪੇ ਕਰਮ ਕਰਾਏਂਦਾ ਹੋ ਗੁਡਾਵੜ ਧੰਦਾ ਲਾਏਂਦਾ ਨਦਰ ਪੱਟੀ ਜੇਕਰੇ ਸੁਤਾਨਾ ਭਾਉ ਕਰਾਏਂਦਾ ਘਰ ਮੰਗਣ ਭਿੱਖ ਨਾ ਪਾਏਂਦਾ।

ਅੱਗੇ ਬਸ ਸਿੰਘਾਣੀਏ ਪਿੱਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸੀ ਕਰੇ ਨਾਨਕ।

ਪੰਡ ਮੂਆ ਪੰਡ ਪਾਲੀ ਹੈ ਪੰਡ ਹੋਵੇ ਬੰਦਾ ਸੋਗੋ ਮੁੰਡਾ ਆਖੀਏ ਜਿੱਤ ਮੇਰਾ ਜਾਨ ਪੰਡ ਹੋਈ ਪੰਡ।

ਨਹੀਂ ਸੋਚ ਕੱਢੀਐ ਕਿਤਾਬੋ ਆਪਣਾ ਕੋਈ ਲੇਖਾ ਖੰਡੀਐ ਯਾਰਣ ਨਹੀਂ ਐ ਜਗਤਾਂ ਕੈਦ ਕਰ ਵੰਡੀਐ ਮੁੰਡਾ ਖਾਣਾ ਕੀ ਆਪਣਾ ਫਰੇ ਹੋ ਪੁੱਜੀਐ।

ਮੈਲ ਜਿਨ ਪਟ ਅੰਦਰ ਬਾਹਰ ਗੁਜ਼ਰ ਤੇ ਭਲੇ ਸੁਲਤਾ ਤੇ ਨਿਉ ਲੱਗਾ ਰੱਬ ਸੇਤੀ ਵਿਚਾਰ ਰੰਗ ਹੱਸਿਆ ਰੰਗ ਰੋ।

ਆਪਣਾ ਆਪੇ ਹੀ ਕਾਜ ਸਵਾਰੀ ਹੈ।

ਪਾਈਆ ਨੂੰ ਸਾਇਤਰਾ ਸਮਾ ਲਈਐ ਜੇ ਕੀਤਾ ਪਾਈਆ ਆਪਣਾ ਸਾਕਾਲ ਕੁੜੀ ਚੋਂ ਘਾਲੀਐ ਮੁੰਡਾ ਮੁੰਡਾ ਕੁਚੀ ਦੇ ਲੰਮੀ ਨਦਲ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਆ ਤੇ ਵਿਆਹ ਪਾਸਾ ਢਾਲੀਐ ਕਿਲਾਹੇ ਉੱਪਰ ਘਾਲੀਐ।

ਕੈਸੂ ਕਰੀ ਪੁਕਾਰ ਨਾਨਕ।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਟਿੱਕੀਆਂ ਬਣਾਈਆਂ ਕਹਿਣਾ ਕਹਿਣਾ ਜਾਏ ਤੋ ਕਰਤਾ ਕਾਦਰ ਕੀਂਦੇ ਜੀਆਂ ਸੁਭਾਹੇ ਸਾਈਕਰ।

ਅਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਟੈ ਧਰਮ ਹਦੂਰ ਕਰਮੀ ਆਪਣੀ ਕੇ ਨੇੜੇ ਕੇ ਦੂਰ ਜਨੀ ਨਾਮ ਤੇ ਆਇਆ ਗਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰ ਇਨਮ ਹੈ ਜੁਗਾਦ ਗੁਰ ਇਨਮ ਹੈ ਸਤਿਗੁਰ ਇਨਮ ਹੈ ਸ੍ਰੀ ਗੁਰਦੇਵ ਇਨਮ ਹੈ ਅਸਪਦੀ ਸਿਮਰੋ ਸਿਮਰ ਸਿਮਰ ਸੁਰ ਪਾਵੋ ਕਲ ਕਲੇ ਤਨਮਾਹੀ ਮਿਟਾਵ ਸਿਮਰੋ ਜਾ

ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਪਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਛੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਂ ਕੇ ਲਾਗੋ ਪਾਏ ਪ੍ਰਭ ਕਾ

ਕੈ ਸਿਮਰਨ ਸਭ ਕੈ ਸੂਜੈ ਪ੍ਰਭ ਕੈ ਸਿਮਰਨ ਨਾਹੀ ਜੰਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬੇ ਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਪਕਾਰ ਪ੍ਰਭ ਕੋ ਸਿਮਰੈ ਤੇ ਸਰਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤੇ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤੇ ਆਤਮ ਜੀਤਾ ਪ੍ਰਭ ਕੋ ਸਿਮਰੈ ਤੇ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤੇ ਅੰਧ ਕਨੇਰ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਧ ਨ ਜਾਤ ਨਾਨਕ ਸਿਮਰਨ ਪੂਰੇ ਪਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋ ਨਾ ਚੋਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਪ੍ਰਕਾਸ਼ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਡ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਸਲਾਕਾਰਾ ਹਰ ਸਿਮਰਨ ਮੈਂ ਆਪ ਨਿੰਕਾਰਾ ਕਰਕੇ ਪਾਓ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾ

ਨਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ ਨਾਮ ਕੀ ਨਿਮਨ ਸੰਤਰ ਦਵਸੈ ਸੰਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਪਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਸਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਸਰ ਬਹੁ ਸਿਮਰਤੀ ਪੇਖੈ ਸਰਬ ਟੰਡੋਲ ਪੂਜ ਸਿਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਤਰੀ ਜਾਪ ਤਾਪ ਗਿਆਨ ਸਭ ਧਿਆਨ ਖਾਲਸਾ ਸਰ ਸਿਮਰਤ ਵਿਖਿਆ ਯੋਗ ਅਭਿਆਸ ਕਰਮ ਕਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨ ਪ੍ਰਕਾਰ ਕੀ ਬਹੁਤ

ਅਵਰ ਕਰਤੂਤ ਸਗਲੀ ਜਮਦਾਨੇ ਗੋਵਿੰਦ ਭਜਨ ਬਿਨ ਤਿਲ ਨਹੀਂ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ।

ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਥ ਹਸਤੀ ਅਸ ਬਸਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਧਰੋ ਅਵਮਾਨ ਮਿੱਥਿਆ ਆਪਸ ਉੱਪਰ ਕਰਤ ਗਮਾਨ ਅਸਰ ਭਗਤ ਸਾਲ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਮਿੱਥਿਆ ਨੇਤਰ ਪੇਖਤ ਪਰ ਪ੍ਰਿਆ ਰੂਪਾ ਮਿੱਥਿਆ ਰਸਨਾ ਪੂਜਨ ਅਨੁਸਵਾਦ ਮਿੱਥਿਆ ਚਰਨ ਪਰ ਵਿਕਾਰ ਕੋਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ ਪਰ ਵਿਕਾਰ ਮਿੱਥਿਆ ਦਾਸ ਲੇ ਬੇਕਾਰ ਬਿਨ ਬੂਝੈ ਮਿੱਥਿਆ ਸਫੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਤਿਰਥੀ

ਸਰੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੇਸ਼ ਮਾਨੀ ਸਾਧ ਕੇ ਸੰਗ

ਸਾਧ ਸੰਗ ਨਾਨਕ ਤਬ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸੋ ਨਿਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਹੀਂ ਹੁੰਦਾ ਪੋ ਸਾਧ ਕੈ ਸੰਗ ਕਦੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਇ ਸਾਧ ਕੈ ਸੰਗ ਨ ਕਭੋ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨੀ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਦਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੁ ਵਰਸਾਵੈ ਸਾਧ ਸੰਗ

ਨਾਮ ਰਸੀ ਵੈ ਅਮਰ ਪੈ ਸਦ ਸਦੀ ਜੀਵੈ ਕਈ ਕੋ ਨਾਮ ਗੁਣ ਗਾਵੈ ਆਤਮ ਰਸ ਸੁਖ ਜੈ ਸਮਾਵੈ ਆਪਣੇ ਜਨ ਕੋ ਸਾਹ ਸਾਹ ਸਮਾ

ਵੈਤਿਆਨ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸੰਗੀ ਦਿਖਾ।

ਘਟ ਘਟ ਸੁਣੀ ਸਰਵਨ ਲਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪੀ ਸਲੋ ਸੰਤ ਸਰਨ ਜੋ ਜਲ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨੀ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਇ ਸੰਤ ਕੈ ਦੁਖਨ ਨਰਕ ਮੈਂ ਪਾਇ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੇ ਨ ਕੋਇ ਸੰਤ ਕੈ ਦੁਖਨ ਥਾਨ ਕਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਕੇ ਮੁਖ ਪਵੈ ਸੰਤਨ ਕੇ ਦੁਖਨ ਕਾਗ ਜੋ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਇ ਸੰਤ ਕੇ ਦੁਖਨ ਪ੍ਰਗਟ ਜੋਨ ਕਿਰਮਾਇ ਸੰਤਨ ਕੇ ਦੁਖਨ ਤਿਸਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਸ਼ਲੈ ਸੰਤ ਕੇ ਦੁਖਨ ਤੇਜ ਸਭ ਜਾਇ ਸੰਤ ਕੇ ਦੁਖਨ ਨੀਚ ਨਿਚਾਇ ਸੰਤ ਦੁਖੀ ਕਾ ਥਾਉ ਕੋ ਨਾਇ ਨਾਨਕ ਸੰਤਾਵੈ ਤਾਂ ਉਹਦੀ ਗਤ ਪਾਇ ਸੰਤ ਕਾ ਨਿੰਦਕ ਮਹਾਤਤਾ ਸੰਤ ਕਾ

ਦਿਸਦਾ ਰਹੇ ਜੋ ਅੰਧਕਾਰ ਦੀਪਕ ਪ੍ਰਗਾਸ਼ ਗੁਰਦਰਸ਼ਨ ਦੇ ਕਮਨ ਹੋਏ ਬੇਗਾਸ਼ ਜੋ ਮਹਾਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋ ਤੁਟਾਵੇ ਜਿਨ ਸੰਤਨ ਕੀ ਬਾਝੋ ਤੂਰ ਨਾਨਕ ਕੀ ਹਰ ਲੋਚਾ ਤੂਰ ਮਨ ਮੂਰਖ ਕਾਹੇ ਬਦਲਾਈਏ ਪੂਰਬ ਲਿਖੇ ਕਾ ਲਿਖਿਆ ਪਾਈਏ ਦੁੱਖ ਸੁੱਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ

ਕਿਸ ਜਨਿਆ ਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੈ ਲੋਇ ਜਾ ਕੈ ਹਿਰਦੈ ਏਕੋ ਹੋਇ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੈ ਸਚ ਮੁਖ ਕਹਿਤੇ ਸਚੀ ਦ੍ਰਿਸ਼ਟ ਸਚ ਆਕਾਰ ਸਚ ਵਰਤੈ

ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਸੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਬਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨ

ਰਵ ਰਿਆ ਸਤ ਸੰਗ ਹਜੂਰੀ ਜਿਸ ਕਾ ਸਾ ਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਕਾਲ ਨਾ ਪਾਨੇ ਸੋ ਕਿਉਂ ਬਿਸਰੇ ਜੇ ਕੀਆ ਜਾਣੇ ਸੋ ਕਿਉਂ ਬਿਸਰੇ

ਅਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾਂ ਕਾਇਆ ਰੂਪ ਸਫਲ ਦਰਸ਼ਨ ਸੁੰਦਰ।

ਸਰਸਵਤੀ ਸੰਤ ਸੰਗ ਅੰਤਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇੱਕ ਸਿਕਤ ਮਾਹੇ ਅਨਕ ਰੰਗ ਨਾਨਾ ਦਿੱਤਾ ਨੌ ਨਿਤ

ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਨ ਕਰਨ ਕਰਾਵਨ ਹਾਰ ਪ੍ਰਭ ਜਨ ਅੰਤਰ ਬਸੈ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ

कवन निकट कवन कहिया दूर आपे आप आप भरपूर अंतर गत जिसे आप जना नानक

ਨਾਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਦਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲ ਏ ਰਤਨ ਸੁਨਤ ਕਮਾਵਤ ਹੋ ਉਦਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਲੰਬ

कुछ दिना तो दशमेश पिताजी दे पावन पवित्र जीवन और उना दी रचना विचों आपां विचारां सांझियां करदे आ रहे हां। दशमेश पातशाह जी ने अपनी रचना तो बचित्र नाटक विच ए जो शब्द उच्चारण किए ने, चित न भयो हमरो आवन कै चुभी रही सुरत प्रभ चरणन में, चुभी रही सुरत प्रभ चरणन में, इस दे संबंध विच गुरु ग्रंथ साहिब जी दी अमृत बाणी विचों आपां कुछ विचार कर सकीए। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु गोबिंद सिंह साहिब सच्चे पातशाह जी दी इस रचना दे मुतलक असी ए पढ़दे सुनने आ कि ए चुभी कोई सुरत, ए विछोकड़े जन्म दी घटना है। पर जदों असी बाणी दी रोशनी च देखने आ, बचित्र नाटक विच ए शब्द प्रवान है, हजूर दी इस जामे विच भी पटना साहिब दी धरती तो लैके ते हजूर साहिब दी जमीन धरती तक जिंदगी विच कोई मौका ऐसा नहीं आया कि जदों उन्हां दी सुरत परमात्मा दे चरणां विचों उखड़ी होवे। चुभी कोई सुरत एक समाधि है, पर समाधि दा अर्थ जदों साडे कन्नां विच शब्द गूंजदा समाधि जां समाध, ते मन च ख्याल उपजदा कोई नेत्र बंद करके बैठा, अडोल टिकिया होया, चौंकड़ा मार के बैठा, ते उस लई शब्द वरत्या गया कि इस समाधि दे विच स्थित है। पर गुरमत दी रोशनी विच जिथे शरीर दे टिका नाल अंदर दा टिका अत लाजमी है, उथे जे अंदर टिक गया ते याद रखो फिर बाहर मुखी हो के विचरदिया होया भी अंदर कदी खिंडदा नहीं। फिर इस बेनती नू मेरी नू समझियो कि अपने अंदर नू टिकाण लई शरीर दा टिकाओ अत जरूरी है, पर शरीर टिके उस नाल अंदर भी टिक जाए, ते जिस दिन अंदर टिक गया, जिस दिन अंदर उस मालक दे चरणा विच ओदे शब्द विच सुरत खुब गई, ते फिर नेत्र खोल के विचरदिया होया भी उस सुरत जिहड़ी है ओ कदी प्रभु दे चरणा चो टुटदी नहीं। क्योंकि कई वारी सी ए शब्द कह देने आ कि लो नाम तो चलते फिरते भी जप लेना चाहिए, कोई शक नहीं, उठत बैठत सोवत नाम कहो नानक जन कै सद कह। पर आप सियाने बैठे हो, साधना एक ऐसी अवस्था है कि जिस विच अंदर नू पकान दे लई, अंदर नू चलान दे लई कुछ ना कुछ टिका विच आके ही करना पैंदा है। इत्थे एक उदाहरण है, सिद्धी घरां च असीं वेखने आ कि जिस वेले दुध गर्म करके जाग लाई जांदी है, कदी भी किसे परिवार विच किसे बीबी ने किसे भैन ने जाग लाण तो बाद इह नहीं कहा
कि हुण 10 मिनटां बाद मधानी पाओ ते मक्खन अपने आप बाहर आ जाएगा। दूसरा, जे आपां दुध नूं पानी दे विच मिलावांगे ते पानी दे उपर दुध तरदा नहीं, पानी नाल बिल्कुल मिल जाएगा। ते जे चाहिए भी ये दुध पानी दे उपर तरे, इकला दुध नहीं तरेगा, उसनू जाग लाने तो बाद कभी भी किसी ने 2-4 मिनट अद्धे घंटे बाद नहीं रिड़किया। सियाल के दिनों विच तां अपने पिंडां विच घरां विच जाग लाने तो बाद माइयां चाटी दे चार चवेरे कई बारी गर्म कपड़ा भी लपेट दिंदियां सन कि यह दुध टिका विच आ के जम जाए। 8-9 घंटे 10 घंटे उन्हों कोई छूंदा नहीं, उन्हों कोई खिलांदा नहीं, ते ओ दुध जम गया। ते जदों मदानी पा के उसनू रिड़किया, ओदे विचों मक्खन निकलिया, ए आखर ओही दुध है जेड़ा पानी दे विच मिलाया, पानी उत्ते तरदा नहीं, पर जदों एदे विचों तत मक्खन निकलिया ते मक्खन दा पेड़ा कढ के भांडे पानी नाल भरे हुए विच पाया ते मक्खन पानी दे उत्ते तरन लग पिया, दुध नहीं तरिया, दुध पानी च मिलिया रहा, मक्खन ही तरिया। पर मक्खन साधना तो बाद उपजे, मक्खन वो तां प्रगट होया पहला जाग लगी ते जाग तो बाद दुध टिकिया, टिकन तो बिना मक्खन नहीं प्रगट हो सकिया, रिड़कन तो बिना। सच जान ए मनुख, तू राम की अंश है, तू भव सागर नू जरूर ता सकना है, पर आ बाहर दे मुखी इंद्रियां ते वाचना विच प्रवृत्त होके नहीं, शब्द की जाग लग गई ते साधना करी तत आया ते भव सागर नू भी तर सकना। इकला दुध नहीं, मक्खन की पानी दे उपर तरदा है। हजूर की बाणी विच गुरु गोबिंद सिंह सच्चे पातशाह जी उन्हां दी समाधि, क्षमा करियो सनातन विचारधारा वाली समाधि नहीं, कि नेत्र बंद करके बैठे ने, असा की लेना है संसार तों, ते देखो आप बाणी पढ़न वाले बैठे हो, इत्थे तां जिहड़ा टिक के बैठा सी सिर्फ अपने अंदर का स्वाद करा माता एक दूजे नूं थले नीवा दिखाना। हजूर ने तो पहाड़ ते पहुंचे के भी कहा, कह लगे गल्लां तुसी थले राज प्रबंध दियां पुछ दियो, बैठे कंदरा विचो पिंडे ते सवा मलन वाले हो, इन्हां समाधियां नाल गल नहीं बननी, समाधि तां संसार विच रहिंदियां कायम चाहीदी। तां ही भाई साहब की रचना विच कि सिद्ध छिप बैठे परबती कौन जगत को पार उतारा, इहदा मतलब लोड़ सी उहनां बंदियां दी। इह क्यों शब्द कहे भाई साहब की रचना विच, सिद्धां लई कहे, आम बंदे लई नहीं, क्योंकि सिद्ध साधना कर रहे ने, वो अंदर दी यात्रा ते निकले ने, पर जिस यात्रा रही वो मंजिल मिटी बैठे ने। बाबा जी ने कहा ये मंजिल सरकार नहीं, सिद्ध छिप बैठे परबती कौन जगत को पार उतारा, जो कि ज्ञान विखूणिया निश दिन अंग लगाए निशारा, बाज गुरु डुब्बा जग सारा। उन्हां नूं भी हजूर ने कहा, पर जेहड़ी गुरु गोबिंद सिंह जी की सुरत चुभी है, वो चुभी कोई सुरत खेम कुंड विच ही केवल नहीं, ये तर्क नहीं समझियो, वो इन्नी कु सुरत चुभी है कि कोई थां ऐसी नहीं जिथे हजूर की सुरत किते अंदरों उखड़ी होवे। उस चुभी कोई सुरत संबंधी बाणी विच हजूर ने बेअंत प्रमाण दिते ने कि चुभी कोई सुरत की। आम तौर ते असीं व्याख्या करदे एक एक गुण लैके गल करने हैं कि गुरु गोबिंद सिंह महान जरनैल ने, आम तौर ते विद्वान इस शब्द वरते ने, गुरु गोबिंद सिंह जी समाज सुधारक ने, कोई कहिंदा गुरु गोबिंद सिंह जी महान योधे ने, ये सारियां गल्लां चंगियां ने, पर इस तो पहला याद रखियो सारियां तां ने जे सुरत चुभी होई है, तां जे सुरत नहीं ते फिर की गुरु साहब ने अपनी रचना विच योधियां दा जिक्र नहीं किया। असीं उस दिन भी ये बचन पढ़े सन, जीत फिरे सब देश दिखान को बाजत ढोल मृदंग नगारे,
जरनैल तो अभी ने पर सुरत वाले नहीं। जीत फिर सब देश दिशान को बाजत ढोल मृदंग नगारे गुंजित गूढ़ बिजान के सुंदर खिलसत है राज खजारे भूत को एक भवान के भूपत कौन गने नहीं जात बिचारे श्री पथ श्री भगवान भजे बिन अंत को अंत के धाम सुधारे। जिन्हें देश जित लै दिशान जित लै जिन्हों के सामने कोई बोल नहीं सकता ते उन्हां वर्गे भूत भविख भवान विच बेअंत होए खोणगे ते खैण भी पर सतगुरु ने कहा नहीं सुरती पल्ले कोई नहीं श्री पत श्री भगवान भजे बिन अंत को अंतले समय अंत के दर्थे जमदूत अंत के धाम सुधारे अंतले समय सुरती तो बिना एडे वे जेतू भी जवान के घर चले गए। एक दो होर बाणी विचो हजूर दी विचो असी अमृत बोल सतगुरु दे पढ़ने के शुद्ध सिपा जे कहीए जी कल जेतू सन ते जेतुआ दा ता खंडन हजूर सवैया च पै कर दे ते जे कहीए जी उह सूरमे सन जी तेग दे धनी सन ते हजूर कहिंदे ते बड़े तेग दे धनी आए इत्थे शुद्ध सिपा दुरंत दुबा सो साज सुना दुरजान दलेंगे भारी गुमान भरै मन मैं कर पर्वत पंख हले ना खलेंगे तोर अरीन मरोर मवासन माते मतंगन मान मलेंगे श्री पत श्री भगवान कृपा बिन त्याग जहान निदान चलेंगे। एडे वे सूर में वो जोधे सन ते सतगुरु ने एक बचन होर किया कह लगे जेड़े सुरत करके कैम नहीं ओ भावे अपने सीने ते फट भी जर लैन वीर अपार बड़े बरियार अबचार है सार की धार पछैया तोरत देश मलिंद मवासन माते गजान के मान मलैया गाड़े गड़ान को तोड़ नखार सो बातन ही चकचार लवैया साहिब श्री सब को सिर नायक जाचक अनेक सो एक दवैया। किन्ने कई भिखारी तुरे फिरदे ने शब्द भिखारी वरते सूरमा को छोटा है अखरी अर थोड़े जे कर लिए कि ओ जेड़ा कह मेरे मुख उत्ते भावे तलवार मार दियो नेजा मार दियो परवाह कोई नहीं जेड़ा ए कहना मैं खातियां दे गर्दना मर दियांगा। सच्चे पातशाह कहन लगे लोक सोहले गाई जाणगे वाह जी सूरमा कहन लगे भिखारी तुरिया फिरदा इहदी की कीमत है। थोड़ी जी बेनती मेरी समझियो क्योंकि असी एक पक्ष बहुत ज्यादा रखने हैं चाहे कवीतर वीर चाहे ढाडी वीर हजूर जरनैल ने खजूर सूरमे ने खजूर जोधे ने सारिया गल्लां ठीक ने पर चेते रखियो पहला समाधि विच अस्थित है गुरु ते समाधि ओ जेड़ियां कलियां अखां बंद करके नहीं समाधि ओ जेड़ियां अखां खोल के पुत्र दे टुकड़े वेख के भी रब दा शुक्र बिगाड़दी। बाणी च देखिए हजूर पौंटा साहब की धरती ते विराजमान ने उत्थे एक बड़ा सोहना बचन सिख विद्वान लिखते ने कि हजूर रोजाना यमुना दे किनारे बैठ के उस परम पिता परमात्मा की सिफत विच अकाल दा सुत उहदी सिफत की बाणी उचार रहे। यमुना जदों पौंटा साहब के नजदीक आउंदी आप सब नूं पता है वह शांत है जिस दिन पानी बहुत ज्यादा आया होवे उस दिन भी आप देखोगे कि वह बिल्कुल शांत है। हुण असीं यतन करने हां तुसीं जिस मुल्क च बैठे हो ये लोग कितनी कु तरक्की कर गए सब तो वध गिनती ईसाइयां दी है भावें वह कैथोलिक ने भावें वह दूसरे ने जां मोरमन ने पर एक गल तां जदों ईसा दी गल चलेगी कि ईसा जी नूं स्पर्श करन नाल दुख कटे जांदे ने ईसा जी नूं आ करन दे नाल बंदे दा जीवन चेंज हो जांदा है ਉਹ ਇੰਨੇ ਬੰਦੇ ਹਰ ਗੱਲ ਤਰਕ ਨਾਲ ਕਰਨ ਵਾਲੇ ਜਦੋਂ ਧਰਮ ਦੀ ਗੱਲ ਆਈ ਚੇਤੇ ਰੱਖੋ ਉਹਨਾਂ ਨੇ ਤਰਕ ਨੂੰ ਇੱਕ ਪਾਸੇ ਰੱਖ ਕੇ ਉਹਨੂੰ ਸਾਰੀ ਜ਼ਿੰਦਗੀ ਪਹਿਲਾਂ ਵੀ ਅਪਣਾਇਆ ਤੇ ਹੁਣ ਵੀ ਅਪਣਾਇਆ ਤੇ ਅਗਾਂਹ ਵੀ ਅਪਣਾਈ ਰੱਖਣਗੇ। ਧਰਮ ਵਿਸ਼ਵਾਸ ਦਾ ਨਾਮ ਹੈ ਧਰਮ ਤਰਕ ਦਾ ਨਾਮ ਨਹੀਂ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਸਾਡਾ ਵਿਦਵਾਨ ਉੱਠਦਾ ਕੋਈ ਉਹ ਪਹਿਲਾਂ ਇਹ ਸੱਦ ਕਰਦਾ ਜਿਹੜੀਆਂ ਆਹ ਖਾਕੀਆਂ ਨੇ ਜਿਹੜੀਆਂ ਆਹ ਗੱਲਾਂ ਨੇ ਇਹ ਕੀ ਸਾਇੰਸ ਇਹਨੂੰ ਮੰਨਦੀ ਹੈ ਮਾੜੀ ਗੱਲ ਨਹੀਂ ਸਾਇੰਸ ਦੀ ਗੱਲ ਬਹੁਤ ਚੰਗੀ ਹੈ ਪਰ ਚੇਤੇ ਰੱਖੋ ਧਰਮ ਇੱਕ ਐਸੀ ਦਾਤ ਹੈ ਵਿਸ਼ਵਾਸ ਇੱਕ ਐਸੀ ਦਾਤ ਹੈ ਜਿੱਥੇ ਬੰਦੇ ਦਾ ਬੋਧਕ ਗਿਆਨ ਕਦੀ ਨਹੀਂ ਪਹੁੰਚ ਸਕਦਾ। ਭਾਈ ਸਾਹਿਬ ਨੇ ਤਾਂ ਹੀ ਸ਼ਬਦ ਕਹੇ ਸਨ ਕ
ਕਹਿਣ ਲੱਗੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਜਿੱਥੇ ਅਕਲ ਖਤਮ ਹੁੰਦੀ ਏ ਉੱਥੇ ਰੂਹਾਨੀਅਤ ਦੀ ਯਾਤਰਾ ਸ਼ੁਰੂ ਹੁੰਦੀ ਏ। ਜਿੱਥੇ ਅਕਲ ਵਾਲੇ ਚੁੱਪ ਕਰ ਜਾਂਦੇ ਨੇ ਉੱਥੇ ਰੂਹਾਨੀਅਤ ਵਾਲਾ ਬੋਲਣਾ ਸ਼ੁਰੂ ਕਰਦਾ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਤੇ ਗਿਆਨੀ ਸਾਨੂੰ ਹੋੜਦਾ ਵਹਿਮੀ ਟੋਲਾ ਆਖਦਾ। ਗਿਆਨੀ ਸਾਨੂੰ ਹੋੜਦਾ ਰੋਕਦਾ, ਕਿਸ ਪਾਸੇ ਤੁਰ ਪਏ ਕਮਲਾ ਪੁਣੀ। ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਟੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਤੇ ਕਮਾਈ ਵਾਲਾ ਕਹਿੰਦਾ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੇ ਕੇ ਦੇਸ਼ ਵਿੱਚ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ, ਤੂੰ ਟਿਕ ਆਪਣੇ ਪਿੰਜਰੇ ਵਿੱਚ, ਤੂੰ ਬਾਹਰ ਨਹੀਂ ਨਿਕਲ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਸਮਾਧੀ ਕਦੀ ਦੇਖੋ। ਜੇ ਪੌਂਟਾ ਸਾਹਿਬ ਦੀ ਧਰਤੀ ਨੇੜੇ ਯਮੁਨਾ ਨਿਕਲਦੀ ਏ, ਉਹ ਸ਼ਾਂਤ ਹੈ, ਕਿਉਂ ਨਹੀਂ ਸ਼ਾਂਤ ਹੋਵੇਗੀ? ਉਹਨੂੰ ਕਲਗੀ ਵਾਲੇ ਦੀ ਛੂਹ ਮਿਲੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬਹੁਤ ਸੋਹਣੀ ਲੇਖ ਲਿਖਿਆ ਸੀ, ਸ਼ਾਇਦ ਉਹ ਖੁੱਲੇ ਮੈਦਾਨ ਵਿੱਚ ਹੈ, ਕਿ ਕਲਗੀ ਵਾਲੇ ਦੀ ਛਬੀ ਉਸ ਬੰਦੇ ਦੀ ਉਡਾਰੀ ਏ। ਮੈਂ ਤਾਂ ਉਸ ਨੂੰ ਵਾਰ ਵਾਰ ਕੋਟ ਕਰਨਾ ਹੁੰਦਾ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ, ਇਹ ਭਗਤ ਪੂਰਨ ਸਿੰਘ ਨਹੀਂ ਤੇ ਨਾ ਅੱਜ ਦਾ ਕੋਈ ਸੱਜਣ, ਇਹ ਉਹ ਬੰਦਾ ਜਿਹੜਾ ਸੱਚੀ ਮੁੱਚੀ ਸੁਰਤ ਨੂੰ ਸਮਝਦਾ, ਨਾਮ ਜਪਣ ਵਾਲਾ, ਨਾਮ ਰਸੀ ਹੈ। ਉਹਨੇ ਖਿਆਲ ਦਿੱਤਾ ਆਪਣਾ, ਕਹਿੰਦਾ ਮੈਂ ਸਤਲੁਜ ਦੇ ਕਿਨਾਰੇ ਬੈਠਾ ਵਾਂ, ਕਾਗਜ਼ ਲਿਆ, ਅਨੰਦਪੁਰ ਸਾਹਿਬ ਵੱਲ ਦੇਖਣਾ ਤੇ ਮੈਂ ਤਸਵੀਰ ਬਣਾਉਣਾ ਵਾਂ, ਤੇ ਤਸਵੀਰ ਬਣਾਉਣ ਤੋਂ ਬਾਅਦ ਇੱਕੋ ਦਮ ਨੂੰ ਸਾਹਮਣੇ ਰੱਖ ਕੇ ਦੇਖ ਕੇ ਕਹਿੰਦਾ ਨਹੀਂ, ਅਕਾਲ ਦੇ ਸੁੱਤ ਦੀ ਇਹ ਤਸਵੀਰ ਨਹੀਂ ਹੋ ਸਕਦੀ, ਜਲ ਦੇ ਵਿੱਚ ਪ੍ਰਵਾਹ ਕਰ ਦੇਣਾ ਵਾਂ, ਮੈਂ ਬਣਾਈ ਜਾਂਦਾ, ਵੇਖਣਾ ਵਾਂ, ਮਨ ਦੀ ਸੰਤੁਸ਼ਟੀ ਨਹੀਂ ਹੁੰਦੀ, ਤੇ ਮੈਂ ਫਿਰ ਪਾਣੀ ਚ ਜਲ ਪ੍ਰਵਾਹ ਕਰ ਦੇਣਾ। ਤੇ ਲੋਕ ਲੰਘਣ ਵਾਲੇ ਕਹਿੰਦੇ ਨੇ ਅੱਧੀ ਜ਼ਿੰਦਗੀ ਤਸਵੀਰਾਂ ਬਣਾਉਂਦਾ ਰਿਹਾ, ਅੱਧੀ ਜ਼ਿੰਦਗੀ ਸਿੱਖਦਾ ਰਿਹਾ, ਪਰ ਮਰ ਜਾਣੇ ਨੂੰ ਬਣਾਉਣੀ ਇੱਕ ਵੀ ਨਾ ਆਈ। ਉਹ ਸ਼ਬਦ ਬੜੇ ਪੇਂਡੂ ਜਿਹੇ, ਮੋਏ ਨੂੰ ਇੱਕ ਵੀ ਬਣਾਉਣੀ ਨਾ ਆਈ। ਕਹਿੰਦਾ ਮੈਂ ਕਿਹਾ ਛੱਡੋ ਰੰਗਾਂ ਦਾ ਡੱਬਾ, ਛੱਡੋ ਬੁਰਸ਼ ਤੇ ਛੱਡੋ ਕਾਗਜ਼। ਕਹਿੰਦਾ ਮੈਂ ਸਤਲੁਜ ਨੂੰ ਪੁੱਛ ਲੈਣਾ, ਭਰਾਵਾ ਤੇਰੇ ਵਿੱਚ ਚੋਜੀ ਪ੍ਰੀਤਮ ਕਈ ਵਾਰੀ ਆਰ ਪਾਰ ਹੋਏ, ਜਦੋਂ ਤੇਰੇ ਵਿੱਚੋਂ ਲੰਘੇ ਸਨ ਤੂੰ ਉਦਨ ਦਾ ਪ੍ਰਵਾਹਤ ਹੈ, ਮੈਨੂੰ ਦੱਸ ਜਦੋਂ ਕਾਫਲੇ ਤੇਰੇ ਕੋਲੋਂ ਲੰਘੇ, ਮੇਰੇ ਸਤਿਗੁਰੂ ਦੀ ਛਵੀ ਕਹਿਤੀ ਸੀ। ਇਹੋ ਜਿਹਾ ਉਹਨਾਂ ਦਾ ਸਵਰੂਪ ਸੀ। ਕਹਿੰਦਾ ਉਹ ਖਾਮੋਸ਼ ਚੁੱਪ, ਪਰਤ ਕੇ ਕਹਿੰਦੇ ਮੈਂ ਚਲਾ ਗਿਆ, ਪੌਂਟਾ ਸਾਹਿਬ ਦੀ ਕਲੰਦਰੀ ਨੂੰ ਯਮੁਨਾ ਨੂੰ ਪੁੱਛਿਆ ਕਿ ਤੇਰੇ ਕਿਨਾਰੇ ਤਾਂ ਢਾਲਾਂ ਭਰ ਭਰ ਕੇ ਕਵੀਆਂ ਦੀਆਂ ਝੋਲੀਆਂ ਭਰੀਆਂ, ਮੈਨੂੰ ਤੂੰ ਹੀ ਬੋਲ ਕੇ ਦੱਸ ਕਿ ਜਿੱਦਣ ਤੇਰੇ ਵਿੱਚ ਮੁਬਾਰਕ ਚਰਨ ਪਏ ਉਦਣ ਸਤਿਗੁਰੂ ਦਾ ਸਵਰੂਪ ਕੈਸਾ ਸੀ, ਛਵੀ ਕਿਹੋ ਜਿਹੀ? ਕਹਿੰਦਾ ਉਹ ਵੀ ਚੁੱਪ। ਕਹਿੰਦਾ ਮੈਂ ਪਟਨੇ ਦੀ ਗੰਗਾ ਤੋਂ ਪੁੱਛ ਲਾਂ ਕਿ ਤੇਰੇ ਵਿੱਚ ਤਾਂ ਹਜ਼ੂਰ ਬਾਲ ਬਰੇਸ ਵਿੱਚ ਆਏ ਖੇਡਦੇ ਰਹੇ, ਤੈਨੂੰ ਵੀ ਛੂਹ ਪ੍ਰਾਪਤ ਹੋਈ, ਤੂੰ ਹੀ ਦੱਸ ਕਿ ਜਦੋਂ ਬਾਲਾ ਪ੍ਰੀਤਮ ਕੰਗਣ ਸੱਚ ਕੇ ਗਏ ਤੇ ਉਦੋਂ ਚਿਹਰੇ ਤੇ ਛਵੀ ਰੰਗ ਕਿਹੋ ਜਿਹਾ ਸੀ? ਕਹਿੰਦਾ ਗੰਗਾ ਵੀ ਚੁੱਪ, ਉਹਦੀ ਦੇਖੋ ਉਡਾਰੀ। ਕਹਿੰਦਾ ਫਿਰ ਮੈਂ ਗੋਦਾਵਰੀ ਤੋਂ ਪੁੱਛਿਆ, ਮੁਕਾਮ ਇੱਥੇ ਕੀਤਾ ਸੀ ਦ੍ਰਿਸ਼ਟਮਾਨ ਸਰੀਰ ਵਿੱਚ, ਮੈਨੂੰ ਦੱਸ ਕਿ ਉਹ ਜਦੋਂ ਇੱਥੇ ਸੱਟਿਆ ਸਾਂ ਨੇ ਬਹਾਦਰ ਸ਼ਾਹ ਦਾ ਨਗੀਨਾ, ਉਹਦਾ ਚਮਕਦਾ ਲਾਲ, ਉਦਣ ਖਜ਼ੂਰ ਦੀ ਕਿਹੋ ਜਿਹੀ ਛਵੀ ਸੀ? ਕਹਿੰਦਾ ਗੋਦਾਵਰੀ ਵੀ ਚੁੱਪ। ਕਹਿੰਦਾ ਮੈਂ ਉੱਠਿਆ, ਜਾ ਕੇ ਨੰਦੇੜ ਸਾਹਿਬ ਦੇ ਸ਼ਸਤਰਾਂ ਨੂੰ ਪੁੱਛਿਆ, ਤੁਸੀਂ ਸੀਨੇ ਨਾਲ ਲੱਗੇ ਸੀ, ਤੁਹਾਨੂੰ ਖੱਥਾਂ ਦੀ ਛੂਹ ਪ੍ਰਾਪਤ ਹੋਈ, ਤੁਸੀਂ ਬੋਲ ਕੇ ਦੱਸ ਦਿਓ ਜਦੋਂ ਰਣ ਤੱਤੇ ਚ ਚੋਜੀ ਪ੍ਰੀਤਮ ਉਤਰਦਾ ਸੀ ਉਦੋਂ ਛਵੀ ਕਿਹੋ ਜਿਹੀ ਸੀ, ਕਿਹੋ ਜਿਹਾ ਚਿਹਰਾ ਸੀ? ਕਹਿੰਦਾ ਉਹ ਵੀ ਚੁੱਪ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਇਆ, ਦੇਖੋ ਉਸ ਬੰਦੇ ਦੀ ਉਡਾਰੀ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਇਆ, ਮੈਂ ਪੁੱਛਿਆ ਕਿ ਸਤਲੁਜ ਚੁੱਪ, ਯਮੁਨਾ ਚੁੱਪ, ਗੰਗਾ ਚੁੱਪ, ਗੋਦਾਵਰੀ ਖਾਮੋਸ਼, ਤੇ ਸ਼ਸਤਰ ਨਹੀਂ ਬੋਲਦੇ ਪਏ? ਕਹਿੰਦੇ ਨੇ ਗੁਰੂ ਦੇ ਕੋਲੋਂ ਆਵਾਜ਼ ਆਈ ਕਿ ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਜਾਵੇ ਬੋਲਣ ਜੋਗੇ ਰਹਿੰਦੀ ਕੋਈ। ਕੀ ਬੋਲਣਾ ਉਹਨਾਂ,
ਕੀ ਬੋਲਣਗੇ ਉਹ ਦੱਸਣਗੇ ਕੀ ਤੈਨੂੰ ਕਹਿੰਦੇ ਫਿਰ ਨਾਲ ਆਵਾਜ਼ ਆਈ ਕਾਗਜ਼ ਤੇ ਰੰਗਾਂ ਦੇ ਡੱਬੇ ਚੁੱਕ ਕੇ ਤੁਰਨ ਵਾਲਿਆ ਉਹਦੀਆਂ ਮੂਰਤਾਂ ਕਾਗਜ਼ ਤੇ ਨਹੀਂ ਬਣਦੀਆਂ ਉਹਨਾਂ ਦੀਆਂ ਮੂਰਤੀਆਂ ਨਾਮ ਰਸੀਏ ਗੁਰਮੁਖਾਂ ਦੇ ਸੀਨੇ ਵਿੱਚ ਬਣਦੀਆਂ ਦਿਲ ਤੇ ਉੱਠਦੀ ਹੈ ਤਸਵੀਰ ਤੇ ਫਿਰ ਉਹਨੇ ਅਗਲੀ ਗੱਲ ਕਹੀ ਕਹਿੰਦਾ ਉਹ ਸੰਤ ਖਾਲਸਾ ਜਿਹੜਾ ਨਾਮ ਰਸੀਆ ਉਹਦੇ ਸੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਛਵੀ ਉਕਰਦੀ ਏ ਨਿਕਲਦੀ ਏ ਤੇ ਕਹਿੰਦੇ ਨੇ ਫਿਰ ਗੁਰੂ ਹੀ ਪਰਦਾ ਚੁੱਕੇ ਤਾਂ ਚੁੱਕੇ ਦੂਜਾ ਕੌਣ ਏ ਦੁਨੀਆਂ ਦਾ ਬੰਦਾ ਅੰਦਰ ਦਾ ਪਰਦਾ ਚੁੱਕੇ ਗੁਰੂ ਪਰਦਾ ਚੁੱਕੇ ਤੇ ਚੁੱਕੇ ਕਹਿੰਦਾ ਜਦੋਂ ਗੁਰੂ ਪਰਦਾ ਚੁੱਕਦਾ ਤੇ ਅੰਦਰੋਂ ਤਸਵੀਰ ਕਹਿੰਦੀ ਏ ਤੂੰ ਮੈਂ ਤੇ ਖਾਲਸਾ ਕਹਿੰਦਾ ਮੈਂ ਤੂੰ ਦੇਖੋ ਦੇ ਤਰੀਕਾ ਵੀ ਗੁਰੂ ਸਿੱਖ ਦੇ ਅੰਦਰ ਵਰਤਦਾ ਕਹਿੰਦਾ ਮੈਂ ਚੁੱਕਿਆ ਡੱਬਾ ਪਰਾਂ ਸੱਟਿਆ ਉੱਥੋਂ ਮਨਾ ਮਿਲ ਕੋਈ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ ਉਹਦੇ ਸੀਨੇ ਵਿੱਚ ਗੁਰੂ ਗੋਬਿੰਦ ਸਿੰਘ ਬੈਠਾ ਉਹਦੇ ਅੰਦਰ ਹੈ ਹਜ਼ੂਰ ਪਹੁੰਚਾ ਸਾਹਿਬ ਗਏ ਮੈਂ ਖਿੰਦ ਵਿੱਚੋਂ ਨਿਕਲਿਆ ਤੇ ਗੁਰੂ ਜੀ ਨੇ ਕਿਹਾ ਸੀ ਕਿ ਮੈਂ ਤੇਰੇ ਮਹੱਲ ਵਿੱਚ ਨਹੀਂ ਰਹਿਣਾ ਮੈਂ ਤੇਰੇ ਇਮਾਰਤ ਵਿੱਚ ਤੇਰੀ ਮੰਜੀ ਤੇ ਨਹੀਂ ਬੈਠਣਾ ਬਸ ਮੈਨੂੰ ਇੱਕ ਕੰਮ ਕਰੀ ਆਪਣੇ ਸੀਨੇ ਚ ਥਾਂ ਦੇ ਦੀ ਅੰਦਰ ਬਿਠਾ ਲਈ ਮੈਂ ਤੇਰੇ ਚਿਹਰੇ ਵਿੱਚੋਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਮੈਂ ਕਿਤੇ ਨਹੀਂ ਗਿਆ ਮੈਂ ਆਪਣੇ ਖਾਲਸੇ ਦੇ ਅੰਦਰ ਬੈਠਾ ਇਹੀ ਕਾਰਨ ਅਸੀਂ ਜਦੋਂ ਬਾਹਰ ਦੇ ਚਿੰਨ੍ਹ ਕਿਤੇ ਲੱਭਦੇ ਨੇ ਇੱਥੇ ਗੁਰੂ ਜੀ ਲੰਘੇ ਤੇ ਧੂੜ ਮੱਥੇ ਤੇ ਲਾਉਂਦੇ ਹਾਂ ਤੇ ਜਿਸ ਸੀਨੇ ਵਿੱਚ ਗੁਰੂ ਬੈਠ ਜਾਏ ਉਹਦੇ ਚਰਨਾਂ ਦੀ ਧੂੜ ਵੀ ਪੂਜਣ ਯੋਗ ਹੈ ਧਨ ਧਨ ਸੁਹਾਵਾ ਸੋ ਸਰੀਰ ਥਾਨਕ ਹੈ ਜਿੱਥੇ ਮੇਰਾ ਗੁਰ ਧਰੇ ਦਿਖਾ ਜਿੱਥੇ ਗੁਰੂ ਨੇ ਆਪਣੇ ਆਪ ਨੂੰ ਟਿਕਾ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਪਹੁੰਚਾ ਸਾਹਿਬ ਬੈਠੇ ਸਿਰਫ ਅਸੀਂ ਇਸ ਤੁਕ ਤੇ ਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਪਹੁੰਚਾ ਸਾਹਿਬ ਬੈਠੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਹਜ਼ੂਰ ਦੇ ਨਜ਼ਦੀਕ ਬੈਠੇ ਲਿਖਦੇ ਨੇ ਵੈਸੇ ਚਾਰ ਲਿਖਾਰੀ ਚੋਜੀ ਪ੍ਰੀਤਮ ਦੇ ਹਰ ਵੇਲੇ ਨਾਲ ਸਨ ਹਜ਼ੂਰ ਨੇ ਸ਼ੁਰੂ ਕੀਤਾ ਜ਼ਮੀ ਤੁਖੀ ਜ਼ਮਾ ਤੁਖੀ ਮੱਗੀ

0: तिथै सीतो सीता महिमा माहे, ताके रूप ना कथने जाहे, ना ओ मरे ना ठाके जाहे, जिनका राम वसै मन माहे। आओ बाणी चो सी होर दर्शन करिए, गुरु ग्रंथ साहिब जी दी अमृत बाणी चो। पिछले दिन साकियां च भी बेनती की थी के सुनाना बहुत सुख है, सुन के नेत्र भी सेजल हो जाते हैं, पर हंडाना बहुत मुश्किल है। सच्चे पातशाह जी ने जड़ी चुभी कोई सुरत है, गुरु ग्रंथ साहिब च ओदी व्याख्या तीन चार प्रमाण की लै लीए ते मेरा ख्याल होर सुखैनता बनेगी। एक बचन सी पढ़ने, गुरमुख अंतर सहज है, मन चढ़िया दसवें आकाश। वो सहज केड़ा है? केवल बैठन का नाम सहज नहीं, वो सहज वो अवस्था है जिथे प्यारे ना दुख ना सुख ना खुशी ना गमी कुछ भी पौंदा नहीं। गुरमुख अंतर सहज कह मन चढ़िया दसवें आकाश, तिथे ऊंग ना भोका यार अमृत नाम सुखवास। चुभी कोई सुरत है, नानक दुख सुख व्यापत नहीं, जिथे आत्म राम प्रगाश। जिथे आत्मा का खेड़ा है उथे दुख ते सुख पौंदा ही नहीं। इसे नु खदूर ने फुरमाया, कह लगे बेगम पूरा शहर को नाऊ। जे संसारी नजर च देखिए कि पुत्रां दा शहीद होना दुनियादारां दी नजर च दुख नहीं, पिता दा शीश आ जाना दुनियादारां दी नजर च दुख नहीं, छोटे पुत्रां दी शहादत माता दी शहादत दुनियादारां दी शब्द कह रहे हैं कि वो दुख नहीं। पर चुभी कोई सुरत एक ऐसी है जड़ियां सारियां कबरां सुन तो बाद भी अंदर तोट ते खिंडा नहीं पैदा होने देती। हजूर ने बचन किते बाणी च पावे असी भगत रविदास जी का शब्द पढ़ने हैं, पर प्यारे ए चुभी कोई सुरत का देश है कि बेगम पूरा शहर को नाओ, दुख अंदो नहीं ते ठाओ, ना पिछड़ोई खराज ना माल, खौफ ना खता ना तरस जवाल, अब मैं खूब वतन गह पाई। चुभी सुरत, अब मैं खूब वतन गह पाई, उहां खैर सदा मेरे पाई। मेरे वीर उथे सदा खैर है, उथे दुख नहीं। इसे नु गुरु अर्जुन साहब ने फुरमाया कि सुख महल जाके ऊंच द्वारे, ता मैं वासै भगत प्यारे, सहज कथा प्रभ की अत मीठी, विरले काहू नेत्रों डिठी, तै गीत नाद अखारे संगा, उहां संत करे हर रंगा, तै मरन ना जीवन सोग ना हरखा, मरन ना जीवन सोग ना हरखा, चुभी कोई सुरत उते साच नाम की अमृत वरखा। हुण गुरु ग्रंथ साहिब दे अमोलक बचन ने सच्चे पातशाह ने उस चुभी कोई सुरत नाल अपनी जिंदगी विच सब कुछ देखिया, पर देखण तो बावजूद उस समाधि तो उत्थान नहीं हुए। कोई भी मौका आया, हजूर ने हर मौके नूं खिड़े मत्थे प्रवान कीता, ते उस चुभी कोई सुरत ने आम कोई बंदा होवे ओ देख के कलपेगा। उस दिन बेनती कीती कि पुत्रां दी लाश कोलों निकलदे ने पर मुस्कुरा के निकल गए। क्यों मुस्कुरा के निकल गए? क्योंकि उन्हां दी समाधि है, उस समाधि विच्चों किते निकले ही नहीं। ते जे छोटियां लालां दी खबर मिलदी है ते विद्वान सज्जन दे शब्द ने, वो कहिंदा इहो जी जुड़ी संसार वाले पासे ना ज्यादा चुकी। पंजाबी दे शायर ने लिखिया कि खुशी नाल कुर्बानियां देन चले, जोड़ी ऐस पासे जोड़ी उस पासे। जोड़ी मीन्स दो दो पुत्र। खुशी नाल कुर्बानियां देन चले, जोड़ी ऐस पासे जोड़ी उस पासे। उस वेले सरकार नू खिच है सी, थोड़ी ऐस पासे थोड़ी उस पासे। ए ता कोई भी नहीं आख सकदा कि जोड़ी ऐस पासे संसार तोड़ी उस पासे। ए कोई भी नहीं आख सकदा कि जोड़ी ऐस पासे तोड़ी उस पासे, चारे पुत्र दशमेश ने वार के तोड़ी इस पासे ते जोड़ी उस पासे। ए वे जुड़ी सुरत, तोड़ी इस पासे ते जोड़ी उस पासे। अपने अंदर दी सुरत जेड़ी है ਉਹਨੂੰ ਖਿੰਡਣ ਨਾ ਦਿੱਤਾ। ਫਿਰ ਮੈਂ ਆਰੰਭ ਚ ਕਿਹਾ ਕਿ ਸੁਰਤ ਦਾ ਸੰਬੰਧ ਕੇਵਲ ਅੱਖਾਂ ਬੰਦ ਕਰਕੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪੜ੍ਹੀਏ, ਇੱਕ ਬਚਨ ਆਉਂਦਾ ਕਬੀਰ ਸਾਹਿਬ ਦੇ, ਤਿੰਨ ਸ਼ਲੋਕ ਇਕੱਠੇ ਨੇ, ਇਕੱਠੇ ਜ਼ਰੂਰ ਨੇ ਪਰ ਅਵਸਥਾਵਾਂ ਦਾ ਮੇਰਾ ਖਿਆਲ ਹੈ ਜੇ ਜਨਮਾਂ ਦੀ ਵੀ ਗੱਲ ਕਰਨਾ ਤੇ ਥੋੜੀ ਹੋਵੇਗੀ, ਅਵਸਥਾਵਾਂ ਦਾ ਫਰਕ ਜਨਮਾਂ ਦਾ ਹੋ ਸਕਦਾ। ਇਹ ਅੰਦਰ ਦਾ ਇੱਕ ਮਾਰਗ ਐਸਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਉਸ ਵਾਹਿਗੁਰੂ ਜੀ ਦੇ ਨਾਲ ਆਪੇ ਨੂੰ ਇੰਨਾ ਕੁ ਓਤ ਪੋਤ ਕੀਤਾ ਕਿ ਉਹ ਅੰਦਰੋਂ ਵੀ ਜੁੜੇ ਤੇ ਬਾਹਰ ਨੇਤਰ ਖੋਲ ਕੇ ਦੇਖਦੇ ਨੇ, ਉਹਨਾਂ ਦੀ ਨੇਤਰ ਖੁੱਲੀ ਵੀ ਸਮਾਧੀ ਹੈ। ਕਬੀਰ ਸਾਹਿਬ ਦੇ ਤਿੰਨ ਇਹ ਸ਼ਲੋਕ ਨੇ। ਪਹਿਲਾ ਬਚਨ ਤਾਂ ਉਹਨਾਂ ਕਿਹਾ, ਕਹਿਣ ਲੱਗੇ ਨੇਤਰ ਬੰਦ ਕਰਕੇ ਬੈਠਾ ਤੇ ਲੰਘਣ ਵਾਲਿਆਂ ਨੇ ਕਿਹਾ ਕਿ ਤੈਨੂੰ ਕੀ ਹੋ ਗਿਆ, ਹਰ ਵੇਲੇ ਤੇਰੀਆਂ ਅੱਖਾਂ ਬੰਦ ਹੀ ਰਹਿੰਦੀਆਂ ਨੇ, ਤੂੰ ਅੱਖਾਂ ਖੋਲ ਕੇ ਉੱਪਰ ਕਿਉਂ ਨਹੀਂ ਤੱਕਦਾ। ਤੇ ਭਗਤ ਸਾਹਿਬ ਦਾ ਬਚਨ ਸੀ ਤੱਕਾਂ ਕੀ, ਕਿ ਖਿਰਦੇ ਦੀ ਸੇਜ ਤੇ ਪਿਆਰਾ ਟਿਕਿਆ, ਆਪਣੇ ਪਿਆਰੇ ਨੂੰ ਵੇਖਣ ਤੋਂ ਵਕਤ ਵਿਹਲ ਹੀ ਨਹੀਂ ਮਿਲਦਾ, ਵਿਹਲ ਮਿਲੇ ਤੇ ਕਿਸੇ ਦੂਜੇ ਨੂੰ ਅੱਖਾਂ ਖੋਲ ਕੇ ਦੇਖਾਂ। ਇਹ ਬਚਨ ਅਸੀਂ ਪੜ੍ਹਨੇ ਆ ਕਿ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਅੱਖਾਂ ਨੀਵੀਆਂ ਪਾ ਲਈਆਂ ਕਿਉਂਕਿ ਸੱਜਣ ਖਿਰਦੇ ਵਿੱਚ ਬੈਠਾ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ, ਪੀ ਦਾ ਅਰਥ ਪਰਮਾਤਮਾ ਪਤੀ, ਕਿਸੂ ਲਿਖਾਵੂ ਨਾਹੇ, ਮੈਂ ਕਿਸੇ ਨੂੰ ਕਿਉਂ ਅੱਖਾਂ ਖੋਲ ਕੇ ਦੱਸਾਂ, ਮੇਰਾ ਪਿਆਰਾ ਅੰਦਰ ਬੈਠਾ ਤੇ ਮੈਂ ਬਾਹਰ ਝਾਕੀ ਜਾਵਾਂ। ਅਗਲਾ ਸ਼ਲੋਕ ਦੇਖੋ, ਉਹੀ ਮਹਾਂਪੁਰਖ ਨੇ ਨੇਤਰ ਖੋਲ ਲੈ ਜਿਹਨੇ ਲੰਘਣਾ ਕਬੀਰ ਸਾਹਿਬ ਉਹਨੂੰ ਦੇਖਦੇ ਨੇ, ਕੀ ਹੈ ਗੁਰਮਤ ਦੀ ਰੋਸ਼ਨੀ ਵਿੱਚ ਨੇਤਰ ਖੁੱਲੇ ਹੋਏ ਸਮਾਧੀ। ਸ਼ੁਰੂਆਤ ਹੈ ਟਿਕਾ ਅੱਤ ਜ਼ਰੂਰੀ ਚਾਹੀਦਾ। ਜਦੋਂ ਉਹਨਾਂ ਨੇਤਰ ਖੋਲੇ ਲੋਕਾਂ ਕਿਹਾ ਹੁਣ ਸਾਈ ਅੰਦਰੋਂ ਨਿਕਲ ਗਿਆ, ਅੱਖਾਂ ਖੋਲ ਕੇ ਦੇਖੀ ਜਾ ਰਹੇ ਬਾਹਰ। ਤੇ ਉਸ ਮਹਾਂਪੁਰਖ ਨੇ ਉੱਤਰ ਦਿੱਤਾ, ਕਹਿਣ ਲੱਗੇ ਆਠ ਜਾਮ 64 ਘੜੀ, ਅੱਠੇ ਪੈਰ 64 ਘੜੀਆਂ, ਆਠ ਜਾਮ 64 ਘੜੀ, ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ, ਸਭ ਘੱਟ ਦੇਖੂ ਪੀਓ। ਹੁਣ ਦੋਨਾਂ ਸ਼ਲੋਕਾਂ ਦੀ ਅਵਸਥਾ ਵਿੱਚ ਤੇ ਫਰਕ ਹੈ ਨਾ। ਮੈਂ ਬੇਨਤੀ ਕਰਕੇ ਆਇਆ ਕਿ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਇਹ ਨਾ ਤਾਂ ਕਿਸੇ ਪੰਡਿਤ ਦੀ, ਨਾ ਕਿਸੇ ਗਿਆਨੀ ਦੀ, ਨਾ ਕਿਸੇ ਵਿਦਵਾਨੀ ਦੀ, ਧਿਆਨ ਦਿਆ ਜੇ ਤੇ ਇਹਦਾ ਅਰਥ ਇਹ ਵੀ ਨਾ ਸਮਝਣਾ, ਮੈਂ ਉਹ ਕਥਾ ਰਿਪੀਟ ਥੋੜੀ ਜਿਹੀ ਕਰਨੀ ਚਾਹੁੰਦਾ ਇੱਥੇ। ਨਾ ਵਿਦਵਾਨ, ਨਾ ਪੰਡਿਤ, ਨਾ ਗਿਆਨੀ, ਬਾਹਰ ਮੁਖੀ, ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨੂੰ ਪ੍ਰੇਮ ਕਰਨ ਵਾਲੇ ਪ੍ਰੇਮਾ ਭਗਤੀ ਵਿੱਚ ਭਿੱਜਿਆ ਹੋ ਜਾਂਦੀ ਹੈ ਤੇ ਜੋ ਕੁਝ ਉਹਨਾਂ ਮਾਣਿਆ, ਮਾਨਣ ਤੋਂ ਬਾਅਦ ਉਹਨਾਂ ਬਖਾਣਿਆ, ਉਹਨਾਂ ਦੱਸ ਦਿੱਤਾ। ਇੱਕ ਪ੍ਰਮਾਣ ਹੈ ਬਾਣੀ ਵਿੱਚ, ਉਹ ਸ਼ਬਦ ਮੈਂ ਦੌਰਾਨ ਲੱਗਾਂ ਕਿ ਭਗਤ ਨਾਮਦੇਵ ਉਹਨਾਂ ਦੀ ਕਿਰਤ ਕੀ ਹੈ ਤੇ ਨਾਲੇ ਜਿਹੜਾ ਪਰਮਾਤਮਾ ਹੈ ਨਾ, ਉਹ ਨਾ ਤਾਂ ਮੁਠਾਜ ਵੀ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ। ਹੁਣ ਇਹਨੂੰ ਇਹ ਨਾ ਸਮਝਣਾ ਵੀ ਭਾਈ ਸਾਹਿਬ ਅਨਪੜ੍ਹ ਸਨ ਤੇ ਅਨਪੜ੍ਹਤਾ ਦੀ ਗੱਲ ਕਰ ਗਏ, ਨਹੀਂ। ਦੇਖੋ ਜਿਹੜੀ ਅੰਦਰ ਦੀ ਸੱਚਾਈ ਹੈ ਨਾ, ਉਹਨੂੰ ਕਿਹੜੇ ਅੱਖਰ ਆਪਾਂ ਦੇਵਾਂਗੇ। ਅਨਪੜ੍ਹ ਬੰਦੇ ਦੀ ਪੀੜ ਵੀ ਚੀਜ਼ ਹੈ ਤੇ ਪੜ੍ਹੇ ਲਿਖੇ ਦੀ ਪੀੜ ਵੀ ਚੀਜ਼ ਹੈ। ਪੀੜ ਤਾਂ ਨਹੀਂ ਕਦੀ ਦੇਖਦੀ ਵੀ ਅਨਪੜ੍ਹ ਵਾਸਤੇ ਮੇਰੇ ਅਰਥ ਕੁਝ ਹੋਰ ਨੇ ਤੇ ਪੜ੍ਹੇ ਲਿਖੇ ਲਈ ਕੁਝ ਹੋਰ ਨੇ। ਪਾਣੀ ਪੀਂਦੇ ਹਾਂ, ਜੇ ਪੜ੍ਹਿਆ ਲਿਖਿਆ ਪਾਣੀ ਪੀਏ ਤੇ ਉਹਦੇ ਅਰਥ ਬਦਲ ਜਾਂਦੇ ਨੇ ਤੇ ਅਨਪੜ੍ਹ ਪੀਏ ਉਹਦੇ ਅਰਥ ਬਦਲ ਜਾਣਗੇ, ਕਦਾਚਿਤ ਨਹੀਂ। ਭਗਤ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਹੁਣ ਕੀ ਬਾਣੀ ਚ ਨਹੀਂ ਮੰਨਿਆ, ਪਰ ਜਦੋਂ ਵਿਦਵਾਨ ਪੰਡਿਤ ਅਸੀਂ ਲੋਕ ਅਨੁਭਵ ਤੋਂ ਬਿਨਾਂ ਬੋਲਨੇ, ਸੱਚ ਜਾਣੋ ਹਨੇਰੇ ਚ ਟੱਕਰਾਂ ਮਾਰਨੇ ਪਏ ਤੇ ਹਨੇਰੇ ਚ ਵੱਜੀ ਕੋਈ ਟੱਕਰ ਨਾਲ ਕੁਛ ਬਣਨਾ ਨਹੀਂ, ਚਾਨਣ ਆ ਜਾਏ ਤੇ ਟੱਕਰਾਂ ਨਹੀਂ ਵੱਜਦੀਆਂ। ਉਹਨਾਂ ਕਿਹਾ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਕਹਿੰਦੇ ਲੋਕੋ, ਪਾਣੀ ਦੀ ਮੱਛੀ ਖਜੂਰ ਤੇ ਚੜਾ ਦਿੱਤੀ ਪੜਿਆ ਲਿਖਿਆ। ਹੁਣ ਬਾਣੀ ਚ ਕੀ ਨਿਰਵਾ ਤੇ ਦੂਰ ਨਹੀਂ ਆਇਆ? ਇੱਕ ਪਾਸੇ ਅਸੀਂ ਪੜ੍ਹਨੇ ਆ ਬਾਣੀ ਵਿੱਚ ਕਿ ਬਹੁਤ ਜਨਮ ਵਿਛੜੇ ਤੇ ਮਾਧੋ ਇੰਨੀ ਦੂਰੀ, ਇਹ ਜਨਮ ਤੁਹਾਰੇ ਲੇਖੇ ਤੇ ਨੇੜੇ ਇੰਨਾ ਬਾਣੀ ਚ ਨੀ ਮੰਨਿਆ ਕਿ ਸਰਬੈ ਏਕ ਅਨੇਕਾ ਸਵਾਮੀ। ਉਹੀ ਮਹਾਂਪੁਰਖ ਕਹਿ ਰਹੇ ਨੇ ਬਹੁਤ ਜਨਮ ਪਿਛੜੇ ਤੇ ਮਾਧੋ, ਬੜੀ ਦੂਰੀ ਪੈ ਗਈ। ਕਹਿਣ ਲੱਗੇ ਐਵੇਂ ਰੌਲਾ ਪਾਈ ਬੈਠੋ, ਨੇੜੇ ਬੜਾ। ਸਰਬੈ ਏਕ ਅਨੇਕਾ ਸਵਾਮੀ ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ। ਸੋਈ ਹੱਥ ਤੋਂ ਵੀ ਵੱਧ ਨੇੜੇ, ਨੇੜੇ ਦੂਰ ਬੰਨਿਆ। ਪਰ ਇੱਥੇ ਜਿਹੜੇ ਸ਼ਬਦ ਕਹਿ ਕਿ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਹੁਣ ਜਿਸ ਬੰਦੇ ਨੂੰ ਮੱਛੀ ਦੇ ਸੁਭਾਅ ਦਾ ਪਤਾ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਬਲਾਕ ਹੈ ਮੱਛੀ, ਤੇ ਬੰਦਾ ਉਹਨਾਂ ਚ ਜਾ ਕੇ ਕਹੇ ਵੀ ਅੱਜ ਮੈਂ ਲੰਘਾ ਆਇਆ ਤੇ ਪਾਣੀ ਦੀਆਂ ਮੱਛੀਆਂ ਖਜੂਰ ਤੇ ਚੜ ਗਈਆਂ, ਤੇ ਸਾਰੇ ਪਿੱਛੇ ਉੱਚੀ ਉੱਚੀ ਜ਼ਿੰਦਾਬਾਦ ਕਰਕੇ ਸੱਚੀ ਮੁੱਚੀ ਅੱਜ ਪਤੇ ਦੀ ਗੱਲ ਦੱਸੀ, ਪਾਣੀ ਦੀ ਮੱਛੀ ਖਜੂਰ ਤੇ ਚੜ ਗਈ। ਕਹਿੰਦੇ ਜਿਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੱਛੀ ਦਾ ਸੁਭਾਅ ਕੀ ਏ, ਉਹਨੂੰ ਭਾਵੇਂ ਕੋਈ ਕਹੀ ਜਾ ਇੱਥੋਂ ਵੇਖ ਰੱਬ ਦਿਸਦਾ, ਮੇਰੇ ਕੋਲ ਆਈ ਬਸ ਆਉਂਦਿਆਂ ਸਾਰ ਤੈਨੂੰ ਜੋਤਾਂ ਦਿਸਣ ਲੱਗ ਪੈਣਗੀਆਂ। ਜਿਸ ਬੰਦੇ ਨੂੰ ਉਸ ਬਾਰੇ ਪਤਾ ਹੀ ਨਹੀਂ ਪਿਆਰੇ, ਉਹਦੇ ਲਈ ਭਾਵੇਂ ਤੁਸੀਂ ਕੂੜ ਬੋਲ ਕੇ ਵੀ ਕਹਿ ਦਿਓ ਰੱਬ ਏ, ਤੇ ਕੰਨਾਂ ਦੀ ਘੂੰਹ ਨੂੰ ਵੀ ਕਹੀ ਜੋ ਅਨਾਦ ਨਾਦ ਸ਼ਬਦ ਸੁਣਾਈ ਦਿੰਦਾ, ਮੈਂ ਮੰਨ ਹੀ ਲੈਣੇ ਨਾ, ਕਿਉਂਕਿ ਪਾਣੀ ਦੀ ਮੱਛੀ ਖਜੂਰ ਤੇ ਚੜ ਗਈ। ਕਬੀਰ ਸਾਹਿਬ ਨੇ ਵੀ ਬਚਨੇ ਕਹੇ ਨਾਮ ਦੇਵ ਦੇ, ਜਲ ਕੀ ਮਾਛੁਰੀ ਚੜੈ ਖਜੂਰ। ਅਗਲਾ ਜਿਹੜਾ ਸ਼ਬਦ ਵਰਤਿਆ ਨਾ, ਉਹਦੇ ਅਰਥਾ ਕਰਦਿਆਂਗਾ। ਕਹਿਣ ਲੱਗੇ ਕਾਏ ਰੇ ਬਕ ਬਾਦ ਲਾਇਓ, ਬਕ ਬਾਦ ਦਾ ਅਰਥ ਤੁਸੀਂ ਸਮਝਦੇ ਹੋ, ਜੇ ਠੇਠ ਪੰਜਾਬੀ ਚਰਤ ਕਰਨੇ ਆ ਤੇਰੀ ਬੰਦਗੀ ਨਾ ਕਿਉਂ ਬਕਵਾਸ ਕਰੀ ਜਾਂਦੇ, ਇਹਦਾ ਅਰਥ ਇਹੀ ਹੈ ਨਾ। ਜੇ ਅਸੀਂ ਪਰਦੇ ਪਾ ਕੇ ਅੱਖਰ ਵਰਤ ਲਾਂਗੇ ਹੀ ਕਹਾਂਗੇ ਐਵੇਂ ਫਜ਼ੂਲ ਬੋਲੀ ਜਾਂਦੇ। ਉਹ ਭਗਤ ਜੀ ਕਹਿਣ ਲੱਗੇ ਕਾਏ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਝੂਠ ਬੋਲਣਾ ਪਿਆ ਲੋਕਾਂ ਕੋਲ ਕਿ ਪਾਣੀ ਦੀ ਮੱਛੀ ਖਦੂਰ ਤੇ ਚੜ ਗਈ, ਤੇ ਲੋਕਾਂ ਕਿਹਾ ਏਡਾ ਸਿਆਣਾ ਵਿਦਵਾਨ ਬੰਦਾ ਬੋਲਦਾ ਪਿਆ, ਸਾਰੇ ਦਿਨ ਕੱਪੜੇ ਰੰਗਣ ਵਾਲਿਆ ਕੱਪੜੇ ਸੀਣ ਵਾਲਿਆ, ਤੁਸੀਂ ਕਹੀ ਜਾਂਦੇ ਹੋ ਕਿ ਜਲ ਕੀ ਮਾਛੁਰੀ ਚੜੈ ਖਜੂਰ, ਏਡਾ ਸੋਹਣਾ ਵਖਿਆਨ ਕਰਦਾ। ਉਹ ਕਹਿੰਦੇ ਨੇ ਇਹ ਵਖਿਆਨ ਕਰਦਾ ਜਿਹਨੂੰ ਇਹ ਵਖਾਣਦਾ, ਮੈਂ ਉਹਨੂੰ ਜਾਣਨਾ ਵਾਂ, ਮੈਨੂੰ ਉਹਦੇ ਬਾਰੇ ਪਤਾ ਉਹ ਕੀ ਹੋ ਜਾਏ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਅਗਲਾ ਬੱਚੇ ਨੇ ਪੰਡਿਤ ਹੋਏ ਕਹਿ ਵੇਦ ਬਖਾਨੇ, ਪਰ ਮੂਰਖ ਨਾਮ ਦਿਓ ਰਾਮ ਮੈਂ ਜਾਣੇ, ਮੈਂ ਜਾਣਨਾ ਵਾਂ ਕੀ ਹੋ ਜਾਏ। ਤੂੰ ਬਖਾਨ ਨੇ ਬਸ ਚੇਤੇ ਰੱਖਿਓ, ਇਹ ਬਾਣੀ ਬਖਾਨਣ ਵਾਲਿਆਂ ਦੀ ਨਹੀਂ, ਪਹਿਲਾਂ ਜਾਣਨ ਵਾਲਿਆਂ ਦੀ, ਜਾਣਨ ਤੋਂ ਬਾਅਦ ਬਖਾਨਿਆ ਹੈ ਕਿ ਮੇਰਾ ਰੱਬ ਐਸਾ ਜੇ ਇਹੋ ਜਿਹਾ ਮੇਰਾ ਪਿਆਰਾ। ਕਬੀਰ ਸਾਹਿਬ ਨੇ ਜਿਹੜੀ ਆਹ ਗੱਲ ਕਹੀ, ਕੀ ਹੈ ਨੇਤਰ ਖੁੱਲਿਆਂ ਦੀ ਸਮਾਧੀ। ਪਹਿਲਾਂ ਉਹਨਾਂ ਕਿਹਾ ਨੀਚੇ ਲੋਇਨ ਕਰ ਰਹੂ ਲੇ ਸਾਜਨ ਕਟਮਾਏ, ਸਭ ਰਸ ਖੇਲੂ ਪੀਤੋਂ ਕਿਸੂ ਲਿਖਾਵੂ ਨਾਹੇ। ਤੇ ਮਹਾਂਪੁਰਖ ਕਹਿ ਰਹੇ ਨੇ ਆਠ ਜਾਮ ਚੌਸਠ ਘੜੀ ਤੋ ਨਿਰਖ ਤਰੈ ਜੀਓ, ਨੀਚੇ ਲੋਇਨ ਕਿਉਂ ਕਰੂ ਸਭ ਘੱਟ ਦੇਖੋ ਪੀਓ। ਹੁਣ ਤੀਜੀ ਜਿਹੜੀ ਗੱਲ ਹੈ ਨਾ, ਬਸ ਸਿਖਰ ਲੱਗ ਗਿਆ, ਜਿਉਂਦਾ ਰੱਬ ਜਿਉਂਦਾ ਪਰਮਾਤਮਾ। ਕਹਿਣ ਲੱਗੇ ਸੁਣ ਸਖੀ ਪੀ ਮੈਂ ਜੀ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਜੋ ਨੂੰ ਹੀ ਘੱਟ ਮੈਂ ਜੀਓ ਕੇ ਪੀਓ। ਪਤਾ ਹੀ ਨਹੀਂ ਲੱਗਦਾ ਪਿਆ ਹੁਣ ਅੰਦਰ ਜਿੰਦ ਕੇ ਅੰਦਰ ਪਰਮਾਤਮਾ, ਜੀ ਕੇ ਪੀ। ਹੁਣ ਤਿੰਨ ਸ਼ਲੋਕ ਨੇ ਜੇ ਇਹਨਾਂ ਨੂੰ ਦੇਖੀਏ ਤੇ ਪੰਕਤੀ ਅਨੁਸਾਰ ਇੱਕ ਦੂਜੇ ਦੇ ਪਿੱਛੇ ਹੁੰਦੇ ਨੇ, ਅਰਥ ਵੀ ਇੱਕ ਪੰਜਾਂ ਮਿੰਟਾਂ ਚ ਹੋ ਗਏ ਨੇ। ਪਰ ਪਿਆਰਿਓ ਇਹ ਜੇ ਪਹਿਲਾਂ ਅੰਤਰਮੁਖੀ ਸਮਾਧੀ ਆਪਣੇ ਅੰਦਰ ਦੇਖਿਆ, ਤੈਮ ਅਧਿਕ ਤਪੱਸਿਆ ਸਾਧੀ ਮਾਂ ਕਾਲ ਕਾਲ ਘਾਰਾ ਦੀ, ਇਹ ਵਿਧ ਕਰਤ ਤਪੱਸਿਆ ਭਇਓ, ਫਿਰ ਜੀਓ ਤੇ ਪੀਓ ਦਾ ਪਤਾ ਹੀ ਕਿਉਂ ਨਾ ਲੱਗਾ। ਇਹ ਵਿਧ ਕਰਤ ਤਪੱਸਿਆ ਭਇਓ, ਦੁਆ ਤੇ ਏਕ ਰੂਪ ਹੋਏ ਗਏ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕੋਈ ਸਮਾਧੀ ਆਪਣੇ ਖਾਲਸੇ ਨੂੰ ਦਿੱਤੀ। ਉਦੋਂ ਅਸੀਂ ਅੰਮ੍ਰਿਤ ਦੀ ਗੱਲ ਕੀਤੀ, ਖਾਲਸੇ ਨੂੰ ਇੰਨੀ ਵੱਡੀ ਦਾਤ ਦਿੱਤੀ। ਕਹਿਣ ਲੱਗੇ ਖਾਲਸਾ ਦੇਖ, ਮੈਂ ਇਸ ਸਮਾਧੀ ਵਿੱਚ ਆਪਣੇ ਪਿਤਾ ਦਾ ਸੀਸ ਦੇਖ ਗਿਆ, ਪਰ ਮੈਂ ਸੀ ਨਹੀਂ ਕੀਤੀ ਸਮਝਣ ਲਈ। ਤੇਰੇ ਸਾਹਮਣੇ ਮੈਂ ਪੁੱਤਰਾਂ ਦੇ ਟੁਕੜੇ ਦੇਖੇ, ਸੀ ਨਹੀਂ ਕੀਤੀ। ਤੇਰੇ ਸਾਹਮਣੇ ਮੈਂ ਆਪਣੇ ਬੱਚਿਆਂ ਦੀ ਖਬਰ ਸੁਣੀ, ਮੈਂ ਸੀ ਨਹੀਂ ਕੀਤੀ। ਤੇ ਮੈਂ ਚਾਹੁੰਦਾ ਜੇ ਤੂੰ ਇਸ ਸਮਾਧੀ ਵਿੱਚ ਗੁੜੁੰਦ ਹੋ ਜਾਏ ਜਪ ਜਪ ਕੇ, ਤੇ ਜਿੱਦਣ ਤੇਰੇ ਬੱਚਿਆਂ ਦੇ ਟੁਕੜੇ ਕਰਕੇ ਤੇਰੇ ਗਲੇ ਚ ਹਾਰ ਪਾਣਗੇ, ਰੱਬ ਕਰੇ ਤੇਰੀ ਵੀ ਸਮਾਧੀ ਕਦੀ ਉਕੜੇ ਨਾ। ਅਸਲ ਚ ਅੰਦਰ ਦੀ ਸਮਾਧੀ ਹੈ। ਜਿਤਨਾ ਅੰਦਰੋਂ ਸਿੱਖ ਗੁਰੂ ਨਾਲ ਜੁੜੇਗਾ ਪਿਆਰਿਓ, ਓਨਾ ਬਾਹਰੋਂ ਚੱਲ ਜਾਏਗਾ। ਤੇ ਜਿਹੜਾ ਅੰਦਰੋਂ ਛਿੜ ਗਿਆ ਨਾ, ਉਹ ਬਾਹਰੋਂ ਮੇਰੀ ਤਰ੍ਹਾਂ ਭਾਵੇਂ ਤਿੰਨ ਕਿਰਪਾਨਾਂ ਪਾਈ ਵੀਰੇ ਮੈਨੂੰ ਬਖਸ਼ ਦਿਓ ਜਿਹੜੇ ਸ਼ਬਦ ਕਹਿ ਰਿਹਾ। ਪਿਆਰਿਓ ਬਾਣੀ ਨੇ ਬਚਨ ਕਹੇ ਨੇ, ਅੰਬ ਨੂੰ ਫਲ ਲੱਗਦੇ ਨੇ, ਕਬੀਰ ਸਾਹਿਬ ਦੇ ਬਚਨ ਨੇ। ਤੇ ਜਿੱਦਣ ਮਾਲੀ ਪੱਕੇ ਹੋਏ ਅੰਬਾਂ ਨੂੰ ਤੋੜਦਾ ਨਾ, ਤੇ ਪੱਕਿਆਂ ਹੋਇਆਂ ਦਾ ਰੰਗ ਵੀ ਵੱਖਰਾ, ਰਸ ਨਾਲ ਭਰੇ ਨੇ। ਪਰ ਕੁਝ ਅੰਬ ਐਸੇ ਨੇ ਜਿਹੜੇ ਟਾਹਣੀਆਂ ਨਾਲ ਜੁੜੇ ਨੇ, ਪਰ ਲਾਲੀ ਦੀ ਥਾਂ ਤੇ ਉਹਨਾਂ ਦੇ ਚਮੜੀ, ਉਹਨਾਂ ਦਾ ਛਿਲਕਾ ਕਠੋਰ ਤੇ ਕਾਲਾ। ਅੱਜ ਕਿਉਂ ਨੀ ਗੁਰੂ ਗ੍ਰੰਥ ਸਾਹਿਬ ਇੰਨੇ ਵੱਡੇ ਕਿਰਪਾਲੂ? ਜਦੋਂ ਕੋਈ ਧਰਮ ਦੀ ਗੱਲ ਕਰਦਾ ਮੇਰੇ ਧਰਮ ਚ ਇਹ, ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਚੇਤੇ ਹੁੰਦੇ ਨੇ, ਤੇ ਮਨ ਕਹਿੰਦਾ ਮਨਾ ਹੈ ਤਾਂ ਸ਼ਹਿਨਸ਼ਾਹ ਦੇ ਪੁੱਤਰ ਸਾਂ, ਪਰ ਜਦੋਂ ਸ਼ਹਿਨਸ਼ਾਹ ਦਾ ਪੁੱਤਰ ਵੀ ਕਿਤੇ ਕਮਲਾ ਹੋ ਜਾਏ ਉਹਨੂੰ ਵੀ ਸੰਗਲ ਲੋਕੀ ਪਾ ਦਿੰਦੇ। ਇੰਨਾ ਵੱਡਾ ਸਮਰੱਥ ਸਤਿਗੁਰੂ ਸਿੱਖ ਦੇ ਅੰਦਰ ਗੁਰੂ ਵਰਤੇ, ਤੇ ਫਿਰ ਉੱਥੇ ਚੋਖੇ ਵਖਿਆਨਾਂ ਦੀ ਲੋੜ ਨਹੀਂ। ਜਿਹਦੇ ਅੰਦਰ ਗੁਰੂ ਵਰਦਾ ਹੋਵੇ, ਜਿੱਥੋਂ ਲੰਘ ਜਾਏਗਾ ਲੋਕ ਉਹਦੀਆਂ ਪੈੜਾਂ ਨੂੰ ਵੀ ਨਮਸਕਾਰਾ ਕਰਦੇ। ਹਜ਼ੂਰ ਨੇ ਬਾਣੀ ਚ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਫਲ ਪੱਕੇ ਹੋਏ ਮਾਲੀ ਨੇ ਤੋੜੇ ਤੇ ਟੋਕਰੀ ਚ ਪਾ ਕੇ ਸਿਰ ਤੇ ਰੱਖ ਕੇ ਲੈ ਤੁਰਿਆ, ਤੇ ਇੱਕ ਫਲ ਟਾਹਣੀ ਨਾਲ ਇਸ ਤਰ੍ਹਾਂ ਲੱਗਾ ਸੀ ਜਿਹੜਾ ਬਿਲਕੁਲ ਜੁੜਿਆ ਹੈ, ਪਰ ਉਹਦਾ ਰੰਗ ਕਾਲਾ ਸਿਲਕੇ ਦਾ, ਪੱਥਰ ਦੀ ਤਰ੍ਹਾਂ ਕਠੋਰ, ਹੱਥ ਨਾਲ ਪਕੜੋ ਤੇ ਅੰਜ ਲੱਗਦਾ ਜਿਵੇਂ ਕਾਲਾ ਪੱਥਰ ਨੀ ਟਾਹਣੀ ਨਾਲ ਲੱਗਾ। ਉਹਨਾਂ ਸਵਾਲ ਕਰ ਦਿੱਤਾ ਮਾਲੀ, ਰੁੱਖ ਇੱਕ ਤੇ ਫਲ ਦੋਨੋਂ ਇੱਕੋ ਟਾਹਣੀ ਨਾਲ ਲੱਗੇ, ਇੱਕ ਵਿਕਾਸ ਕਰ ਗਿਆ, ਰੰਗ ਚੇਂਜ ਹੋ ਗਿਆ, ਰਸ ਭਰਿਆ ਗਿਆ, ਤੇ ਦੂਜਾ ਖਰੇ ਤੋਂ ਵੀ ਕਾਲੇਪਨ ਵੀ ਚਲਾ ਗਿਆ, ਤੇ ਪੱਥਰ ਦੀ ਤਰ੍ਹਾਂ ਪੀਟਾ ਹੋ ਗਿਆ, ਇਹਦੇ ਵਿੱਚ ਰਸ ਨਹੀਂ। ਸਾਨੂੰ ਦੱਸ ਟਾਹਣੀ ਨਾਲ ਤਾਂ ਦੋਨੋਂ ਹੀ ਲੱਗੇ ਦਿਸਦੇ ਨੇ, ਪਰ ਟਾਹਣੀ ਨੇ ਵਿਤਕਰਾ ਨਹੀਂ ਕਰ ਦਿੱਤਾ, ਇੱਕ ਨੂੰ ਕੁਛ ਵੀ ਨਾ ਦਿੱਤਾ ਤੇ ਦੂਜਾ ਰਸ ਨਾਲ ਭਰਿਆ ਗਿਆ, ਜੁੜੇ ਤਾਂ ਦੋਨੋਂ ਨੇ। ਤੇ ਅੱਗੋਂ ਸਮਝਾਉਣ ਲਈ ਰੁੱਖ ਨੇ ਉੱਤਰ ਦਿੱਤਾ ਮਾਲੀ ਦੇ ਰਾਹੀਂ, ਕਹਿਣ ਲੱਗੇ ਜੁੜੇ ਦੋਨੋਂ ਹੀ ਬਾਹਰ ਮੁਖੀ ਟਾਹਣੀ ਨਾਲ ਨੇ, ਪਰ ਜਿੱਦਣ ਥੋੜੀ ਜਿਹੀ ਤੇਜ਼ ਹਵਾ ਚੱਲੀ ਅੱਜ ਰੱਜ ਕਾਲਾ ਤੇ ਪੱਥਰ ਬਣ ਚੁੱਕਾ ਪੀਡਾ, ਤੇ ਅੰਦਰੋਂ ਉਦਣ ਦੀ ਟੁੱਟ ਗਿਆ। ਚੇਤੇ ਰੱਖੀ ਜਿਹੜੇ ਅੰਦਰੋਂ ਟੁੱਟ ਕੇ ਮੇਰੇ ਨਾਲ ਬਾਹਰੋਂ ਜੁੜੇ ਰਹਿਣ, ਉਹਨਾਂ ਦੇ ਚਿਹਰੇ ਭਰਿਸ਼ਟ ਜਾਂਦੇ ਨੇ ਤੇ ਰਸ ਦੀ ਥਾਂ ਤੇ ਅੰਦਰੋਂ ਸੁੱਕ ਜਾਂਦੇ ਨੇ, ਉਹ ਪੱਥਰ ਬਣ ਕੇ ਲੋਕਾਂ ਨੂੰ ਫਿਰ ਦੁੱਖ ਦਿੰਦੇ। ਠੀਕ ਹੈ ਖਾਲਸਾ, ਜੁੜੀ ਸੁਰਤ, ਖੁੱਲੇ ਹੋਏ ਨੇਤਰ। ਹਜ਼ੂਰ ਨੇ ਬਾਣੀ ਚ ਫਰਮਾਇਆ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਮ, ਜਾਏ ਪਹੁੰਚੇ ਖਸਮ ਕੇ ਜੋ ਬੀਜ ਨਾ ਖਾਹੀ, ਕਾਂਬ ਕਾਂਬ ਦਰਦ ਕਾਂਬਾ, ਕਿ ਜਿਹੜੇ ਅੰਦਰੋਂ ਨਹੀਂ ਟੁੱਟੇ ਉਹ ਖਸਮ ਦੇ ਦਰ ਤੇ ਪ੍ਰਵਾਨ ਹੋਣਗੇ, ਤੇ ਜਿਹੜੇ ਪਿਆਰਿਓ ਬਾਹਰੋਂ ਛਿਲਕੇ ਨਾਲ ਜੁੜੇ ਰਹੇ ਤੇ ਅੰਦਰੋਂ ਟੁੱਟ ਗਏ ਉਹ ਕਿਵੇਂ ਖਸਮ ਦੇ ਦਰ ਤੇ ਪ੍ਰਵਾਨ ਹੋ ਜਾਣਗੇ? ਇਹਨੂੰ ਅਸੀਂ ਕਿਉਂਕਿ ਸੁਣਨੂੰ ਮੈਂ ਕਹਿਣ ਨੂੰ ਤਿਆਰ ਨਹੀਂ, ਆਪਾਂ ਕਹਾਂਗੇ ਸਾਡੀਆਂ ਰਵਾਇਤਾਂ, ਸਾਡੀ ਆਇਡੈਂਟੀ, ਸਾਡੀ ਪਹਿਚਾਣ ਤੇ ਕੋਈ ਤਰਕ ਕਰ ਰਿਹਾ? ਗੱਲ ਪਹਿਚਾਣ ਦੀ ਨਹੀਂ, ਗੱਲ ਤਰਕ ਦੀ ਨਹੀਂ, ਸਿਰਫ ਗੱਲ ਇੰਨੀ ਕੁ ਵੇ ਪਿਆਰਿਓ, ਆਪਾਂ ਕਿਉਂ ਭਰਮ ਦੇ ਗੱਡੇ ਚੁੱਕ ਕੇ ਤੁਰੇ ਫਿਰਨੇ ਆ? ਅੰਦਰੋਂ ਜੁੜਨ ਤੋਂ ਬਿਨਾਂ ਸਮਾਧੀਆਂ ਨਹੀਂ ਮਿਲਦੀਆਂ। ਅੰਦਰ ਜੁੜ ਜਾਣ ਨੇਤਰ ਬੰਦ ਦੀ ਸਮਾਧੀ, ਜਦੋਂ ਰਸ ਭਰਿਆ ਜਾਏ ਤੇ ਫਿਰ ਨੇਤਰ ਖੁੱਲਿਆਂ ਦੀ ਵੀ ਸਮਾਧੀ। ਸਿੱਖ ਘਰ ਬਾਰੀ ਹੈ, ਘਰ ਵਿੱਚ ਵੀ ਟਿਕਦਾ, ਬਾਹਰ ਵੀ ਰਹਿੰਦਾ। ਹੁਣ ਜੁੜੀ ਕੋਈ ਸੁਰਤ ਨੇ ਸਭ ਕੁਝ ਦੇਖਿਆ ਤੇ ਫਿਰ ਆਪਣੀ ਰਚਨਾ ਤੋਂ ਉਹ ਮੈਂ ਕੁਛ ਬੇਨਤੀਆਂ ਅੱਜ ਕਰਨੀਆਂ ਚਾਹੁੰਦਾ। ਹਜ਼ੂਰ ਜ਼ਫਰਨਾਮਾ ਲਿਖਦੇ ਨੇ, ਹੋ ਸਕਦਾ ਉਦਣ ਕਈ ਸੱਜਣਾ ਨਾ ਸੁਣੀ ਹੋਵੇ ਬੇਨਤੀ। ਡਾਕਟਰ ਹਰਨਾਮ ਸਿੰਘ ਸਥਾਨ ਨੇ ਇੱਕ ਕਿਤਾਬ ਲਿਖੀ ਹੈ ਤੇ ਬੜੀ ਚੰਗੀ, ਮੇਰਾ ਖਿਆਲ ਹੈ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਕਿਤਾਬਾਂ ਚੋਂ ਨਾ ਮੈਨੂੰ ਸਿਰੇ ਦੀ ਲੱਗੀ, ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਦੇ ਪੁੰਜ, ਪੂਰੀ ਦੀ ਪੂਰੀ ਕਿਤਾਬ ਸਿਰਫ ਚੜ੍ਹਦੀ ਕਲਾ ਦੇ ਉੱਤੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਚੜ੍ਹਦੀ ਕਲਾ ਵਿੱਚ ਭਾਈ ਵੀਰ ਸਿੰਘ ਦਾ ਮਹਾਂਕਾਵ ਰਾਣਾ ਸੂਰਤ ਸਿੰਘ, ਉਹਦੀ ਇੱਕ ਸਤਰ ਦਿੱਤੀ ਹੈ ਚੜ੍ਹਦੀ ਕਲਾ ਕੀ ਹੈ। ਕਹਿਣ ਲੱਗੇ ਚੜ੍ਹਦੀ ਕਲਾ ਹੈ ਕਿ ਸੂਰਤ ਦੀ ਉਚਾਈ। ਕਹਿਣ ਲੱਗੇ ਸਿੱਖੀ ਕੀ ਹੈ, ਸ਼ਬਦ ਨੇ ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਸੂਰਤ ਨੂੰ ਬਲਵਾਨ ਕਰਨਾ ਸਿੱਖੀ ਦਾ ਨਾਮ ਹੈ, ਚੜ੍ਹਦੀ ਕਲਾ ਨਿਵਾਸ ਸਾਦੀ ਰੱਖਣਾ। ਪਰ ਕਈ ਵਾਰੀ ਚੇਤੇ ਰੱਖੋ, ਗੱਲਾਂ ਉੱਚੀਆਂ ਹੁੰਦੀਆਂ ਨੇ ਪਰ ਸੁਰਤ ਬੜੀ ਨੀਵੀਂ ਹੁੰਦੀ। ਅੱਜ ਸਿੱਖਾਂ ਚ ਵੇਖਣ ਨੂੰ ਮਿਲਦਾ ਪਿਆ, ਗੱਲ ਮੈਂ ਵੀ ਕਰਾਂਗਾ ਸਟੇਜ ਤੇ ਸਿਖਰ ਦੀ, ਤੇ ਸੁਰਤੀ ਇੰਨੀ ਨੀਚ ਹੁੰਦੀ ਏ, ਜਿੰਨੀ ਮੂੰਹ ਤੋਂ ਵੱਡੀ ਗੱਲ ਕਹੀ ਗਈ ਉਨੀ ਵਿੱਚੀ ਬਿਰਤੀ ਉੱਚੀ ਨਹੀਂ। ਬਾਣੀ ਚ ਭਾਈ ਗੁਰਦਾਸ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਬਚਨ ਹੁੰਦਾ, ਇਹ ਜ਼ਰੂਰੀ ਨਹੀਂ ਕਿ ਜਿਹੜਾ ਗੱਲ ਉੱਚੀ ਕਰੇ ਉਹਦੀ ਸੁਰਤ ਉੱਚੀ ਹੋਵੇਗੀ, ਕਿਉਂਕਿ ਗੱਲਾਂ ਵਕਤੀ ਤੌਰ ਤੇ ਜਜ਼ਬਾਤ ਤੇ ਭਾਵਕਤਾ ਵਿੱਚੋਂ ਨਿਕਲਦੀਆਂ ਨੇ, ਪਰ ਸੁਰਤ ਤਾਂ ਉੱਚੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਸਿਰ ਤੇ ਆਰੇ ਚੱਲਦੇ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਨੇ ਕਿ ਮਾਲਾ ਕੋਈ ਹੱਥ ਚ ਪਕੜਦਾ, ਮੈਂ ਸਿਰਫ 5-7 ਮਿੰਟ ਤੁਹਾਡੇ ਲੈਣੇ ਨੇ। ਮਾਲਾ ਹੱਥ ਚ ਪਕੜੀ, ਇੱਕ ਇੱਕ ਮਣਕੇ ਤੇ ਕਿਸੇ ਨੇ ਰਾਮ ਕਿਹਾ, ਕਿਸੇ ਨੇ ਵਾਹਿਗੁਰੂ ਕਿਹਾ, ਸ਼ਬਦ ਵਰਤੇ। ਕਹਿਣ ਲੱਗੇ ਸਾਰੇ ਮਾਲਾ ਦੇ ਮਣਕੇ ਜਿਹੜੇ ਨੇ ਉਹ ਗਿਣੇ ਜਾਂਦੇ ਨੇ, ਪਰ ਜਿਹੜਾ ਸਭ ਤੋਂ ਵੱਡਾ ਮਣਕਾ ਮੇਰੂ ਹੈ ਨਾ, ਉਹ ਕਦੀ ਗਿਣਤੀ ਚ ਨਹੀਂ ਹੁੰਦਾ। ਤੁਸੀਂ ਮਾਲਾ ਦਾ ਸਿਰਫ ਇੱਕ ਉਦਾਹਰਣ ਦੇ ਰਹੇ ਹਾਂ, 108 ਮਣਕੇ ਹੋਣ, 27 ਹੋਣ, 54 ਹੋਣ, ਇੱਕ ਇੱਕ ਮਣਕਾ ਗਿਣਿਆ ਜਾਏਗਾ, ਵਾਹਿਗੁਰੂ ਵਾਹਿਗੁਰੂ ਕਿਹਾ ਜਾਏਗਾ। ਪਰ ਜਿਹੜੇ ਜੁਗਤਾ ਨਾਲ ਹੁਣ ਇਹਦੇ ਅਰਥ ਇਹ ਵੀ ਨਾ ਕਰ ਰਹੇ ਹੋ, ਭਾਈ ਸਾਹਿਬ ਮਨਮਤ ਕਹਿ ਗਏ, ਮਾਲਾ ਦੀਆਂ ਗੱਲਾਂ ਕਰ ਗਏ ਉਹ ਪਿਆਰਿਓ, ਸਿਰਫ ਮੇਰੀ ਬੇਨਤੀ ਸਮਝੋ, ਕਥਾ ਤੋਂ ਅੱਧਾ ਵਾਸਤੇ ਡਰ ਹੀ ਲੱਗਦਾ ਰਹਿੰਦਾ, ਪਤਾ ਨਹੀਂ ਕਿਹੜੀ ਗੱਲ ਦੇ ਅਰਥ ਕਿਹੜੇ ਨਿਕਲ ਜਾਂਦੇ ਨੇ। ਅਸਲੀਅਤ ਹੁਣ ਮਾਲਾ, ਮੈਂ ਸਿਰਫ ਇੱਕ ਥਿਊਰੀ ਦੱਸ ਰਿਹਾ ਕਿ ਹਿੰਦੂ ਮਤ ਕਹਿੰਦਾ ਜਿਹੜੀ ਮਾਲਾ ਦਾ ਸਿਖਰ ਹੈ ਨਾ ਉਹ ਗੁਰੂ ਹੈ। ਹਿੰਦੂਇਜ਼ਮ ਕਹਿੰਦੇ ਕਿ ਜਿਹੜੀ ਸਿਖਰ ਦਾ ਵੋਟਾ ਮਣਕਾ ਹੈ ਉਹ ਗੁਰੂ ਹੈ, ਤੇ ਗੁਰੂ ਤੋਂ ਉੱਤੋਂ ਨਹੀਂ ਟੱਪੀਦਾ। ਉਹਨਾਂ ਦਾ ਖਿਆਲ ਹੈ ਕਿ ਚਾਰ ਚਵੇਰੇ ਘੁੰਮ ਕੇ ਉਹ ਕਰਦੇ ਆ, ਪਰ ਭਾਈ ਸਾਹਿਬ ਨੇ ਉਦਾਹਰਣ ਲਈ ਕਹਿਣ ਲੱਗੇ ਨਿੱਕੇ ਨਿੱਕੇ ਮਣਕਿਆਂ ਉੱਤੇ ਰਾਮ ਰਾਮ ਵਾਹਿਗੁਰੂ ਕਿਹਾ ਗਿਆ, ਪਰ ਮੇਰੂ ਮਣਕਾ ਸਭ ਤੋਂ ਉੱਚਾ ਸੀ, ਪਰ ਚੇਤੇ ਰੱਖੀ ਗਿਣਤੀ 'ਚ ਕਦੀ ਨਹੀਂ ਆਇਆ। ਉੱਚਾ ਪਰ ਸੁਰਤ ਉੱਚੀ ਨਹੀਂ। ਸਭ ਤੋਂ ਸਿਖਰ, ਸਭ ਤੋਂ ਉੱਚਾ, ਸਭ ਤੋਂ ਵੱਡਾ ਆਗੂ, ਪਰ ਜਿੱਦਣ ਰੱਬ ਦੇ ਘਰ ਤੇ ਗਿਣਤੀ ਹੋਈ, ਚੇਤੇ ਰੱਖਿਓ ਭਾਂਡੇ ਮਾਂਜਣ ਵਾਲੇ ਤਾਂ ਗਿਣੇ ਜਾਣੇ ਜੇ, ਮੇਰੂਆਂ ਨੂੰ ਕਿਸੇ ਨਹੀਂ ਜੇ ਪੁੱਛਣਾ। ਮਣਕੇ ਗਿਣੇ ਜਾਣਗੇ, ਮੇਰੂ ਦੀ ਗਿਣਤੀ ਕੀ? ਬਿਲਕੁਲ ਗਿਣਤੀ ਨਹੀਂ, ਕਿਉਂਕਿ ਗੱਲ ਉੱਚੀ ਏ, ਕੀਮਤ ਉੱਚੀ ਨਹੀਂ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਬੂਤਰ ਕਿੰਨੀ ਕੂੜਾਰੀ ਮਾਰਦਾ, ਕੀ ਸੀ ਮੇਰੇ ਚੋਜੀ ਪ੍ਰੀਤਮ ਦੀ ਜੁੜੀ ਕੋਈ ਸੁਰਤ। ਕਬੂਤਰ ਕਿੰਨਾ ਕੂਚਾ ਉੱਡਦਾ ਸੀ ਦੇਖ ਲੈਂਦੇ ਹਾਂ, ਕਾਂ ਕਿੰਨਾ ਕੂਚਾ ਉੱਡਦਾ, ਪਰ ਕਦੀ ਪੰਜਾਬ ਦੇਖੋ, ਇੱਲ ਜਦੋਂ ਉੱਡਦੀ ਹੈ ਨਾ, ਤੇ ਇੱਲ ਐ ਸਿਖਰ ਤੇ ਅੱਖਾਂ ਨਾਲ ਦਿਸਦੀ ਵੀ ਨਹੀਂ, ਬਿਲਕੁਲ ਛੋਟਾ ਜਿਹਾ, ਤੇ ਇੱਲ ਜਦੋਂ ਉੱਚੀ ਪਹੁੰਚ ਜਾਂਦੀ ਹੈ, ਤੇ ਰੱਬ ਨੇ ਇੰਨੀ ਉੱਚੀ ਉਡਾਰੀ ਦਿੱਤੀ, ਤੇ ਇੰਨੀ ਉੱਚੀ ਵੇਖ ਕੇ, ਕਿਉਂਕਿ ਜਿੰਨਾ ਕੋਈ ਉੱਚਾ ਉੱਠੇ ਉਨੀ ਧਰਤੀ ਜ਼ਿਆਦਾ ਦਿਸਦੀ, ਇੰਨੀ ਉੱਚੀ ਉੱਠ ਕੇ ਕਹਿੰਦੀ ਏ, ਮੈਂ ਤਾਂ ਉੱਚੀ ਉੱਠੀ ਹਾਂ ਮੈਨੂੰ ਪਤਾ ਲੱਗ ਜਾਏ ਇਸ ਪਿੰਡ 'ਚ ਮਰਿਆ ਪਸ਼ੂ ਕਿ ਦੂਜੇ ਪਿੰਡ 'ਚ ਮਰਿਆ। ਉੱਚੀ ਉੱਠੀ ਪਰ ਅੱਖਾਂ ਉਹਦੀਆਂ ਮਰੇ ਹੋਏ ਢੋਰ ਦੇ ਪਿੰਜਰ 'ਚ ਜੁੜ ਗਈਆਂ। ਚੇਤੇ ਰੱਖਿਓ ਉਡਾਰੀ ਉੱਚੀ ਹੈ, ਸੁਰਤ ਉੱਚੀ ਨਹੀਂ, ਉਡਾਰੀ ਉੱਚੀ ਹੈ। ਬਾਬਾ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ, ਫਿਰਦੀ ਫਿਰਦੀ ਦਹਿ ਦਿਸ਼ਾ, ਜਲ ਪਰਬਤ ਬਨ ਰਾਏ, ਜਿੱਥੇ ਦਿਖਾ ਮਿਰਤ ਕੋ ਇਲ ਬਹਿਠੀ ਆਏ। ਉੱਚੀ ਬੜੀ ਉੱਠੀ, ਸੁਰਤ ਉੱਚੀ ਨਹੀਂ ਉੱਠੀ, ਸਰੀਰ ਦੀ ਪਰਵਾਜ਼ ਉੱਚੀ ਹੈ। ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ ਕਿ ਚੰਦਨ ਤਾਂ ਬਿਲਕੁਲ 52 ਉਂਗਲ ਹੈ, ਤੇ ਸਿਮਲ ਸਾਹਮਣੇ ਖਲੋ ਕੇ ਕਹੇਗਾ, ਮੇਰੇ ਮੁਕਾਬਲੇ ਕੋਈ ਹੈ? ਕਹਿਣ ਲੱਗੇ, ਜਾਂ ਓਏ ਸਭ ਤੋਂ ਉੱਚਾ ਕਹਾਣ ਵਾਲਿਆ, ਚੇਤੇ ਰੱਖੀ ਆਕਾਰ ਕਰਕੇ ਉੱਚਾ ਹੋ ਗਏ, ਫਲ ਕਰਕੇ ਤੇ ਤੂੰ ਵੀ ਉੱਚਾ ਨਹੀਂ, ਤੇਰੇ ਨਾਲੋਂ ਤਾਂ ਚੰਦਨ ਚੰਗਾ, ਤੇਰੇ ਕੋਲ ਪੰਛੀ ਆਏ ਤੇ ਉਦਾਸ ਗਏ, ਚੰਦਨ ਕੋਲ ਸੱਪ ਆਏ ਉਹ ਵੀ ਠੰਡ ਲੈ ਕੇ ਗਏ। ਤੂੰ ਉੱਚਾ ਜ਼ਰੂਰ ਹੈ ਪਰ ਫਲ ਕਿਸੇ ਕੰਮ ਨਹੀਂ। ਭਾਈ ਸਾਹਿਬ ਨੇ ਜਦੋਂ ਆਹ ਕਵਿਤ ਮੈਂ ਪੜ੍ਹਿਆ, ਤੇ ਸੱਚੀ ਮੁੱਚੀ ਆਪ ਜੀ ਲਈ ਨਹੀਂ, ਇਹ ਸਾਡੇ ਲਈ ਜਿਹੜੇ ਅਸੀਂ ਉੱਚੇ ਬੋਲਦੇ ਹਾਂ, ਉੱਥੇ ਬਚਨ ਕਹੇ ਗਏ ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਮੇਰੂ ਮਣਕਾ ਸਭ ਤੋਂ ਉੱਚਾ ਪਰੋਇਆ, ਪਰ ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਜਿੱਦਣ ਸਿਮਰਨ ਕਰਨ ਵੇਲੇ ਗਿਣਤੀ ਕੀਤੀ ਉਹਦਾ ਗਿਣਤੀ ਚ ਨਾ ਆਇਆ। ਅੱਜ ਭਾਈ ਸਾਹਿਬ ਨੂੰ ਮੈਂ ਕਹਿ ਰਿਹਾ ਸਾਂ, ਆਮ ਬੰਦੇ ਨੂੰ ਅਸੀਂ ਇੱਕ ਸ਼ਬਦ ਕਹਿੰਦੇ ਹਾਂ, ਜਾਂ ਤੂੰ ਨਾ ਤਿੰਨਾਂ ਚ ਨਾ ਤੇਰਾਂ ਚ, ਇਹ ਮੁਹਾਵਰਾ ਨੀ, ਬੜੀ ਵੱਡੀ ਇਹਦੇ ਪਿੱਛੇ ਰਮਜ ਏ। ਆਮ ਕਹਿੰਦੇ ਜਾ, ਤੈਨੂੰ ਕੋਈ ਪੁੱਛਦਾ ਨਾ ਤਿੰਨਾਂ ਚ ਤੇਰਾਂ ਚ, ਇੱਥੇ ਤੁਰਿਆ ਫਿਰਨਾ। ਜਿਹੜਾ ਖੁਸ਼ੀ ਦਾ ਕੰਮ ਹੁੰਦਾ ਉਹ ਤਿੰਨ ਦਿਨ ਦਾ ਹੁੰਦਾ ਹੈ, ਤੇ ਮਰਿਆਂ ਦਾ ਤੇਰੇ ਦਿਨ ਦਾ ਹੁੰਦਾ। ਵਿਆਹ ਹੁੰਦਾ ਪਹਿਲੇ ਦਿਨ ਪਿੰਡਾਂ ਚ ਵੜ ਕਹਿੰਦੇ ਸਨ, ਸਾਡੇ ਰੋਟੀ ਕਰਦੇ ਆ ਬਰਾਦਰੀ ਦੀ, ਦੂਜੇ ਦਿਨ ਬਰਾਤ ਗਈ, ਤੀਜੇ ਦਿਨ ਮਕਲਾਵਾ ਲੈਣਗੇ, ਤਿੰਨ ਦਿਨ ਨਾ। ਤੇ ਜਿਹੜੇ ਪੁਰਾਤਨ ਸਮੇਂ ਸਨ, ਜਦੋਂ ਕਿਤੇ ਚੜ੍ਹਾਈ ਕਰ ਜਾਣੀ, ਕੋਈ ਸਤਾਰੀਆਂ ਕਰਦਾ ਸੀ, ਕੋਈ ਤੇਰਵਾਂ ਕਰਦਾ ਸੀ, ਕਹਿਣ ਲੱਗੇ ਤੂੰ ਇੱਥੇ ਐਵੇਂ ਬਣਿਆ ਫਿਰ ਨਾ। ਚੌਧਰੀ ਤੇਰੇ ਘਰਦਿਆਂ ਨਾ ਕਦੀ ਖੁਜੀ ਚ ਪੁੱਛਿਆ, ਨਾ ਗਮੀ ਚ ਪੁੱਛਿਆ, ਨਾ ਤਿੰਨਾਂ ਚ ਨਾ ਤੇਰਾਂ ਚ ਇੱਥੇ ਆਗੂ। ਇਹਦੇ ਵਿੱਚ ਕੋਈ ਰਮਜ ਸੀ, ਪੁਰਾਣੀਆਂ ਗੱਲਾਂ ਨੇ ਵੈਸੇ। ਹੁਣ ਜਦੋਂ ਸੰਖਿਆ ਗਿਣਤੀ ਕੀਤੀ ਜਾਏ, ਸਾਰੀ ਗਿਣਤੀ ਹੋ ਗਈ, ਮੇਰੂ ਨੀ ਗਿਣਿਆ ਗਿਆ। ਤੇ ਮੈਂ ਕਈ ਵਾਰੀ ਸੋਚਣਾ, ਗੁਰੂ ਸਾਹਿਬ ਨੇ ਕੱਲਿਆਂ ਗੱਲਾਂ ਜਦੋਂ ਕਰੀ ਦੀਆਂ ਨੇ, ਸੱਚੇ ਪਾਤਸ਼ਾਹ ਮੇਰ ਕਰੀ, ਹੰਗਤਾ ਨਾ ਬਣਾਈ, ਸੋਚੀ ਦਾ ਮਹਾਰਾਜ ਜੋ ਅਸੀਂ ਤੈਨੂੰ ਤੁਹਾਨੂੰ ਪੜ੍ਹਨੇ ਪਏ ਹਾਂ, ਬਾਹਰ ਨਿਕਲ ਕੇ ਤੇਰੇ ਤੋਂ ਉੱਚੇ ਨੀ ਸਬਰ ਸ਼ੁਰੂ ਕਰ ਦਿੰਦੇ। ਕੀ ਕਦੀ ਕੋਈ ਗਿਣਤੀ ਚ ਆਵੇਗਾ ਜਿਹਨੂੰ ਲੋਕਾਂ ਨੇ ਗਿਣਤੀ ਚ ਲੈ ਆਂਦਾ? ਗੁਰੂ ਨੇ ਜਪਜੀ ਸਾਹਿਬ ਚ ਕਿਹਾ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੈ। ਪਰ ਗਿਣਤੀ ਚ ਕੋਈ ਨਹੀਂ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਬਚਨ ਕੀਤਾ, ਕਹਿਣ ਲੱਗੇ ਜੈਸੇ ਪੰਖੀਆਂ ਮੇ ਜਿਹੜੀ ਇਲਖ ਹੈ, ਉੜਤ ਆਕਾਸ਼ ਚਾਰੀ ਹੇਰਾ ਮ੍ਰਿਤ ਪਿੰਜਰਨ ਉੱਚੇ ਮਤ ਪਾਏ ਕਹਿ, ਪਿਰਖਣ ਵਿਖੇ ਜੈਸੇ ਵੇਖੀਏ ਸਿੰਬਲ ਇੱਚੋ ਉੱਚੋ, ਨੇਫਲ ਭਇਓ ਸੋ ਅਤ ਅਧਕਾਏ ਕਹਿ। ਹੁਣ ਅਗਲੀ ਤੁਕ ਇਹਦਾ ਤੱਤ ਹੈ, ਕਹਿਣ ਲੱਗੇ ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਸੂ ਤੈਸੇ। ਜੇ ਗਾਈ ਵੀ ਗਿਆ, ਸੁਣਾਈ ਵੀ ਗਿਆ, ਵਜਾਈ ਵੀ ਗਿਆ, ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਖ ਚਿਤਰਾਈ ਕਹਿ। ਜੇ ਸੁਰਤ ਉੱਚੀ ਨੀ ਹੋਈ, ਦੇਖੀ ਕਿਤੇ ਤੇਰੀ ਵੀ ਗਿਣਤੀ ਨੀ ਹੋਈ। ਸੱਚੇ ਪਾਤਸ਼ਾਹ ਜੀ ਨੇ ਉਸ ਸੁਰਤ ਉੱਚੀ, ਉਸ ਸੁਰਤ ਨੇ ਕੀ ਕੀਤਾ, ਉੱਚੀ ਸੁਰਤ ਜਿੱਤ ਕੇ ਗਈ, ਤੇ ਉੱਚੇ ਤਖ਼ਤ ਤੇ ਬੈਠਾ ਹੋਇਆ ਨੀਵੀਂ ਸੁਰਤ ਵਾਲਾ ਹਾਰ ਕੇ ਗਿਆ। ਉਸ ਕਤਾਰ ਵਿੱਚ ਹਜ਼ੂਰ ਦਾ ਜ਼ਫਰਨਾਮਾ ਤੇ ਔਰੰਗਜ਼ੇਬ ਦਾ ਸ਼ਿਕਸਤਨਾਮਾ, ਉਹਨਾਂ ਨਾਮ ਦਿੱਤਾ ਸ਼ਿਕਸਤਨਾਮਾ। ਔਰੰਗਜ਼ੇਬ, ਉਹਦੀ ਮੌਤ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਉਹਨੇ ਕੁਝ ਅੱਖਰ ਲਿਖੇ ਸਨ, ਉਹਦੇ ਸਿਰਹਾਣੇ ਤੋਂ ਕਾਗਜ਼ ਨਿਕਲਿਆ ਜਿਹਨੂੰ ਵਸੀਅਤ ਕਹਿ ਲਓ। ਉਹਨੇ ਇੱਕ ਗੱਲ ਕਹੀ, ਕਹਿੰਦਾ ਹੈ ਮੈਂ ਆਇਆ ਸਾਂ ਸੰਸਾਰ ਤੇ ਖਾਲੀ ਹੱਥ, ਪਰ ਦੁਨੀਆਂ ਦੇ ਲੋਕੋ ਤੁਰ ਲੱਗਾ ਵਾਂ ਗਨਾਹਾਂ ਦੀਆਂ ਪੰਡਾਂ ਬਣ ਕੇ। ਆਇਆ ਸਾਂ ਬਹੁਤ ਕੁਛ ਲੈਣ ਲਈ, ਮੈਂ ਬਹੁਤ ਵਾਰੀ ਲੋਕਾਂ ਨੂੰ ਜਿੱਤਿਆ, ਪਰ ਮੈਂ ਅੱਜ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਣਾ ਪਿਆ। ਜਦੋਂ ਮੇਰਾ ਜਨਾਜ਼ਾ ਉੱਠੇ ਤੇ ਮੇਰੇ ਚਿਹਰੇ ਦੇ ਉੱਤੇ ਕੱਪੜਾ ਨਾ ਪਾਇਓ, ਕਿਉਂਕਿ ਇਸਲਾਮ ਦਾ ਅਕੀਦਾ ਹੈ ਕਿ ਜਿਸ ਦੇ ਜਨਾਜ਼ੇ ਤੇ ਚਿਹਰੇ ਨੂੰ ਨਾ ਢੱਕਿਆ ਜਾਏ, ਰੱਬ ਉਹਦੇ ਗੁਨਾਹ ਮਾਫ਼ ਕਰ ਦਿੰਦਾ ਹੈ। ਮੈਂ ਗੁਨਾਹ ਇਤਨੇ ਕੀਤੇ ਨੇ, ਮੇਰਾ ਚਿਹਰਾ ਢੱਕਿਆ ਨਾ, ਸ਼ਾਇਦ ਸ਼ਰ੍ਹਾਂ ਦੀ ਇਹ ਗੱਲ ਮੇਰਾ ਗੁਨਾਹ ਮਾਫ਼ ਕਰਾ ਜਾਏ। ਜਿੱਥੇ ਮੇਰੀ ਕਬਰ ਹੋਵੇ ਉੱਥੇ ਦਰਖਤ ਨਾ ਲਾਣਾ, ਕਿਉਂਕਿ ਮੇਰੇ ਜੈਸੇ ਬਦ ਨਸੀਬ ਬੰਦੇ ਨੂੰ ਰੁੱਖ ਦੀ ਛਾਂ ਵੀ ਨਹੀਂ ਚਾਹੀਦੀ। ਉਹ ਤਖ਼ਤਾਂ ਦਾ ਮਾਲਕ, ਆ ਸੁਰਤ ਉੱਚੀ ਵਾਲੇ ਨੂੰ ਪੜ੍ਹੋ, ਇਹ ਜ਼ਫਰਨਾਮਾ ਹੈ। ਸਿਰਫ ਸੰਖੇਪ ਮਾਤਰ ਦੀ ਡਿਟੇਲ ਤਾਂ ਬਹੁਤ ਜ਼ਿਆਦਾ ਹੋ ਸਕਦੀ ਹੈ। ਜ਼ਫਰਨਾਮਾ ਲਿਖਦਿਆਂ ਸਭ ਤੋਂ ਪਹਿਲਾਂ ਸ਼ੇਰ ਲਿਖਿਆ, ਦਾਸਤਾਨ ਬਾਅਦ ਚ ਲਿਖੀ। ਸ਼ੇਰ ਲਿਖਦੇ ਨੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਲਿਖੀ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਲਿਖਤ ਵਿੱਚੋਂ ਸੁਰਤ ਦੀ ਚੜ੍ਹਦੀ ਕਲਾ। ਕਮਾਲ ਏ ਕਰਾਮਾਤ ਕਾਇਮ ਕਰੀਮ, ਕਾਇਮ ਰਹਿਣ ਵਾਲੇ ਕਰੀਮ, ਬਖਸ਼ਾਂ ਕਰਨ ਵਾਲਿਆ ਤੇਰੀਆਂ ਕਰਾਮਾਤਾਂ ਦਾ ਮੈਂ ਕਾਇਲ ਹਾਂ। ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਖੁਸ਼ੀਆਂ ਦੇਣ ਵਾਲਿਆ, ਰਿਜ਼ਕ ਦੇਣ ਵਾਲਿਆ ਤੇ ਰਿਹਾਈਆਂ ਦੇਣ ਵਾਲਿਆ ਮੈਂ ਕਾਇਲ ਹਾਂ ਤੇਰੀਆਂ ਕਰਾਮਾਤਾਂ ਦਾ। ਅਗਲਾ ਬਚਨ, ਆਮਾਂ ਬਖਸ਼, ਆਪਣੀ ਸ਼ਰਨ ਬਖਸ਼। ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ। ਦਸਤਗੀਰ ਦਾ ਅਰਥ ਆਪ ਸਮਝਦੇ ਹੋ, ਹੱਥ ਪਕੜਨਾ। ਵੈਸੇ ਇੱਕ ਪੜਿਆ ਜਾਂਦਾ ਦਸਤਗੀਰ ਪੀਰ ਮਿਲੇ, ਪੀਰ ਦਾ ਨਾਮ ਦਸਤਗੀਰ ਨਹੀਂ। ਦਸਤਗੀਰ ਇੱਕ ਫਿਰਕਾ ਹੈ ਕਿ ਜਦੋਂ ਚੇਲਾ ਬਣਾਇਆ ਜਾਂਦਾ ਤੇ ਮੁਰਸ਼ਦ ਆਪਣੇ ਚੇਲੇ ਦੇ ਹੱਥ ਨੂੰ ਆਪਣੇ ਹੱਥ ਚ ਪਕੜਦਾ ਤੇ ਕਹਿੰਦਾ ਲੈ ਬੇਟਾ ਅੱਜ ਮੈਂ ਹੱਥ ਪਕੜਿਆ, ਮਰਨ ਤੋਂ ਬਾਅਦ ਵੀ ਤੇਰਾ ਹੱਥ ਨਹੀਂ ਛੱਡਾਂਗਾ, ਤਾਂ ਦਸਤਗੀਰ ਕਹਿੰਦੇ। ਵੈਸੇ ਬਾਣੀ ਚ ਬਾਬਾ ਜੀ ਨੇ ਵਰਤਿਆ ਵੀ ਹੈ, ਜਨ ਪਿੱਤਰ ਪਦਰ ਬਿਰਾਦਰਾ ਕਸਨੇਸ ਦਸਤੰਗੀਰ। ਤਿਲੰਗ ਰਾਗ ਦਾ ਪਹਿਲਾ ਸ਼ਬਦ ਹਜ਼ੂਰ ਨੇ ਬਚਨ ਕੀਤਾ, ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ। ਬਾਹਾਂ ਪਕੜਨ ਵਾਲਿਆ ਡਿੱਗਿਆਂ ਦੀਆਂ ਆਪਣੀ ਸ਼ਰਨ ਰੱਖ, ਖਤਾ ਬਖਸ਼, ਖਤਾ ਬਖਸ਼, ਰੋਜ਼ੀ ਦੇਖੋ। ਦਿਲ ਪਜ਼ੀਰ, ਪਜ਼ੀਰ ਦਰ ਤੇ ਪਿਆਰਾ ਕਿ ਗੁਨਾਹ ਬਖਸ਼ਣ ਵਾਲਿਆ, ਰੋਜ਼ੀ ਦੇਣ ਵਾਲਿਆ, ਸੱਚ ਜਾਣੀ ਮੇਰੇ ਦਿਲ ਵਿੱਚ ਸਭ ਤੋਂ ਪਿਆਰਾ ਤੂੰ ਹੈ, ਕਿਉਂਕਿ ਕਾਲ ਦੇ ਸੁੱਤ ਨੇ। ਤੀਸਰਾ ਸ਼ੇਰ ਕਿਹਾ, ਨਾ ਸਾਧੋ ਨਾ ਬਾਜੋ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਕੱਲਾ, ਤਵਾ ਰੀਖੀ ਗੱਲਾਂ ਨਹੀਂ ਰਚਨਾ ਵੀ। ਕੋਈ ਘੋੜੇ ਨਹੀਂ, ਕੋਈ ਸਿੰਘਾਸਨ ਨਹੀਂ, ਕੋਈ ਚੌਰ ਬਰਦਾਰ ਨਹੀਂ। ਜਿਸ ਥਾਂ ਤੋਂ ਮੈਂ ਚਿੱਠੀ ਲਿਖ ਰਿਹਾ, ਮੈਂ ਜ਼ਮੀਨ ਤੇ ਰੱਕੜਾਂ ਤੇ ਬੈਠਾ ਵਾਂ। ਚੇਤੇ ਰੱਖੀ ਕਿ ਮੈਂ ਜ਼ਮੀਨ ਤੇ ਬੈਠਾ ਵੀ ਸੁਰਤ ਨੂੰ ਡਿੱਗਣ ਨਹੀਂ ਦਿੰਦਾ, ਤੂੰ ਤਖਤਾਂ ਤੇ ਬੈਠਾ ਹੋਇਆ ਵੀ ਤੇਰੀ ਸੁਰਤ ਰੋਲਦੀ ਪਈ ਹੈ। ਨਾ ਸਾਧੋ ਨਾ ਬਾਧੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਐਸ਼ ਅਰਸ਼ ਹੈ ਚੁਬੀ ਰਹੀ ਸੁਰਤ। ਉਸ ਤੋਂ ਅੱਗੇ ਹਜ਼ੂਰ ਫਿਰ ਦੇਖੋ ਬਿਮਾਰ ਕੇ ਕਹਿੰਦੇ ਨੇ, ਖੁਮਾਰਾ ਕਸਾਂ ਖਾਇਆ ਕੇ ਆਇਦ ਬਜ਼ੇਰ। ਮੇਰੇ ਸਿਰ ਤੇ ਖੁਮਾ ਪੰਛੀ ਦਾ ਅਰਥ ਪਰਮਾਤਮਾ ਹੈ। ਅਰਬੀ ਦੇ ਵਿਦਵਾਨ ਖੁਮਾ ਪੰਛੀ ਦੀਆਂ ਬਹੁਤ ਉਦਾਹਰਨਾਂ ਦਿੰਦੇ। ਹਜ਼ੂਰ ਨੇ ਕਿਹਾ ਮੇਰੇ ਸਿਰ ਤੇ ਕਿਹਾ ਜਾਂਦਾ ਜਿਹਦੇ ਸਿਰ ਤੋਂ ਖੁਮਾ ਲੰਘ ਜਾਏ, ਉਹਨਾਂ ਦੀ ਇਹ ਮਿੱਥ ਹੈ ਕਿ ਉਹ ਜਾਂ ਬਾਦਸ਼ਾਹ ਬਣਦਾ, ਉਹ ਭਾਗਾਂ ਵਾਲਾ। ਉਹ ਵੇਖੋ ਕਿ ਪੁੱਤਰ ਚਾਰੇ ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਈ, ਪਿਤਾ ਸ਼ਹੀਦ ਹੋ ਗਿਆ, ਤੇ ਜ਼ਫਰਨਾਮਾ ਲਿਖਣ ਵਾਲੇ ਸਤਿਗੁਰੂ ਕਹਿ ਰਹੇ ਨੇ ਮੇਰੇ ਸਿਰ ਤੇ ਖੁਮਾ ਪੰਛੀ, ਮੇਰੇ ਵਰਗਾ ਕੁਛ ਨਸੀਬ ਹੀ ਕੋਈ। ਖੁਮਾਰਾ ਕਸਾ ਸਾਇਆ ਕਿ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਜਾਗੇ ਦਾ ਅਰਥ ਕਾਂ, ਉਹ ਜਿਹਦੇ ਸਿਰ ਤੇ ਪਰਮਾਤਮਾ ਖਲੋਤਾ, ਤੇਰੇ ਵਰਗੇ ਕਾਂ ਨੇ ਕੀ ਵਿਗਾੜ ਜਾਣਾ। ਅਗਲਾ ਬਚਨ, ਕਸੇ ਪੁਸ਼ਤ ਉਪਤਦ ਕਸੇ ਸ਼ੇਰੇ ਨਰ। ਮੈਂ ਸਿਰਫ ਅਖਰੀ ਅਰਥ ਨਹੀਂ ਕਰ ਰਿਹਾ, ਕਦੀ ਸਬੱਬ ਬਣਿਆ ਯਤਨ ਮੈਂ ਕਰ ਰਿਹਾ ਕਿ ਭਾਈ ਨੰਦ ਲਾਲ ਸਿਰਫ ਸਾਖੀ ਬਣ ਕੇ ਰਹਿ ਗਏ ਨੇ, ਉਹਨਾਂ ਦੇ ਸੀਨੇ ਦਾ ਪਿਆਰ ਤਾਂ ਕਹਾਂਗੇ ਨਾ ਜਾਂ ਫਾਰਸੀ ਪੜ੍ਹਾਂਗੇ। ਬਚਨ ਕੀਤਾ, ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ। ਉਹ ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ, ਨਾ ਬੂਝੋ ਮੇਸ਼ੋ ਆਹੂ ਗੁਜ਼ਰ, ਬੂਝੋ ਮੇਸ਼ੋ ਆਸੂ ਆਹੂ ਦਾ ਅਰਥ ਹੈ ਭੇਡ ਬੱਕਰੀ ਤੇ ਖਰਨ। ਉਹ ਕਾਹਦੀਆਂ ਭਬਕੀਆਂ ਦੇਣਾ ਤੂੰ ਮੈਨੂੰ ਕਿ ਦੇਖ, ਜਿਹੜਾ ਸ਼ੇਰ ਦੇ ਖਲੋ ਤੇ ਕੋਲ ਖਲੋਤਾ ਹੋਵੇ, ਤੇਰੇ ਵਰਗੀਆਂ ਭੇਡਾਂ ਕਈ ਲੰਘ ਜਾਣ, ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ। ਇਹ ਚੜ੍ਹਦੀ ਕਲਾ ਦੀ ਸੁਰਤ ਹੈ। ਫਿਰ ਹਜ਼ੂਰ ਜਦੋਂ ਇਸ ਤੋਂ ਅੱਗੇ ਲਿਖਦੇ ਨੇ, ਦਾਸਤਾਨ ਸ਼ੁਰੂ ਹੁੰਦੀ ਚਮਕੌਰ ਦੀ ਗੜੀ ਤੋਂ ਦਾਸਤਾਨ ਸ਼ੁਰੂ ਕਰਦੇ ਨੇ, ਆਨੰਦਪੁਰ ਸਾਹਿਬ ਤੋਂ ਨਹੀਂ। ਉਹਦੇ ਵਿੱਚ ਕਹਿੰਦੇ ਨੇ ਕਿ ਪੇਮਾ ਸ਼ਕੰਨ ਬੇਦਰੰਗ ਆਮ ਦੰਦ, ਕਸਮਾਂ ਨੂੰ ਤੋੜਨ ਵਾਲੇ ਮੈਦਾਨ ਵਿੱਚ ਆਏ, ਬਾ ਤਦਬੀਰੋ ਤੀਰੋ ਕਮਾ ਆਮ ਦੰਦ। ਹਜ਼ੂਰ ਕਹਿਣ ਲੱਗੇ ਬਾ ਲਾਚਾਰ ਕੀ ਦਰਮਿਆ ਆਮ ਦੰਦ। ਮੈਨੂੰ ਪਤਾ ਲੱਗਾ ਧਰਮ ਦੀਆਂ ਕਸਮਾਂ ਚੁੱਕ ਕੇ ਮੁਕਰਨ ਵਾਲੇ ਆਏ, ਫਿਰ ਮੈਂ ਸ਼ਸਤਰਾਂ ਨੂੰ ਖੱਤ ਪਾਇਆ ਤੇ ਮੈਂ ਤੈਨੂੰ ਦੱਸ ਦਿਆਂ ਸਾਡੇ ਘਰ ਦੀ ਰੀਤ ਹੈ, ਚੁਕਾਰ ਅਸ ਹਮਾ ਹੀਲ ਤੇ ਦਰ ਗੁਜਸ ਹਲਾਲ ਅਸ ਤੇ ਬੁਰਦੇ ਨੇ ਬਾਸ਼ਮ ਤੀਰੇ ਦਸਤ। ਇਹ ਹਜ਼ੂਰ ਨੇ ਚਮਕੌਰ ਦੀ ਦਾਸਤਾਨ ਵਿੱਚ ਪਹਿਲੇ ਪੇਰਾ ਵਿੱਚ ਲਿਖਿਆ। ਫਿਰ ਅੱਗੇ ਬਚਨ ਕਿਹਾ, ਗੁਰਸਨਾ ਚੇਕਾਰੇ ਕੁਨਦ ਚੇਹਲ ਨਰ, ਕਿ ਦਾ ਲਖ ਬਰਾਇਦ ਬਰੋ ਬੇਖਬਰ। ਚੜ੍ਹਦੀ ਹੋਈ ਸੁਰਤ ਨੇ, ਉੱਚੀ ਉੱਚੀ ਸੁਰਤ ਨੇ। ਫਿਰ ਔਰੰਗਜ਼ੇਬ ਲਈ ਚਾਰ ਸ਼ਬਦ ਵੈਸੇ ਤੇ ਬਹੁਤ ਕਹਿ ਸੁਭਾ ਨਹੀਂ ਸ਼ਾਇਦ ਅਰਜ਼ ਕੀਤੀ ਸੀ। ਹਜ਼ੂਰ ਨੇ ਕਿਹਾ ਤੂੰ ਬਾਦਸ਼ਾਹ ਕਹਿੰਦਾ, ਸਾਡੀ ਨਜ਼ਰ ਵਿੱਚ ਤੂੰ ਮਰਦ ਵੀ ਨਹੀਂ। ਹਮੂ ਮਰਦ ਪਾਏ ਵਿੱਚ ਵੱਧ ਸੁੱਖ ਨਵਰ ਨਾ ਸਿੱਕਮੇ ਦਿਗਰ ਦਰਦ ਹਾਨੇ ਦਿਗਰ ਜਿਹੜਾ ਮੂੰਹ ਚ ਕੁਝ ਰੱਖੇ ਤੇ ਢਿੱਡ ਚ ਕੁਝ ਰੱਖੇ ਚੇਤੇ ਰੱਖੇ ਉਹਨੂੰ ਮਰਦ ਵੀ ਨਹੀਂ ਕਹਿੰਦੇ ਮਰਦ ਉਹ ਵੇ ਜੋ ਢਿੱਡ ਚ ਕਹਿ ਤੇ ਮੂੰਹ ਤੋਂ ਲਲਕਾਰ ਕੇ ਸਾਹਮਣੇ ਆਏ ਇਹ ਮਰਦਾਨਗੀ ਨਹੀਂ ਫਿਰ ਜਿਹੜੀਆਂ ਚਾਰ ਗੱਲਾਂ ਕਹੀਆਂ ਉਹਦਾ ਬੰਦੇ ਦਾ ਅੰਦਰ ਖਲਾ ਦਿੱਤਾ ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀਨੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ ਤੂੰ ਲੋਕਾਂ ਵਿੱਚ ਢੋਲ ਪਿੱਟਣਾ ਫਿਰਨਾ ਮੈਂ ਮੁਹੰਮਦ ਤੇ ਯਕੀਨ ਕਰਨਾ ਆ ਮੇਰੇ ਸਾਹਮਣੇ ਨਾ ਇਮਾਨ ਪ੍ਰਸਤੀ ਤੇਰੇ ਵਰਗਾ ਬੇਈਮਾਨ ਬੰਦਾ ਹੀ ਕੋਈ ਨਹੀਂ ਤੂੰ ਇਮਾਨ ਪ੍ਰਸਤ ਨਹੀਂ ਮੈਂ ਕਹਿੰਦਾ ਸਤਿਗੁਰੂ ਨੇ ਜਦੋਂ ਜ਼ਫਰਨਾਮਾ ਪੜ੍ਹੀ ਦਾ ਨਾ ਤੈ ਲਾ ਕੇ ਰੱਖ ਦਿੱਤੀ ਉਠਾ ਉਠਾ ਕੇ ਪਹਿਲਾਂ ਦੱਸਿਆ ਤੇਰੇ ਨਾਂ ਦੇ ਅਰਥ ਇਹ ਤੇਰੇ ਤਖਤ ਦੇ ਅਰਥ ਇਹ ਫਿਰ ਇਹ ਸ਼ੀਸ਼ਾ ਸਾਹਮਣੇ ਕਰ ਦਿੱਤਾ ਨਾ ਇਮਾਨ ਪ੍ਰਸਤੀ ਤੂੰ ਇਮਾਨ ਪ੍ਰਸਤ ਨਹੀਂ ਨਾ ਉਜ਼ਾਏ ਦੀਨ ਤੈਨੂੰ ਆਪਣੇ ਦੀਨ ਤੇ ਵੀ ਯਕੀਨ ਨਹੀਂ ਨਾ ਸਹਿਬ ਸ਼ਨਾਸੀ ਤੈਨੂੰ ਰੱਬ ਦੀ ਸ਼ਨਾਖਤ ਨਹੀਂ ਪਹਿਚਾਣ ਨਹੀਂ ਨਾ ਮੁਹੰਮਦ ਯਕੀਨ ਤੈਨੂੰ ਮੁਹੰਮਦ ਸਾਹਿਬ ਉੱਤੇ ਵੀ ਭਰੋਸਾ ਨਹੀਂ ਕਿਉਂਕਿ ਉਹਦੀ ਕੁਰਾਨ ਦੀ ਵੀ ਝੂਠੀ ਕਸਮ ਖਾ ਕੇ ਤੇਰੇ ਕਾਜ਼ੀ ਮੁਕਰ ਗਏ ਹੁਣ ਪਿਆਰਿਓ ਤੁਸੀਂ ਇੱਕ ਗੱਲ ਸਮਝੋ ਇੱਕ ਬੰਦਾ ਮੌਤ ਹੁੰਦੀ ਏ ਉਹ ਕਹਿੰਦਾ ਕਿ ਮੇਰੇ ਤੋਂ ਬਾਅਦ ਮੇਰੇ ਤੇ ਰੁੱਖ ਨਾ ਲਾਇਓ ਮੇਰੇ ਜਨਾਜ਼ੇ ਤੋਂ ਮੂੰਹ ਨੰਗਾ ਰੱਖਿਓ ਮੈਂ ਬਦਕਿਸਮਤ ਮੈਂ ਕੁਛ ਨਾ ਕਮਾ ਸਕਿਆ ਪਰ ਚੋਜੀ ਪ੍ਰੀਤਮ ਨਦੇੜ ਦੀ ਧਰਤੀ ਤੇ ਸਭ ਕੁਝ ਮੁਕੰਮਲ ਕਰਕੇ ਕਹਿੰਦਾ ਖਾਲਸਾ ਮੈਂ ਦੁਨੀਆਂ ਜਿੱਤ ਕੇ ਤੁਰਿਆ ਵਾਂ ਅੱਜ ਤੋਂ ਬਾਅਦ ਮੈਂ ਤੇਰੇ ਵਿੱਚ ਬੈਠਾਂਗਾ ਉਹਦੀ ਕਬਰ ਉੱਤੇ ਵੀ ਰੁੱਖ ਕੋਈ ਨਹੀਂ ਲਾਉਂਦਾ ਚੇਤੇ ਰੱਖਿਓ ਜਿੱਥੇ ਕਲਗੀ ਵਾਲੇ ਦੇ ਚੋਲੇ ਅੜੇ ਕੰਡੇ ਲੜੇ ਉੱਥੇ ਸਿੱਖਾਂ ਨੇ ਗੁਰਦੁਆਰੇ ਉਸਾਰ ਦਿੱਤੇ ਫਰਕ ਹੈ ਨਾ ਫਿਰ ਕਿੰਨਾ ਕੁ ਅੰਤਰ ਹੈ ਚੜ੍ਹਦੀ ਕਲਾ ਦੀ ਸੁਰਤ ਉੱਚੀ ਉੱਠੀ ਸੁਰਤ ਫਿਰ ਉਹਨੇ ਕੀ ਕੀਤਾ ਅੱਜ ਔਰੰਗਜ਼ੇਬ ਬਾਰੇ ਤੁਸੀਂ ਇੱਥੇ ਪੇਪਰ ਚ ਪੜ੍ਹਿਆ ਹੋਣਾ ਉਹਦੇ ਪਰਿਵਾਰ ਦੇ ਜੀ ਵਿਚਾਰੇ ਚਾਹ ਵੇਚ ਵੇਚ ਕੇ ਗਲੀਆਂ ਚ ਘੁੰਮ ਘੁੰਮ ਕੇ ਚੀਜ਼ਾਂ ਵੇਚ ਕੇ ਭਿਖਾਰੀਆਂ ਦੀ ਤਰ੍ਹਾਂ ਪੇਟ ਭਰਦੇ ਨੇ ਤੇ ਜੁੜੀ ਵਾਲੇ ਸੁਰਤ ਵਾਲਾ ਸ਼ਹਿਨਸ਼ਾਹ ਜਦੋਂ ਉਹਦੇ ਦਰ ਤੇ ਕੋਈ ਮੱਥਾ ਟੇਕਦਾ ਹੈ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਵਾਰੀ ਲਿਖਿਆ ਸੀ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਕਹਿੰਦਾ ਜਿੰਨਾ ਸਿੱਖ ਗੁਰਦੁਆਰਿਆਂ ਚ ਲੰਗਰ ਪੱਕਦਾ ਹੈ ਤੇ ਬੰਗਲਾਦੇਸ਼ ਦੀ ਪੂਰੀ ਜਨਤਾ 3 ਵੇਲੇ ਦੀ ਰੋਟੀ ਖਾ ਸਕਦੀ ਹੈ ਇਹ ਸਿਰਫ ਗੁਰੂ ਘਰ ਦੀ ਖੇਡ ਹੈ ਉਹ ਉੱਚੀ ਸੁਰਤ ਅੱਜ ਵੀ ਕਾਇਮ ਹੈ ਅਗਾਂ ਵੀ ਕਾਇਮ ਰਹੇਗੀ ਆਓ ਉਸ ਸੁਰਤ ਨੂੰ ਪਹਿਚਾਨਣ ਦਾ ਯਤਨ ਕਰੀਏ ਉਹ ਸੁਰਤ ਹੈ ਆਪਣੀ ਬਿਰਤੀ ਨੂੰ ਥੋੜਾ ਜਿਹਾ ਉੱਚਾ ਉਠਾਈਏ ਆਪਾਂ ਕਿਹੜੀ ਥਾਂ ਤੇ ਖਲੋਤੇ ਹਾਂ ਜ਼ਿੰਦਗੀ ਕੱਟ ਗਈ ਪਰ ਆਤਮਕ ਵਿਕਾਸ ਨਹੀਂ ਯਾਦ ਰੱਖਿਓ ਜਿੰਨਾ ਬੰਦਾ ਸੁਰਤ ਕਰਕੇ ਨੀਵਾਂ ਹੁੰਦਾ ਹੈ ਉਹਨਾਂ ਜ਼ਿਆਦਾ ਕਲੇਸ਼ੀ ਹੁੰਦਾ ਹੈ ਕਲੇਸ਼ੀ ਹੁੰਦਾ ਹੈ ਜਿੰਨਾ ਸੁਰਤ ਕਰਕੇ ਉੱਚਾ ਉੱਠਦਾ ਉਹਨਾਂ ਸਭ ਕੁਝ ਨੀਵਾਂ ਲੱਗਣ ਲੱਗ ਪੈਂਦਾ ਜ਼ਮੀਨ ਤੇ ਤੁਰਾਂਗੇ ਤੇ ਸਰੀ ਦੀਆਂ ਸੜਕਾਂ ਬੜੀਆਂ ਉੱਚੀਆਂ ਦਿਸਦੀਆਂ ਨੇ ਘਰ ਬੜੇ ਵੱਡੇ ਲੱਗਦੇ ਨੇ ਬਸ ਤਾਂ ਜਹਾਜ਼ ਵੀ ਉੱਡਣ ਦੀ ਦੇਰੇ ਤੇ ਜੇ ਕਿਤੇ ਚੰਦਰਮਾ ਤੇ ਕੋਈ ਚਲਾ ਜਾ ਸਾਰੀ ਧਰਤੀ ਨਿੱਕਾ ਜਾਂ ਬਿੰਦੂ ਲੱਗਦੀ ਡਿੱਗਿਆ ਹੋਏ ਨੇ ਪਸਾਰੇ ਨੇ ਉੱਠਿਆਂ ਵਾਸਤੇ ਤਾਂ ਪਸਾਰਾ ਹੀ ਕੋਈ ਨਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਅਸੀਂ ਹਜ਼ੂਰ ਦੀ ਵਿਰਾਸਤ ਨੂੰ ਸਾਂਭੀਏ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਇੱਥੇ ਕਾਫੀ ਬੰਦਗੀ ਵਾਲੇ ਸਿੰਘ ਨੇ ਬਾਹਰਲੇ ਮੁਲਕਾਂ 'ਚ ਵਾਹਿਗੁਰੂ ਕਰੇ ਤੁਹਾਡੇ ਚੋਲੇ ਰੰਗੇ ਜਾਣ ਹੋਰ ਤੇ ਜਿਹੜੇ ਨਹੀਂ ਤੁਰੇ ਮੇਰੀ ਇੱਕੋ ਬੇਨਤੀ ਦੇ ਪਿਆਰਿਓ ਦੇਖੋ ਆਪਣੀ ਸੁਰਤ ਨੂੰ ਸ਼ਬਦ ਜੋੜੋ ਆਪਣੀ ਅਕਲ ਨਾਲ ਨਹੀਂ ਸੁਰਤ ਉੱਠਣੀ ਕਿਉਂਕਿ ਸ਼ਬਦ ਇੰਨਾ ਉੱਚਾ ਜਿੱਥੋਂ ਸ਼ਬਦ ਆਇਆ ਸਾਡੀ ਸੁਰਤ ਨੂੰ ਉਸੇ ਥਾਂ ਤੇ ਚੁੱਕ ਕੇ ਲੈ ਜਾਏਗਾ ਉਸ ਥਾਂ ਤੇ ਪਹੁੰਚਾਏਗਾ ਉਹ ਹੁਣ ਸ਼ਬਦ ਨਾਲ ਅਭਿਆਸ ਨਾਲ ਨਾਮ ਜਪ ਕੇ ਪਰ ਖੈਰ ਇੱਥੇ ਬੜਾ ਮੁਸ਼ਕਲ ਇਹ ਸੱਚਾਈ ਜੇ ਕਿਉਂਕਿ ਇੱਥੇ ਜੋ ਕੁਝ ਅਸੀਂ ਆਪਾਂ ਦੇਖਦੇ ਹਾਂ ਤੇ ਮੈਂ ਸੁਬਾ ਬੇਨਤੀ ਕੀਤੀ ਹੈ ਮਤ ਸਮਝੋ ਮੈਂ ਕਿਸੇ ਦਾ ਬੁਲਾਇਆ ਸ਼ਬਦ ਕਹਿ ਰਿਹਾ ਕਿਉਂਕਿ ਇੱਥੇ ਬਹੁਤ ਕੁਛ ਹੈ ਨਾ ਸਵੇਰੇ ਮੈਂ ਉਹ ਸ਼ਬਦ ਰਿਪੀਟ ਕਰਕੇ ਸਮਾਪਤੀ ਕਰਨਾ ਵਾਜਾ ਵੱਜਦਾ ਭਾਈ ਸਾਹਿਬ ਵਜਾਉਂਦੇ ਆ ਚੇਤੇ ਰੱਖਿਓ ਵਾਜੇ ਦੀ ਥੋਰੀ ਤਾਂ ਵੱਜਦੀ ਪਹਿਲਾਂ ਹਵਾ ਭਰਦੇ ਨੇ ਅਗਲੇ ਹਵਾ ਦੇ ਕੇ ਸੁਰ ਨਿਕਲਦੀ ਹੈ ਮੈਂ ਕਈ ਵਾਰੀ ਸੋਚਣਾ ਇੱਥੇ ਥਾਂ ਥਾਂ ਤੇ ਵਾਜੇ ਤਾਂ ਨਹੀਂ ਪਈ ਫੂਕ ਕੋਈ ਭਰਦਾ ਤੇ ਸੁਰ ਕੋਈ ਦੱਬਦਾ ਪਿਆ। ਹਵਾ ਭਰਨ ਤੋਂ ਬਿਨਾਂ ਤਾਂ ਸੁਰ ਵੀ ਨਹੀਂ ਨਿਕਲਦੀ। ਪਰ ਹਜ਼ੂਰ ਨੇ ਕਿਹਾ ਨਹੀਂ, ਜਿਨ੍ਹਾਂ ਦੇ ਸਿਰ ਤੇ ਸਮਰੱਥ ਗੁਰੂ ਬਣਦਾ ਉਹ ਵਾਜੇ ਜ਼ਰੂਰ ਬਣਦੇ ਨੇ, ਪਰ ਚੇਤੇ ਰੱਖਿਓ ਬੰਦਿਆਂ ਦੇ ਵਜਾਇਆ ਸੁਰਾਂ ਨਹੀਂ ਚੱਲਦੀਆਂ। ਫਿਰ ਗੁਰੂ ਸੁਰਾਂ ਦੱਬਦਾ ਤੇ ਉਹਦੇ ਵਿੱਚੋਂ ਆਵਾਜ਼ ਨਿਕਲਦੀ, ਪਰ ਨਹੀਂ ਤਾਂ ਬੋਲਦੇ ਨਹੀਂ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀਉ ਨਾ ਵੱਜਦਾ ਜਿੱਦ ਅੱਲਾ ਕਰਦਾ ਸਾਰ। ਛੋਟੀਆਂ ਛੋਟੀਆਂ ਗੱਲਾਂ ਤੋਂ ਉੱਪਰ ਉੱਠੀਏ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਜਿਤਨਾ ਬਾਣੀ ਦਾ ਅਭਿਆਸ ਕਰ ਸਕਦੇ ਹੋ ਪਿਆਰਿਓ, ਵੱਧ ਤੋਂ ਵੱਧ ਕਰ, ਤੇ ਜਦੋਂ ਆਪ ਅਭਿਆਸ ਕਰਦੇ ਹੋ ਮੈਨੂੰ ਬਖਸ਼ਿਓ। ਕਿਸੇ ਗਿਆਨੀ ਤੋਂ ਨਾ ਪੁੱਛਣ ਤੁਰ ਪਿਆ, ਜੇ ਜਿੱਧਰ ਮੈਂ ਤੁਰਿਆ ਉਹਦੇ ਬਾਰੇ ਤੇਰਾ ਕੀ ਖਿਆਲ ਹੈ? ਵਿਚਾਰਾ ਨਿਤਨੇਮ ਅਸੀਂ ਕਿਸ਼ਤਾਂ 'ਚ ਕਰਨੇ, ਅਸੀਂ ਕੀ ਦੱਸਾਂਗੇ ਨਾਮ ਬਾਰੇ ਕੀ ਖਿਆਲ ਹੈ? ਹਾਂ, ਜਪਣ ਵਾਲੇ ਜਿਹੜੇ ਨੇ ਸੱਚੀ ਮੁੱਚੀ ਉਹਨਾਂ 'ਤੇ ਦਇਆ ਹੈ। ਹਾਂ, ਜਿਸ ਨੇ ਪੁੱਤਰ ਨੂੰ ਸੰਤਾਨ ਨੂੰ ਜਨਮ ਦਿੱਤਾ ਹੈ, ਭੈਣੇ ਉਹਨੂੰ ਪੁੱਛੀ ਕਿ ਜਨਮ ਦਿੰਦਿਆਂ ਪ੍ਰਸੂਤ ਦੀ ਪੀੜਾ ਕੀ ਹੈ, ਤੇ ਜਿਹਦੀ ਕੁੱਖ ਵਿੱਚੋਂ ਜਨਮ ਹੀ ਨਹੀਂ ਹੋਇਆ ਉਹਨੂੰ ਕੀ ਪਤਾ ਪ੍ਰਸੂਤ ਦੀ ਪੀੜਾ ਕੀ ਹੈ। ਸੋਗਤ ਜਾਣੈ ਪੀਰ ਪਰਾਈ, ਜਾਂ ਕਹਿ ਅੰਤਰ ਦਰਦ ਨਾ ਪਾਈ, ਕੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ, ਕਿਰਪਾ ਕਰੇ ਅਸੀਂ ਸਾਰੇ ਅੰਤਰ ਆਤਮੇ ਜੁੜਨ ਦਾ ਯਤਨ ਕਰੀਏ। ਸੁਭਾ ਦੀਆਂ ਕਥਾ ਹੋਣੀਆਂ ਨੇ ਕੱਲ੍ਹ ਸ਼ਾਮ ਨੂੰ ਨਿਊ ਵੈਸਟ ਵਿਖੇ। ਮੇਰੀ ਇੱਛਾ ਸੀ ਕਿ ਨਵਾਂ ਸਾਲ ਚੜ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਸ਼ੁਰੂ ਕਰੀਏ। ਕਿਵੇਂ ਆਈ, ਕਿਸ ਕਿਸ ਰੂਪ ਚ ਬਾਣੀ ਬੋਲਦੀ ਤੇ ਬਾਣੀ ਅੰਦਰ ਕਿਵੇਂ ਜਾਏ, ਇਹ ਜਿਤਨੀ ਕੁ ਸੂਝ ਗੁਰੂ ਗ੍ਰੰਥ ਸਾਹਿਬ ਬਖਸ਼ਣਗੇ ਇਹ ਵਿਚਾਰਾਂਗੇ ਅਗਲੇ ਐਤਵਾਰ ਫਿਰ ਸ਼ਾਮ। ਸਤਿਗੁਰੂ ਨੇ ਟੁੱਟੀਆਂ ਗੰਢੜੀਆਂ ਨੇ, ਉਹਨਾਂ ਜਿਨ੍ਹਾਂ ਦੀ ਗੰਢੀ ਗਈ ਉਹਨਾਂ ਨੂੰ ਯਾਦ ਕਰਕੇ ਸ਼ਰਧਾ ਦੇ ਸੁਮਨ ਭੇਟ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਸ਼ਨਲ ਪੰਥਕ ਢਾਡੀ ਜਥਾ ਗਿਆਨੀ ਅਵਤਾਰ ਸਿੰਘ ਆਲਮ, ਪਿੰਡ ਕੋਟਲਾ ਫੜਲਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਾਲੇ ਤੇ ਨਾਲ ਸੇਵਾ ਨਿਭਾ ਰਹੇ ਹਨ ਸਾਥੀ ਭਾਈ ਦਰਸ਼ਨ ਸਿੰਘ ਦਰਸ਼ੀ, ਦਰਸ਼ਨ ਸਿੰਘ ਦਲਗੀਰ, ਲਖਵਿੰਦਰ ਸਿੰਘ ਲਵਲੀ। ਸੱਤ ਵੱਖਰੇ ਵੱਖਰੇ ਵਿਸ਼ਿਆਂ ਦੀ CD ਲੈ ਕੇ ਹਾਜ਼ਰ ਹਾਂ। ਆਸ ਕਰਦੇ ਹਾਂ ਆਪ ਸੰਗਤਾਂ ਨੂੰ ਜ਼ਰੂਰ ਪਸੰਦ ਆਵੇਗੀ। ਸਭ ਤੋਂ ਪਹਿਲਾਂ ਨਮਸਕਾਰ ਉਸ ਅਜੂਨੀ ਸਾਹਿਬ ਹੰਗ ਪ੍ਰਮਾਤਮਾ ਨੂੰ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਹੈ, ਜਿਹੜਾ ਪੱਥਰਾਂ ਵਿੱਚ ਵੀ ਜੀਵਾਂ ਜੰਤੂਆਂ ਨੂੰ ਰਿਜਕ ਪਹੁੰਚਾ ਰਿਹਾ ਹੈ, ਚੰਦ ਸੂਰਜ ਤਾਰੇ ਪੌਣ ਪਾਣੀ ਜਿਸ ਦੇ ਹੁਕਮ ਵਿੱਚ ਸੇਵਾਵਾਂ ਕਰ ਰਹੇ ਹਨ, ਜਿਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ, ਸੋ ਇਹ ਇਨਸਾਨ ਉਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਧੰਨਵਾਦ ਅਤੇ ਗੁਣ ਗਾਇਣ ਤੂੰ ਕਰ, ਜਿਸ ਨੇ ਤੈਨੂੰ 84 ਲੱਖ ਜੂਨਾਂ ਦਾ ਮਾਲਕ ਬਣਾਇਆ, ਰਿਜਕ ਦਿੱਤਾ, ਧੰਦੇ ਲਾਇਆ ਤੇ ਪਲ ਪਲ ਤੇਰੀ ਪ੍ਰਿਤ ਪਾਲਣਾ ਕਰ ਰਿਹਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਉਹ ਸ੍ਰਿਸ਼ਟੀ ਦੇ ਰਚਨਹਾਰ ਮਾਲਕ ਨੂੰ ਅੱਜ ਤਰ੍ਹਾਂ ਤਰ੍ਹਾਂ ਦੇ ਭੇਖਾਂ ਨਾਲ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਬਾਣੀ ਕਹਿੰਦੀ ਆ ਨਾ ਤੂੰ ਆਵੇ ਬਸ ਬਹੁਤ ਘਣਾਵਣੇ, ਨਾ ਤੂੰ ਆਵੇ ਬਸ ਵੇਦ ਪੜਾਵਣੇ। ਉਸ ਨਾ ਬਸ ਆਉਣ ਵਾਲੇ ਪ੍ਰਮਾਤਮਾ ਨੂੰ ਅਵਤਾਰ ਸਿੰਘ ਆਲਮ ਦੇ ਸਾਥੀ ਨਮਸਕਾਰਾ ਹੈ। ਇਉਂ ਕਰ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Mera Nirankari Satguru, Guru Nanak Dev Ji ne sab to pehla aurat de pakh vich ho kyon manda aakhiya jit jamme da jaan kehke haan pakhi nala mariya। ਜਮਾਨੇ ਨੂੰ ਸਮਝਾਇਆ ਕਿ ਸਭ ਰਿਸ਼ਤੇ ਨਾਤੇ ਜਗਤ ਜਹਾਨ ਔਰਤ ਨਾਲੇ ਆ। ਪਾਵਨ ਬਾਣੀ ਦੇ ਹੋਰ ਕਈ ਸ਼ਬਦਾਂ ਵਿੱਚ ਔਰਤ ਨੂੰ ਸੀਲਵੰਤੀ, ਬੱਤੀ ਗੁਣ ਸੁਲੱਖਣੀ, ਸਭ ਪਰਿਵਾਰੇ ਮਾਏ ਸ੍ਰੇਸ਼ਟ ਕਹਿ ਕੇ ਸਤਿਕਾਰ ਦਿੱਤਾ। ਪਰ ਅਫਸੋਸ, ਜਮਾਨੇ ਨੇ ਇਹਨਾਂ ਪਾਵਨ ਬਚਨਾਂ ਨੂੰ ਸਮਝਿਆ ਨਹੀਂ, ਜਿਸ ਕਾਰਨ ਅੱਜ ਮਨੁੱਖਤਾ ਦੀ ਜਨਮਦਾਤੀ ਨੂੰ ਖੁਦ ਜਨਮ ਲੈਣ ਵਿੱਚ ਜਮਾਨੇ ਅਤੇ ਮਾਪਿਆਂ ਦੇ ਤਰਲੇ ਲੈਣੇ ਪੈ ਰਹੇ ਨੇ। ਕਿਸੇ ਨੇ ਠੀਕ ਕਿਹਾ ਏ, ਕੁੱਖ ਚੋ ਧੀ, ਧਰਤ ਚੋ ਪਾਣੀ, ਦੋਨੋਂ ਮੁੱਕ ਗਏ, ਖਤਮ ਕਹਾਣੀ। ਉਹ ਨਾਲੇ ਜੇ ਧੀਆਂ ਮਾਰਦੇ ਜਾਓਗੇ ਤਾਂ ਨੂਹਾਂ ਕਿੱਥੋਂ ਲਿਆਓਗੇ? ਆਓ ਤਿਆਗੀਏ ਇਸ ਭੈੜੀ ਸੋਚ ਨੂੰ, ਪਰਮਾਤਮਾ ਦੀ ਦਾਤ ਨੂੰ ਠੁਕਰਾ ਕੇ ਪਾਪਾਂ ਦੇ ਭਾਗੀ ਨਾ ਬਣੀਏ। ਸਰਕਾਰ ਦੇ ਸਖਤ ਕਾਨੂੰਨ ਤੇ ਪ੍ਰਚਾਰਕਾਂ ਦੇ ਪ੍ਰਚਾਰ ਸਦਕਾ ਭਾਵੇਂ ਇਸ ਕਤਲੋ ਗਾਰਦ ਨੂੰ ਠੱਲ ਪੈ ਗਈ, ਪਰ ਕੁੱਖ ਚ ਪਲ ਰਹੀ ਬੱਚੀ ਅੱਜ ਵੀ ਡਰੀ ਤੇ ਸਹਿਮੀ ਹੋਈ ਏ, ਜੋ ਆਪਣੀ ਮਾਂ ਨੂੰ ਕਹਿ ਰਹੀ ਏ, ਮਾਂ ਦੇਖੀ ਕਿਤੇ ਮੈਨੂੰ ਜਨਮ ਲੈਣ ਤੋਂ ਪਹਿਲਾਂ ਹੀ ਨਾ ਵਾਪਸ ਕਰ ਦੇਵੀ। ਅੱਗੋਂ ਅੱਜ ਦੀ ਪੜ੍ਹੀ ਲਿਖੀ ਮਾਂ ਕਹਿੰਦੀ ਏ, ਧੀਏ ਘਬਰਾ ਨਾ, ਹੁਣ ਮੈਂ ਉਹ ਮਾਂ ਨਹੀਂ ਰਹਿ ਗਈ ਜਿਹੜੀ ਤੈਨੂੰ ਕੁੱਖ ਵਿੱਚ ਮਾਰ ਦਿਆਂਗੀ। ਮੈਂ ਜਮਾਨੇ ਨਾਲ ਲੜ ਕੇ ਤੈਨੂੰ ਜਨਮ ਦਿਆਂਗੀ। ਸ਼ਾਇਰ ਦਾ ਤਸੱਵਰ ਏ, ਧੀ ਕੀ ਕਹਿ ਰਹੀ ਏ, ਮਾਂ ਕੀ ਕਹਿ ਰਹੀ ਏ, ਤੇ ਉਸ ਬਾਲਤਾ ਨੂੰ

ਪੰਜਾਂ ਸ਼ਿਕਾਰਾਂ ਦੇ ਨਾਲ ਸਜਾਉਣੀ ਕੀਤੀ ਜ਼ਰੂਰੀ ਦਸਤਾਰ ਸਾਨੂੰ ਉਹ ਦੁਨੀਆ ਵੇਖ ਕੇ ਸਜੀ ਦਸਤਾਰ ਸਿਰ ਤੇ ਕਹਿੰਦੀ ਇੱਜ਼ਤ ਨਾਲ ਸਿੰਘ ਸਰਦਾਰ ਸਾਨੂੰ 1699 ਦੀ ਵਿਸਾਖੀ ਨੂੰ ਪਾਤਸ਼ਾਹ ਨੇ ਛਕਾ ਕੇ ਅੰਮ੍ਰਿਤ ਇੱਕ ਸਿੱਖ ਲਈ ਦਸਤਾਰ ਸਜਾਉਣੀ ਲਾਜ਼ਮੀ ਕਰ ਦਿੱਤੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਪੰਜਾਬੀ ਵਿੱਚ ਪੱਗ ਅਤੇ ਪਗੜੀ ਕਹਿੰਦੇ ਹਨ। ਪੁਰਾਤਨ ਰਹਿਤਨਾਮਿਆਂ ਤੇ ਪਾਵਨ ਬਾਣੀ ਵਿੱਚ ਪੱਗ ਦਾ ਜ਼ਿਕਰ ਦਰਜ ਹੈ। ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ ਅਤੇ ਸਾਬਤ ਸੂਰਤ ਦਸਤਾਰ ਸਿਰਾ। ਛੇਵੇਂ ਪਾਤਸ਼ਾਹ ਦੀ ਦਸਤਾਰ ਬਾਬਤ ਪ੍ਰਸਿੱਧ ਢਾਡੀ ਨੱਥੇ ਅਬਦੁੱਲੇ ਨੇ ਕਿਹਾ, ਪੱਗ ਤੇਰੀ ਕੀ ਜਹਾਂਗੀਰ ਦੀ। ਹੋਰ ਵੀ ਗੁਰੂ ਸਾਹਿਬਾਨ, ਰਿਸ਼ੀ ਮੁਨੀ, ਦੇਵਤੇ, ਰਾਜੇ ਮਹਾਰਾਜੇ ਦਸਤਾਰ ਸਜਾਉਂਦੇ ਰਹੇ। ਫੁੱਲ ਜਮਾਨੇ ਨੇ ਤੱਕਿਆ, ਭਾਰਤ ਦੀ ਮੁੱਖ ਕੁਰਸੀ PM ਅਹੁਦੇ ਦੇ 10 ਸਾਲ ਦਸਤਾਰ ਦਾ ਰਾਜ ਰਿਹਾ। ਅੱਜ ਕਈ ਵੱਡੇ ਪੱਧਰ ਦੀਆਂ ਵਰਲਡ ਵਾਈਡ ਫਿਲਮਾਂ ਵਿੱਚ ਦਸਤਾਰ ਬਾਖੂਬੀ ਆਪਣਾ ਰੋਲ ਅਦਾ ਕਰ ਰਹੀ ਹੈ। ਜਿੱਥੇ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਜਵਾਨਾਂ ਵੱਲੋਂ ਅੱਜ ਬੜੇ ਮਾਣ ਅਤੇ ਸਤਿਕਾਰ ਨਾਲ ਦਸਤਾਰ ਸਜਾਈ ਜਾਂਦੀ ਹੈ, ਉੱਥੇ ਮੇਰੇ ਦੇਸ਼ ਦੇ ਨੌਜਵਾਨਾਂ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀ, ਚੋਣ ਮੇਲਿਆਂ ਅਤੇ ਵਿਆਹ ਸ਼ਾਦੀਆਂ ਵਿੱਚ ਪੱਗਾਂ ਬੰਨ ਬੰਨ ਸਾਬਤ ਕਰ ਦਿੱਤਾ ਗਿਆ ਹੈ ਕਿ ਉਹ ਕਿੰਨਾ ਪਿਆਰ ਅਤੇ ਸਤਿਕਾਰ ਕਰਦੇ ਹਨ ਕਲਗੀਧਰ ਪਾਤਸ਼ਾਹ ਦਾ। ਮੇਰੇ ਸਾਥੀ, ਕਲਗੀਧਰ ਦੇ ਉਸਦੇ ਪੁੱਤਰਾਂ ਦੀ ਦਸਤਾਰ ਦੀ ਸਿਫਤ ਹੈ ਇੰਝ ਕਰਨ

ਮੇਰੇ ਗੁਰਾਂ ਨੇ ਭੁੱਖਿਆਂ ਸਾਧੂਆਂ ਨੂੰ 20 ਰੁਪਈਆਂ ਦਾ ਲੰਗਰ ਛਕਾ ਦਿੱਤਾ। ਐਸੀ ਲੰਗਰ ਦੀ ਵੱਖਰੀ ਰੀਤ ਤੋਰੀ, ਬੱਚੇ ਬੱਚੇ ਨੂੰ ਸੇਵਾ ਵਿੱਚ ਲਾ ਦਿੱਤਾ। ਮੇਰੇ ਮਹਾਨ ਸਤਿਗੁਰਾਂ ਨੇ ਲੰਗਰ ਦੀ ਐਸੀ ਪ੍ਰਥਾ ਤੋਰੀ, ਅੱਜ ਦੁਨੀਆਂ ਦੇ ਕਿਸੇ ਵੀ ਕੋਨੇ ਚਲੇ ਜਾਓ, ਗੁਰੂ ਕਾ ਲੰਗਰ ਜ਼ਰੂਰ ਮਿਲੇਗਾ। ਪੂਰੇ ਸਾਲ ਵਿੱਚ ਜਿੰਨੇ ਵੀ ਗੁਰਪੁਰਬ, ਸ਼ਹੀਦੀ ਪੁਰਬ, ਹੋਲਾ ਮਹੱਲਾ, ਪੋਹਦਾ ਪੰਦਰਵਾੜਾ ਜਾਂ ਹੋਰ ਖਾਸ ਦਿਨ ਆਉਂਦੇ ਹਨ, ਉਹਨਾਂ ਦਿਨਾਂ ਦੇ ਗੁਰੂ ਕੇ ਲੰਗਰ ਜ਼ਰੂਰ ਲਗਾਏ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਜਦੋਂ ਕਦੇ ਕੁਦਰਤੀ ਆਫ਼ਤ, ਭੁਚਾਲ, ਤੂਫਾਨ ਜਾਂ ਸੁਨਾਮੀ ਲਹਿਰਾਂ ਆ ਕੇ ਨੁਕਸਾਨ ਕਰ ਜਾਣ, ਉਦੋਂ ਵੀ ਗੁਰੂ ਕੇ ਲੰਗਰਾਂ ਦੇ 100-100 ਟਰੱਕ ਭਰ ਕੇ ਭੇਜੇ ਜਾਂਦੇ ਨੇ। ਜਿੱਥੇ ਇਹਨਾਂ ਮਹਾਨ ਲੰਗਰਾਂ ਵਿੱਚ ਹਰ ਘਰ ਵੱਲੋਂ ਖੁੱਲ੍ਹ ਕੇ ਹਿੱਸਾ ਪਾਇਆ ਜਾਂਦਾ ਹੈ, ਉੱਥੇ ਵੀਰਾਂ, ਬਜ਼ੁਰਗਾਂ, ਬੱਚਿਆਂ, ਧੀਆਂ ਭੈਣਾਂ ਵੱਲੋਂ ਸ਼ਰਧਾ ਨਾਲ ਸੇਵਾ ਵੀ ਕੀਤੀ ਜਾਂਦੀ ਹੈ। ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਕਰਕੇ ਮਹਾਨ ਮਾਤਾ ਖੀਵੀ ਜੀ ਦਾ ਨਾਮ ਪਾਵਨ ਬਾਣੀ ਵਿੱਚ ਦਰਜ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ, ਲੰਗਰ ਦੌਲਤ ਵੰਡੀਆ, ਰਸ ਅੰਮ੍ਰਿਤ ਖੀਰ ਕੀ ਆਲੀ। ਬਾਰੇ ਬਾਰੇ ਜਾਈਏ ਗੁਰੂ ਨਾਨਕ ਦੇ ਮਹਾਰਾਜ ਦੇ ਸਿੱਖਾਂ ਦੇ, ਜਿਹੜੇ ਪਾਤਸ਼ਾਹ ਦੇ ਦੱਸੇ ਮਾਰਗ ਤੇ ਚੱਲਦਿਆਂ ਅੱਜ ਹਰ ਇੱਕ ਰਾਹ ਰਸਤੇ ਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਨਿਮਰਤਾ ਸਹਿਤ ਬੇਨਤੀਆਂ ਕਰ ਕਰਕੇ ਸੰਗਤਾਂ ਨੂੰ ਲੰਗਰ ਛਕਾ ਰਹੇ ਹਨ। ਮਹਾਨ ਲੰਗਰਾਂ ਨੂੰ ਸਮਰਪਿਤ ਦੋ ਲਾਈਨਾਂ ਢਾਡੀ ਜੱਥੇ ਕੋਲੋਂ ਹੈ।

खालसा जी गल कर लगे आ भैन ते भरा दे टुट प्यार दी। दुनिया ते इको एक अजिही भैन जिसने अपने भरा चो रब चकिया होवे कौन नहीं जानता उस सत्कार योग भैन बेबे नानकी नू। जदों गुरु नानक देव जी पहली उदासी सुल्तानपुर तो तुरन लगे सी ਉਦੋਂ ਭੈਣ ਨੇ ਪੁੱਛਿਆ ਸੀ ਵੀਰਾ ਵਾਪਸ ਕਦੋਂ ਆਵੇਗਾ ਤਾਂ ਪਾਤਸ਼ਾਹ ਨੇ ਕਿਹਾ ਸੀ ਭੈਣੇ ਇਹ ਤਾਂ ਨਹੀਂ ਪਤਾ ਕਦੋਂ ਆਵਾਂਗਾ ਪਰ ਜਦੋਂ ਤੂੰ ਕਦੇ ਦਿਲੋਂ ਯਾਦ ਕਰੇਗੀ ਉਦੋਂ ਜ਼ਰੂਰ ਆ ਜਾਵਾਂਗਾ। ਸਮਾਂ ਬਣਿਆ ਇੱਕ ਦਿਨ ਬੇਬੇ ਨਾਨਕੀ ਭੈਣ ਚੁੱਲ੍ਹੇ ਤੇ ਪ੍ਰਸ਼ਾਦਾ ਪਾਣੀ ਪਕਾ ਰਹੀ ਏ ਇੱਕ ਰੋਟੀ ਫੁੱਲ ਕੇ ਜਦ ਰੋਟੀ ਦੀ ਤਰ੍ਹਾਂ ਗੋਲ ਹੋ ਗਈ ਉਸ ਰੋਟੀ ਬੱਲੇ ਵੇਖ ਕੇ ਭੈਣ ਨੇ ਕਿਹਾ ਕਿ ਕਾਸ਼ ਮੇਰਾ ਵੀਰ ਨਾਨਕ ਕਿਤੇ ਮੇਰੇ ਪਾਸ ਹੁੰਦਾ ਆ ਫੁੱਲਿਆ ਫੁਲਕਾ ਉਹ ਛਕਦਾ। ਵੀਰ ਨੂੰ ਯਾਦ ਕਰਦਿਆਂ ਭੈਣ ਦਾ ਦਿਲ ਬੈਰਾਗ ਨਾਲ ਭਰ ਗਿਆ ਮਨ ਭਰਾ ਦੀਆਂ ਯਾਦਾਂ ਵਿੱਚ ਗੁਆਚ ਗਿਆ। ਜਿਸ ਅੱਖੀਆਂ 'ਚ ਸੋਹਣੇ ਭਰਾ ਦੀ ਤਸਵੀਰ ਉਹ ਵਗਣ ਲੱਗ ਪਈਆਂ ਉੱਧਰ ਭੈਣ ਦੇ ਦਿਲ ਦੀ ਆਵਾਜ਼ ਪਾਤਸ਼ਾਹ ਪਾਸ ਪਹੁੰਚੀ ਬੈਠੀ ਬੈਠੀ ਭੈਣ ਵੀਰ ਨੂੰ ਕਿਵੇਂ ਕਿਵੇਂ ਯਾਦ ਕਰਦੀ ਏ ਤੇ ਕਿਵੇਂ ਵੀਰ ਆ ਕੇ ਦਰਵਾਜ਼ਾ ਖੜਕਾਉਂਦਾ ਏ। ਉਹਨਾਂ ਯਾਦਾਂ ਭਰੇ ਪਲਾਂ ਦੀ ਤਸਵੀਰ ਦਰਸ਼ਨ ਸਿੰਘ ਦਰਸ਼ੀ ਦਰਸ਼ਨ ਸਿੰਘ ਦਲਗੀਰ ਦੀ ਜੋੜੀ ਹੈ।

0: अंत विच बहुत बहुत धन्यवाद SMC कंपनी दा जिन्हां दे जतना सदका सीडी मार्केट दे विच समर्पित कीती गई है ते विशेष धन्यवाद सत्कारयोग साडे पिता यानी महेंद्र सिंह जी जसीला अते सरदार प्रीतम सिंह जी रामगढ़ वालियां दा अंत विच अनेका भुल्लां चुक्कां दी माफी वाहेगुरु जी का खालसा वाहेगुरु जी की फतेह।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਪੰਜ ਹੀ ਸ਼ਬਦ ਵੱਜੇ, ਪੰਜ ਹੀ ਵਸ ਕੇ। ਇੱਥੋਂ ਆਪਾਂ ਆਰੰਭ ਵਿੱਚੋਂ ਹੀ ਕੁਝ ਸੋਚ ਕੇ ਕਹਿੰਦੇ, ਅਕਸਰ ਪੰਚ ਸ਼ਬਦ ਨੂੰ ਯੋਗ ਮਤ ਦੇ ਯੋਗੀਆਂ ਦੇ ਯੋਗ ਮਤ ਦੇ ਪ੍ਰਚਾਰ ਵਾਲੇ ਲੋਕ ਆਪਣੇ ਢੰਗ ਨਾਲ ਵਰਤਦੇ ਤੇ ਆਖਦੇ ਨੇ ਦਸਮ ਦੁਆਰ ਵਿੱਚ ਪੰਜ ਵਾਜੇ ਵੱਜਦੇ ਤੇ ਅਨਹਤ ਵਾਜਾਂ ਦਾ ਇੱਥੇ ਵੀ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਖਦੇ ਨੇ ਦਸਮ ਦੁਆਰ ਵਿੱਚ ਅਨਹਤ ਵਾਜਾਂ ਵਜੇ, ਤਰ੍ਹਾਂ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਉਹ ਸਾਜ਼ ਪੰਜ ਤਰ੍ਹਾਂ ਦੇ। ਆਰੰਭ ਵੀ ਪਿਛਲੇ ਵਾਰੇ ਵੀ ਗੱਲ ਕਹੀ ਸੀ, ਜੇ ਗੁਰੂ ਨੂੰ ਯੋਗੀਆਂ ਵਾਲਾ ਯੋਗ ਮਤ ਤੇ ਉਹ ਸਮਾਧੀਆਂ ਤੇ ਉਹ ਦਸਮ ਦੁਆਰ ਤੇ ਉਹ ਪੰਜ ਵਾਜੇ ਪ੍ਰਵਾਨ ਹੁੰਦੇ ਤਾਂ ਗੁਰੂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਉਹਨਾਂ ਤੋਂ ਵੱਖ ਕੋਈ ਆਪਣਾ ਰਾਹ ਨਾ ਦਰਸਾਉਂਦਾ। ਇੱਕ ਗੱਲ ਕਈ ਵਾਰ ਅਸੀਂ ਸੁਭਾਵਕ ਲੰਘ ਜਾਂਦੇ ਹਾਂ, ਵੈਸੇ ਸੰਗੀਤ ਦੇ ਮੁਤਾਬਕ, ਕਿਉਂਕਿ ਕਈ ਵਾਰੀ ਕੋਈ ਚੀਜ਼ ਮੇਲ ਖਾਂਦੀ ਹੋਵੇ ਨਾ ਤੇ ਉਹ ਫਿਰ ਉਹਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ। ਵੈਸੇ ਸੰਗੀਤ ਦੇ ਮੁਤਾਬਕ ਪੰਜ ਤਰ੍ਹਾਂ ਦੇ ਸਾਜ ਨੇ, ਪੰਜ ਤਰ੍ਹਾਂ ਦੇ ਸਾਜ ਨੇ। ਕੁਛ ਸਾਜ ਨੇ ਜਿਹੜੇ ਪਵਨ ਤੋਂ ਹਵਾ ਤੋਂ ਆਵਾਜ਼ ਪੈਦਾ ਕਰਦੇ ਨੇ, ਜਿਵੇਂ ਵਾਜਾ ਬੰਸਰੀ। ਕੁਝ ਸਾਜ ਨੇ ਜਿਹੜੇ ਚਮੜੇ ਤੋਂ ਆਵਾਜ਼ ਪੈਦਾ ਕਰਦੇ ਨੇ, ਨਗਾਰਾ ਤਬਲਾ ਮ੍ਰਿਦੰਗ। ਕੁਝ ਸਾਜ ਨੇ ਜਿਹੜੇ ਧਾਤ ਤੋਂ ਆਵਾਜ਼ ਪੈਦਾ ਕਰਦੇ ਨੇ, ਜਿਵੇਂ ਘੜਿਆਲ ਛੈਣੇ। ਕੁਝ ਸਾਜ ਨੇ ਜਿਹੜੇ ਤਾਰ ਤੋਂ ਆਵਾਜ਼ ਪੈਦਾ ਕਰਦੇ ਨੇ, ਜੁਗਨ। ਕੁਝ ਸਾਜ ਨੇ ਜਿਹੜੇ ਮਿੱਟੀ ਤੋਂ ਆਵਾਜ਼ ਪੈਦਾ ਕਰਦੇ ਨੇ, ਜਿਵੇਂ ਮਟਕਾ। ਪੰਜ ਤਰ੍ਹਾਂ ਦੇ ਸਾਜ ਮੰਨੇ ਗਏ, ਮਿੱਟੀ ਤੋਂ, ਤਾਰ ਤੋਂ, ਚਮੜੇ ਤੋਂ, ਧਾਤ ਤੋਂ ਤੇ ਹਵਾ ਤੋਂ। ਪਵਨ ਪੰਜ ਤਰ੍ਹਾਂ ਦੇ ਢੰਗ ਨਾਲ ਆਵਾਜ਼ ਪੈਦਾ ਕਰਨ ਵਾਲੇ, ਆਵਾਜ਼ ਨੂੰ ਜਨਮ ਦੇਣ ਵਾਲੇ ਵੱਖ ਵੱਖ ਸਾਜ ਉਹਨਾਂ ਦੀ ਗਿਣਤੀ ਵਿੱਚ। ਮਨੁੱਖ ਨੂੰ ਵੀ ਜਿਹੜਾ ਵਾਜਾ ਆਖਿਆ ਗਿਆ ਨਾ, ਕਿਉਂਕਿ ਇਹ ਵੀ ਵੱਜਦਾ, ਇਹ ਵੀ ਆਵਾਜ਼ ਪੈਦਾ ਕਰਦਾ। ਮੈਂ ਬੋਲ ਰਿਹਾ ਇੱਕ ਆਵਾਜ਼, ਇਹਨੂੰ ਵੀ ਪਵਨ ਦੇ ਵਾਜਿਆਂ ਵਿੱਚ ਹੀ ਮੰਨਿਆ ਗਿਆ। ਸਰਦੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਹਵਾ ਦੇ ਵਾਜਿਆਂ ਵਿੱਚ ਹੀ ਇਹ ਸਰੀਰ ਦਾ ਵਾਜਿਆ। ਲੇਕਿਨ ਪੰਜ ਤਰ੍ਹਾਂ ਦੀ ਗਿਣਤੀ ਨਾਲ ਵਾਜਿਆਂ ਨੂੰ ਵੰਡਿਆ ਜਾ ਸਕਦਾ। ਪਰ ਇਹ ਖਿਆਲ ਕਰਿਓ, ਯੋਗੀ ਨੇ ਆਖਿਆ ਉਹ ਪੰਜੇ ਤਰ੍ਹਾਂ ਦੇ ਸ਼ਬਦ ਅਨਹਤ ਕਰਕੇ ਇੱਕ ਰਸ ਅੰਦਰ ਵੱਜਦੇ ਨੇ। ਪਰ ਇੱਕ ਧਿਆਨ ਦਿਓ ਜੀ, ਵਾਜੇ ਦਾ ਅਰਥ ਇੱਕ ਇਹ ਨਹੀਂ ਕਿ ਵੱਜਣ ਵਾਲਾ, ਇੱਕ ਵਾਜਾ ਵਾਜਾ ਤੇ ਜੇ ਦੋ ਚਾਰ ਛੇ ਹੋਣ, ਬਹੁ ਵਚਨ ਹੋਵੇ ਤਾਂ ਵਾਜੇ, ਬਹੁ ਵਚਨ ਹੋਵੇ ਤਾਂ ਵਾਜੇ। ਤੇ ਜੇ ਕੋਈ ਬਹੁਤੇ ਸਾਜ਼ ਵੱਜ ਰਹੇ ਹੋਣ ਤੇ ਉਸ ਵੱਜਣ ਨੂੰ ਵੀ ਵਾਜੇ ਹੀ ਆਖਦੇ ਨੇ। ਕਿਰਿਆ ਤੇ ਸਾਧਨ ਦੋਨੋਂ ਚੀਜ਼ਾਂ ਇੱਕੋ ਨਾਮ ਨਾਲ, ਸਾਜ਼ ਵਾਜੇ ਵੱਜ ਰਹੇ ਨੇ। ਵਾਜੇ ਦਾ ਅਰਥ ਵੀ ਵਾਜੇ ਹੈ ਤੇ ਸਾਜ਼ ਇੰਸਟਰੂਮੈਂਟ ਦਾ ਵੀ ਸ਼ਬਦ ਵਾਜੇ ਹੈ ਤੇ ਇੰਸਟਰੂਮੈਂਟ ਵਿੱਚੋਂ ਨਿਕਲ ਰਹੀ ਆਵਾਜ਼ ਦਾ ਨਾਮ ਵੀ ਵਾਜੇ ਹੈ। ਵਾਜੇ ਵੱਜ ਰਹੇ ਦੋਨਾਂ ਲਫ਼ਜ਼ਾਂ ਨਾਲ ਇਹ ਲਫ਼ਜ਼ ਸੰਬੰਧ। ਹੁਣ ਇਹ ਗੱਲ ਸਮਝ ਰਹੀ ਹੈ, ਇਹੋ ਕਾਰਨ ਹੈ ਸ਼ਬਦ ਦੀਆਂ ਇਹਨਾਂ ਤੁਕਾਂ ਅੰਦਰ ਵਾਜੇ ਦਾ ਅਰਥ ਇੰਸਟਰੂਮੈਂਟ ਨਹੀਂ, ਇੱਥੇ ਹੈ ਆਵਾਜ਼ ਵੱਜਣਾ। ਇੱਥੇ ਹੁਣ ਵਾਜੇ ਨਹੀਂ ਵੱਜ ਰਹੇ, ਸ਼ਬਦ ਵੱਜ ਰਿਹਾ। ਆਹ ਗੱਲ ਸਮਝ, ਇਹੋ ਕਾਰਨ ਹੈ ਕਿ ਆਪਾਂ ਦੋ ਦਿਨ ਦੀ ਜਿਹੜੀ ਸ਼ੁਰੂ ਕੀਤੀ ਹੈ ਲੜੀਵਾਰ ਅਨੰਦ ਸਾਹਿਬ ਦਾ ਪਾਠ, ਉਹਦੇ ਵਿੱਚ ਜਿੱਥੇ ਵੀ ਜ਼ਿਕਰ ਆਇਆ ਉੱਥੇ ਵਾਜੇ ਦੇ ਨਾਲ ਸ਼ਬਦ ਆ ਗਿਆ, ਕਿਉਂਕਿ ਵਾਜੇ ਨਹੀਂ ਵੱਜ ਰਿਹਾ, ਸ਼ਬਦ ਵੱਜ ਰਿਹਾ, ਸ਼ਬਦ ਵੱਜ ਰਿਹਾ। ਇਸ ਲਈ ਇੱਥੇ ਗੁਰੂ ਦੀ ਗੁਰਮਤ ਵਿੱਚ ਮੁੱਖ ਹੈ ਸ਼ਬਦ। ਜਿੱਥੇ ਯੋਗੀਆਂ ਦੇ ਵਾਜਿਆਂ ਦਾ ਮਸਲਾ ਸੀ, ਉੱਥੇ ਗੁਰੂ ਨਾਨਕ ਨੇ ਸ਼ਬਦ ਦਾ ਵਾਜਾ ਵਜਾਇਆ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਥਾਂ ਤੇ ਨਹੀਂ, ਅਨੇਕਾਂ ਥਾਵਾਂ ਤੇ ਇਸ ਨੂੰ ਕਲੀਅਰ ਕੀਤਾ। ਸਿੱਧਾ ਨੇ ਸਵਾਲ ਕੀਤਾ, ਪੁੱਛੇ ਜੋਗੀ ਪੰਜਰ ਨਾਥ ਤੋਂ ਜਗ ਨੂੰ ਕਰਾ ਮਾਤ ਦਿਖਲਾਈ, ਕੁਝ ਦਿਖਾਇਆ ਸਾਨੂੰ ਵੀ, ਕਿਉਂਕਿ ਢਿੱਲ ਅਜੇ ਹੀ ਲਾਈ। ਅੱਗੇ ਜਾ ਕੇ ਆਖਦੇ ਨੇ ਬਾਬਾ ਆਖੇ ਨਾਥ ਜੀ, ਅੱਗੇ ਜਾ ਕੇ ਕਹਿੰਦੇ ਬਾਝੋ ਸੱਚੇ ਨਾਮ ਸਰਬ ਸੰਗਤ ਬਾਣੀ ਬਿਨਾ, ਕਿਉਂਕਿ ਸਰਬ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ, ਦੂਜੀ ਓਟ ਨਹੀਂ ਹੈ। ਅੱਗੇ ਜਾ ਕੇ ਫਿਰ ਆਖਦੇ ਨੇ ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾਸ਼ ਪਾ। ਉਧਰ ਵੀ ਜਿਹੜਾ ਗੁਰੂ ਨਾਨਕ ਦਾ ਮਤ ਹੈ ਉਹ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਲਿਆ। ਫਿਰ ਜਦੋਂ ਯੋਗੀਆਂ ਨਾਲ ਵਿਚਾਰ ਵਟਾਂਦਰਾ ਹੁੰਦਾ ਤੇ ਬਾਬਾ ਫਿਰ ਆਖਦਾ, ਭਲਿਓ ਮੇਰੀ ਗੱਲ ਸੁਣੋ, ਮੇਰਾ ਸ਼ਬਦ ਸੁਣੋ। ਬਾਬਾ ਆਖੇ ਨਾਥ ਜੀ ਸ਼ਬਦ ਸੁਣੋ, ਸੱਚ ਮੁੱਖੋਂ ਅਰਾਈ। ਇਹ ਖਿਆਲ ਕਰੇ, ਗੁਰੂ ਨਾਨਕ ਦੀ ਗੁਰਮਤ ਵਿੱਚ ਸਿਰਫ ਵਾਜੇ ਨਹੀਂ ਵੱਜਦੇ, ਵਾਜੇ ਦੇ ਦੋਨੋਂ ਅਰਥ ਨੇ, ਵਾਜੇ ਭਾਵ ਇੰਸਟਰੂਮੈਂਟ ਤੇ ਵਾਜੇ ਤੋਂ ਭਾਵ ਵੱਜਣਾ ਆਵਾਜ਼ ਦੇਣੀ, ਵੱਜ ਰਿਹਾ।
ਤੇ ਗੁਰੂ ਕਹਿੰਦੇ ਨੇ ਮੇਰੀ ਗੁਰਮਤ ਦੇ ਮੇਰੇ ਵਿਹੜੇ ਵਿੱਚ ਸ਼ਬਦ ਵੱਜ ਰਹੀ। ਗੁਰੂ ਕਹਿੰਦੇ ਭਾਗਾਂ ਵਾਲਾ ਉਹ ਘਰ ਹੈ ਹਿਰਦੇ ਦਾ ਘਰ, ਜਿਸ ਹਿਰਦੇ ਦੇ ਘਰ ਵਿੱਚ ਸ਼ਬਦ ਵੱਜਿਆ ਸਤਿਗੁਰੂ ਕਹਿੰਦੇ ਨੇ

ਦਇਆ ਨਾਲੋਂ ਵੀ ਰੁੱਸ ਗਏ, ਧਰਮ ਨਾਲੋਂ ਵੀ ਰੁੱਸ ਗਏ, ਧੀਰਜ ਨਾਲੋਂ, ਇਹ ਸਾਰੀਆਂ ਚੀਜ਼ਾਂ ਨਾਲ ਧੀਰਜ ਕਿੱਥੇ ਆਏ? ਕਿਵੇਂ ਧੀਰ ਬੰਦੇ? ਨਤੀਜਾ ਇਹ ਹੈ ਕਿ ਜਿਨ੍ਹਾਂ ਨਾਲ ਰੁੱਸ ਗਿਆ ਸੀ, ਤੈਨੂੰ ਮੈਂ ਗੁਰੂ ਕਹਿੰਦੇ ਨੇ, ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਇਹਨਾਂ ਪੰਜਾਂ ਨਾਲ ਮਨੇਵਾ ਕਰ ਲੈ। ਜੇ ਅੰਦਰ ਨੂੰ ਖੇੜੇ ਵਿੱਚ ਲਿਆਉਣਾ ਚਾਹੁੰਦਾ, ਜੇ ਇਸ ਅੰਦਰ ਦੀ ਨਗਰੀ ਨੂੰ ਖੁਸ਼ੀਆਂ 'ਚ ਦੇਖਣਾ ਚਾਹੁੰਦਾ, ਇਹਨਾਂ ਪੰਜਾਂ ਨਾਲ ਰੁੱਸਿਆਂ ਹੋਇਆਂ ਨਾਲ ਮਨੇਵਾ ਕਰ ਲੈ, ਇਹਨਾਂ ਨੂੰ ਘੱਟ ਲੈ। ਅਤੇ ਜਿਹੜੇ ਪੰਜਾਂ ਨਾਲ ਤੂੰ ਸਾਂਝ ਪਾਈ ਬੈਠਾ, ਉਹਨਾਂ ਨਾਲ ਰੁੱਸ ਜਾ, ਭਾਵ ਉਹਨਾਂ ਨਾਲ ਤੋੜ ਲੈ, ਉਹਨਾਂ ਪੰਜਾਂ ਨੂੰ ਘੱਟ ਲਿਆ ਕੇ ਵਿਸਾਲ ਆ, ਇਹਨਾਂ ਨੂੰ ਘਰ ਵਿੱਚੋਂ ਕੱਢ ਦੇ। ਕਹਿਣ ਲੱਗੀ, ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ। ਕਹਿਣ ਲੱਗੇ, ਬਸ ਇਨ ਬਿਦ ਨਗਰ ਉੱਠਾ ਮੇਰੇ ਪਾਸ, ਇਉਂ ਤੇਰੇ ਜ਼ਿੰਦਗੀ ਦਾ ਜੀਵਨ ਦਾ ਨਗਰ, ਇਉਂ ਇਹ ਗ੍ਰਾਮ, ਇਉਂ ਇਹ ਜੀਵਨ ਦਾ ਜ਼ਿੰਦਗੀ ਦਾ ਪਿੰਡ ਵਸ ਜਾ। ਪਰ ਤੈਨੂੰ ਜ਼ਰੂਰੀ ਹੈ, ਪੰਜਾਂ ਨੂੰ ਕੱਢਣਾ ਪਏਗਾ, ਪੰਜਾਂ ਨੂੰ ਲਿਆਉਣਾ ਪਏਗਾ। ਹੁਣ ਗੁਰੂ ਨੇ ਸ਼ਬਦ ਵਿੱਚ ਵੀ ਇਹੋ ਗੱਲ ਆਖੀ। ਕਹਿਣ ਲੱਗੇ, ਉਹ ਕੀ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਪੰਜ ਸ਼ਬਦ ਨੇ, ਉਹ ਪੰਜ ਨਾਦ ਨੇ। ਥੋੜ੍ਹੀ ਜਿਹੀ ਹੋਰ ਦੇ ਰਹਿ ਗਈ ਕਿ ਜੋਗੀ ਜਿਹਨਾਂ ਦਾ ਜ਼ਿਕਰ ਕਰਦੇ ਨੇ, ਬਾਣੀ ਉਹਨਾਂ ਦਾ ਜ਼ਿਕਰ ਨਹੀਂ ਕਰਦੀ ਜਿੱਥੇ, ਅਕਸਰ ਕਈ ਵਾਰ ਅਸੀਂ ਇਹਦਾ ਸਹਾਰਾ ਉੱਧਰ ਲੈ ਜਾਂਦੇ। ਉਹ ਪੰਜ ਨਾਦ ਨੇ, ਇੱਥੇ ਗੁਰੂ ਹਰ ਵਾਰ ਪੰਜ ਸ਼ਬਦ ਵਰਤਦੇ ਨੇ, ਅਤੇ ਪਰਸੋਂ ਦੀ ਜਿੰਨੀ ਵਾਰ ਵੀ ਜ਼ਿਕਰ ਆਇਆ, ਨਾਲ ਸ਼ਬਦ ਦਾ ਆਇਆ, ਇੱਥੇ ਸ਼ਬਦ ਦਾ, ਸ਼ਬਦ ਤਾਂ ਪਿਆਰ, ਸਾਚਾ ਨਾਮ ਮੇਰਾ ਅਧਾਰ, ਸ਼ਬਦ ਨਾਲ ਵਾਜੇ ਪੰਚ ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਇੱਥੇ ਗੱਲ ਵਾਰ ਵਾਰ ਸ਼ਬਦ ਹੀ ਹੋ ਰਹੀ। ਸਾਦ ਵਿੱਚੋਂ ਜਿਹੜੀ ਨਿਕਲਦਾ ਉਹ ਨਾਦ ਹੁੰਦਾ, ਨਾਦ ਤੋਂ ਧੁਨ ਤਾਂ ਜਨਮ ਲੈਂਦੀ ਹੈ। ਨਾਦ ਹੈ ਇੱਕ ਆਵਾਜ਼ ਜਿਹੜੀ ਹਰ ਵਾਜੇ ਵਿੱਚੋਂ, ਹਰ ਸਾਦ ਵਿੱਚੋਂ ਨਿਕਲਦੀ ਹੈ, ਪਰ ਅਜੇ ਧੁਨ ਨਹੀਂ ਬਣੀ ਹੁੰਦੀ। ਜਦੋਂ ਉਸ ਨਾਦ ਨੂੰ ਅਸੀਂ ਤਰਤੀਬ ਦੇ ਕੇ ਇੱਕ ਰਸ ਕੋਈ ਟਿਊਨ ਵਜਾਉਂਦੇ ਹਾਂ, ਤੇ ਉਹਨੂੰ ਕਹਿ ਦਿੰਦੇ ਨੇ ਧੁਨ। ਉਹ ਧੁਨ ਇਕੱਲਾ ਨਾਦ ਕਦੀ ਸੁਰਤੀ ਨੂੰ ਨਹੀਂ ਟਿਕਾਉਂਦਾ, ਸੁਰਤੀ ਕਦੇ ਇਕੱਲੇ ਨਾਦ ਵਿੱਚ ਨਹੀਂ ਟਿਕਦੀ। ਸੁਰਤ ਹਮੇਸ਼ਾ ਉਦੋਂ ਟਿਕਦੀ ਹੈ ਜਦੋਂ ਨਾਦ ਧੁਨ ਵਿੱਚ ਬਦਲਦਾ। ਕੀਰਤਨੀ ਪਹਿਲੇ ਸਮੇਂ ਅੰਦਰ ਸ਼ਾਨ ਵਜਾਉਂਦੇ ਹੁੰਦੇ ਸਨ, ਕੀਰਤਨ ਤੋਂ ਪਹਿਲਾਂ ਉਹ ਸ਼ਾਨ ਕੀ ਸੀ? ਉਹਦੇ ਵਿੱਚ ਸ਼ਬਦ ਤਪੜਿਆ ਨਹੀਂ ਸੀ ਜਾਂਦਾ, ਉਹ ਕੇਵਲ ਸਾਜਾਂ ਦੀ ਇੱਕ ਧੁਨ ਹੁੰਦੀ ਸੀ, ਪਰ ਉਹਦੇ 'ਚ ਲੈ, ਤਾਲ, ਉਹਦੇ ਵਿੱਚ ਸੰਗੀਤ ਦੀ ਤਰਤੀਬ ਸਭ ਕੁਝ ਹੁੰਦਾ ਸੀ। ਉਹਨੂੰ ਧੁਨ ਕਹਿੰਦੇ, ਉਹਦੇ ਵਿੱਚ ਮਨ ਲੱਗਦਾ, ਉਹਦੇ ਵਿੱਚ ਲਿਵ ਲੱਗਦੀ ਹੈ ਇਸ ਗੱਲ। ਲੇਕਿਨ ਸ਼ਬਦ ਜਿਹੜਾ ਉਹ ਉਸ ਤੋਂ ਅਗਲੀ ਚੀਜ਼ ਹੈ, ਨਾ ਉਹਦੇ ਧੁਨ ਵਿੱਚ ਅਰਥ ਨਹੀਂ ਹੁੰਦੇ, ਲਿਵ ਜ਼ਰੂਰ ਹੁੰਦੀ, ਹਰ ਚੀਜ਼ ਦੇ ਨਾਲ ਨਾਲ ਬਦਲਦਾ। ਨਾਦ ਵਿੱਚ ਧਿਆਨ ਨਹੀਂ ਟਿਕਦਾ, ਨਾਦ ਪਹਿਲੀ ਉਪਜ ਹੈ ਸਾਜ ਦੀ। ਉਹ ਨਾਦ ਜਦੋਂ ਤਰਤੀਬ ਦਿੱਤਾ ਜਾਂਦਾ ਫਿਰ ਧੁਨ ਬਣਦੀ, ਪਰ ਧੁਨ ਵਿੱਚ ਮਨ ਤੇ ਲੱਗਦਾ, ਪਰ ਉਹਦੇ ਵਿੱਚ ਅਰਥ ਕੋਈ ਨਹੀਂ ਹੁੰਦਾ। ਹੁਣ ਸ਼ਾਨ ਤੁਸੀਂ 2 ਘੰਟੇ ਵਜਾਈ ਜਾਓ ਤੇ ਆਖੋ ਇਹਦੇ ਅਰਥ ਨੇ, ਉਹਦੇ ਸ਼ਾਨ ਦੇ ਕੋਈ ਅਰਥ ਕਰਕੇ ਸੁਣਾਉਣਾ ਚਾਹੇ, ਕੋਈ ਸਿੱਖਿਆ? ਬਿਲਕੁਲ ਨਹੀਂ। ਇਸ ਲਈ ਖਿਆਲ ਤਾਂ, ਲੇਕਿਨ ਸ਼ਬਦ ਇਸ ਤੋਂ ਅਗਲੀ ਅਵਸਥਾ ਹੈ। ਸ਼ਬਦ ਉਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਿਹਦੇ ਕੋਈ ਅਰਥ ਨਹੀਂ, ਜਿਹਨੂੰ ਆਪਾਂ ਦੂਜੇ ਲੋਕਾਂ ਕਹਿੰਦੇ ਹਾਂ ਸੈਂਟੈਂਸ। ਸ਼ਬਦ ਹੈ ਕੁਝ ਅੱਖਰਾਂ ਦਾ ਸੰਗ੍ਰਹਿ, ਤੇ ਉਹ ਵਰਡ, ਉਹ ਲਫ਼ਜ਼ ਜਿਹਦਾ ਕੋਈ ਅਰਥ ਹੋ, ਜਿਹਨੂੰ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਵਰਤਿਆ ਜਾ ਸਕੇ, ਉਹਨੂੰ ਕਹਿੰਦੇ ਨੇ ਸ਼ਬਦ। ਹੁਣ ਇੱਥੇ ਪੰਚ ਨਾਦ ਦਾ ਤਾਂ ਮਸਲਾ ਨਹੀਂ, ਇੱਥੇ ਪੰਚ ਸ਼ਬਦ ਦਾ ਮਸਲਾ ਹੈ। ਜਿੰਨੀ ਵਾਰ ਵੀ ਲਫ਼ਜ਼ ਆ ਰਹੇ ਨੇ, ਪੰਚ ਸ਼ਬਦ ਆ ਰਹੇ ਨੇ, ਪੰਚ ਨਾਦ ਨੇ। ਸਾਦ ਵਿੱਚੋਂ ਕੇਵਲ ਨਾਦ ਦੀ ਉਪਜ, ਉਹ ਦਸਵੇਂ ਦੁਆਰ ਵਿੱਚ ਨਾਦ ਵਜਣਾ ਆਖਦੇ ਨੇ, ਇੱਥੇ ਨਾਦ ਨੇ, ਇੱਥੇ ਸੁਰਤ ਵਿੱਚ ਸ਼ਬਦ ਦਾ ਮੇਲ। ਇੱਥੇ ਗੁਰੂ ਆਖਦੇ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਪੰਜ ਸ਼ਬਦ ਜਿਹੜੇ ਨੇ ਤੇਰੇ ਅੰਦਰ ਵੱਜ ਜਾਣ, ਭਾਵ ਅੰਦਰ ਆ ਕੇ ਆਵਾਜ਼ ਦੇਣ, ਤੇਰੇ ਅੰਦਰ ਬੋਲਣ ਲੱਗ ਪੈਣ। ਅਜੇ ਤੱਕ ਜ਼ਬਾਨ 'ਤੇ ਬੋਲਦੇ ਨੇ, ਅਜੇ ਤੱਕ ਅਸੀਂ ਸਤ, ਸੰਤੋਖ, ਦਇਆ, ਧਰਮ, ਧੀਰਜ ਦੀਆਂ ਗੱਲਾਂ ਕਰਨੀ, ਕੇਵਲ ਇਹ ਸ਼ਬਦ ਸਾਡੀ ਜ਼ਬਾਨ 'ਤੇ। ਗੁਰੂ ਕਹਿੰਦੇ ਨੇ, ਆਹ ਭਾਗਾਂ ਵਾਲਾ ਹੈ ਉਹ ਹਿਰਦਾ ਰੂਪੀ ਘਰ, ਜਿਸ ਘਰ ਦੇ ਅੰਦਰ, ਹਿਰਦੇ ਦੇ ਘਰ ਵਿੱਚ ਇਹ ਪੰਜੇ ਸ਼ਬਦ ਬੋਲਣ ਲੱਗ ਪਏ। ਵਾਜੈ ਪੰਚ ਸ਼ਬਦ ਤੁਧ ਤਿਤ ਘਰ ਸੁਭਾਗੈ।

ਸੁਭਾਗਾ ਘਰ ਹੈ ਜਿਸ ਘਰ ਦੇ ਅੰਦਰ ਹਿਰਦੇ ਦੇ ਘਰ ਵਿੱਚ ਸੱਚ ਸੰਤੋਖ ਦਇਆ ਧਰਮ ਧੀਰਜ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ, ਅੰਦਰ ਬੋਲਣ ਲੱਗ ਪੈਂਦੇ ਨੇ ਇਹ ਸ਼ਬਦ ਗੁਰੂ ਦੇ। ਤੇ ਗੁਰੂ ਕਹਿੰਦੇ ਨੇ ਖਿਆਲ ਕਰੀ ਘਰ ਸੁਭਾਗਾ ਹੈ, ਸ਼ਬਦ ਵਾਗਾ ਹੈ, ਜੇ ਇਸ ਘਰ ਦੇ ਹਿਰਦੇ ਦੇ ਘਰ ਵਿੱਚ ਸੱਚ ਸੰਤੋਖ ਦਇਆ ਧਰਮ ਧੀਰਜ ਆਵਾਜ਼ ਦੇ ਦੇਣ, ਅੰਦਰ ਆ ਕੇ ਬੋਲਣ ਲੱਗ ਪੈਣ, ਅੰਦਰ ਗੁਰੂ ਦੇ ਸ਼ਬਦ ਦੀਆਂ ਇਹ ਪੰਜ ਲਾਈਨਾਂ ਬੋਲ ਪੈਣ, ਤੇ ਗੁਰੂ ਕਹਿੰਦੇ ਨੇ ਪਤਾ ਹੀ ਇਹਦੀ ਕਲਾ ਕੀ ਹੈ, ਸ਼ਕਤੀ ਕੀ ਹੈ। ਇਹਨਾਂ ਪੰਜਾਂ ਕੋਲ ਬੜੀ ਵੱਡੀ ਸ਼ਕਤੀ ਹੈ, ਇਹ ਪੰਜ ਦੂਜੇ ਪੰਜਾਂ ਨੂੰ ਕੱਢ ਦਿੰਦੇ ਨੇ, ਪੰਜ ਵਸਾਏ ਪੰਜ ਗਵਾਏ। ਗੁਰੂ ਕਹਿੰਦੇ ਨਤੀਜਾ ਇਹ ਨਿਕਲੇਗਾ ਜਿਸ ਦਿਨ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰਨ ਹਾਰੀਆ, ਫਿਰ ਕੀ ਹੋਏਗਾ ਪੰਚ ਦੂਤ ਤੁਲ ਵਸ, ਉਹ ਵੀ ਪੰਜ ਸੱਚ ਸੰਤੋਖ ਦਾ ਧਰਮ ਧੀਰ ਜੀ ਵੀ ਪੰਜ ਵਾਜੇ ਪੰਜ ਸ਼ਬਦ ਇਹ ਵੀ ਪੰਜ ਨੇ। ਉਧਰ ਪੰਜ ਦੂਤ ਤੋਂ ਵਸ ਕੀਤੇ, ਪੰਜ ਦੂਤ ਵੀ ਪੰਜ ਨੇ, ਪੰਜਾਂ ਨੂੰ ਕੱਢਣ ਵਾਸਤੇ ਪੰਜ ਲਿਆਉਣੇ ਪੈਣ, ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਦੀ ਗੱਲ ਪੂਰੀ ਤਾਂ ਹੋਣੀ। ਗੁਰੂ ਕਹਿੰਦੇ ਇਸ ਲਈ ਇੱਕ ਖਿਆਲ ਕਰੀ, ਇਹਨੂੰ ਨਾਦ ਨਹੀਂ ਸਮਝਣਾ, ਜੋਗੀਆਂ ਵਾਲਾ ਨਾਦ ਨਹੀਂ ਸਮਝਣਾ, ਕਿਉਂਕਿ ਇੱਥੇ ਬਾਰ ਬਾਰ ਪੰਜ ਸ਼ਬਦ ਦਾ ਲਫ਼ਜ਼ ਆ ਰਿਹਾ। ਇਹ ਪੰਚ ਹੈ ਸ੍ਰੇਸ਼ਟ ਮੁਖੀਆ, ਗੁਰੂ ਕਹਿੰਦੇ ਨੇ ਮੁੱਖ ਗੁਣ ਨੇ, ਕੁਛ ਗੁਣਾਂ ਦੇ ਮੁੱਖ ਗੁਣ ਹੁੰਦੇ ਨੇ, ਕੁਛ ਅਵਗੁਣਾਂ ਦੇ ਮੁੱਖ ਅਵਗੁਣ ਹੁੰਦੇ। ਮੁੱਖ ਅਵਗੁਣ ਕੀ, ਜਿਹਦੇ ਪਿੱਛੇ ਕੁਛ ਅਵਗੁਣ ਹੋਰ ਖੜੇ ਹੋ, ਮੁੱਖ ਗੁਣ ਕੀ, ਜਿਹਦੇ ਬਹੁਤ ਸਾਰੇ ਪਿੱਛੇ ਗੁਣ ਹੋਰ ਖੜੇ ਹੋ। ਇੱਕ ਕ੍ਰੋਧ ਆ ਜਾਏ, ਇੱਕ ਕ੍ਰੋਧ ਆ ਜਾਏ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪਹਿਲਾ ਤੇਰਾ ਰੂਪ ਕੀ ਹੈ, ਇਹ ਕਲ ਮੂਲ ਕ੍ਰੋਧ ਨਹੀਂ ਕਦਮ ਚ ਕਰਨਾ ਨਾ ਉਪਰ, ਇਹ ਕ੍ਰੋਧ ਆ ਜਾਏ, ਦਇਆ ਨਸ ਜਾਏਗੀ ਜਾਂ ਦਇਆ ਰਹੇਗੀ ਜਾਂ ਕ੍ਰੋਧ ਰਹੇਗਾ, ਉਧਰ ਸੱਤ ਸੰਤੋਖ ਵਿੱਚ ਦਇਆ ਹੈ, ਇਹਨਾਂ ਪੰਜਾਂ ਵਿੱਚ ਕ੍ਰੋਧ ਹੈ, ਇੱਕ ਹੀ ਰਹੇਗੀ। ਜੇ ਕ੍ਰੋਧ ਆਏਗਾ ਦਇਆ ਚਲੀ ਜਾਏਗੀ, ਦਇਆ ਆਏਗੀ ਕ੍ਰੋਧ ਨੂੰ ਜਾਣਾ ਪਏਗਾ, ਪੰਜਾਂ ਵਿੱਚੋਂ ਜਾਓ ਉਧਰ ਵੇਖ ਰਹੇ ਜਾ ਇੱਧਰ ਦੇ ਪੰਜ ਰਹੇਗੇ। ਗੁਰੂ ਕਹਿੰਦੇ ਹੈ ਕਲ ਮੂਲ ਕ੍ਰੋਧਨ ਕਦਮ ਚ ਕਰਨਾ ਨਾ ਉਪਰ, ਕਿਤੇ ਤੂੰ ਤਾਂ ਬਿਲਕੁਲ ਕਰਨਾ ਦਇਆ ਪੈਦਾ ਹੀ ਨਹੀਂ ਹੋਣੀ, ਤਾਂ ਜਿੱਥੇ ਤੂੰ ਆ ਜਾਏ ਇਹ ਨਸ ਜਾਂਦੀ। ਅੱਗੇ ਜਾ ਕਹਿੰਦੇ ਨੇ ਨਿਤਿਅਨ ਜਥਾ ਮਰਕਤੇ, ਜਦੋਂ ਤੂੰ ਅੰਦਰ ਆ ਜਾਏ ਤੂੰ ਕ੍ਰੋਧੀ ਮਨੁੱਖ, ਜਿਸ ਵੇਲੇ ਅੱਤ ਕ੍ਰੋਧ ਵਿੱਚ ਹੁੰਦਾ, ਗੁਰੂ ਕਹਿੰਦੇ ਬਾਂਦਰ ਦੀ ਤਰ੍ਹਾਂ ਨੱਚਦਾ, ਨਿਤਿਅਨ ਜਥਾ ਮਰਕਤੇ, ਜਿਸ ਵੇਲੇ ਕ੍ਰੋਧ ਆਉਂਦਾ ਹੈ ਇੱਕ ਅਵਗੁਣ, ਉਹ ਉਹਦੇ ਨਾਲ ਪਿੱਛੇ ਕੀ ਲੈ ਆਉਂਦਾ, ਜ਼ੁਲਮ। ਐਵੇਂ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ, ਗੁਰੂ ਕਹਿੰਦੇ ਨੇ ਮਨ ਜਿਸ ਥਾਂ ਤੇ ਆਕੀ ਹੋ ਕੇ ਬੈਠਾ ਹੈ ਨਾ, ਉੱਥੇ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਉੱਥੇ ਬੈਠਾ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਤੈਂ ਮਨ ਮਵਾਸੀ ਰਾਜਾ, ਸਵਾਗ ਸੁਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਕਿਸ਼ਨਾ ਤੀਰ ਰਹੇ ਘੱਟ ਪਿੱਤਰ, ਇਉਂ ਗੜ ਲਿਓ ਨਾ ਜਾਈ, ਉਹਦੇ ਕੋਲ ਕ੍ਰੋਧ ਪ੍ਰਧਾਨ। ਤੇ ਗੁਰੂ ਕਹਿੰਦੇ ਸੈਨਾ ਸਾਡੇ ਕੋਲ ਵੀ ਤਾਂ ਹੋਣੀ ਚਾਹੀਦੀ, ਸੈਨਾ ਦੇ ਮੁਕਾਬਲੇ ਸੈਨਾ ਦੀ ਲੋੜ ਹੈ, ਹਥਿਆਰ ਦੇ ਮੁਕਾਬਲੇ ਹਥਿਆਰ ਦੀ ਲੋੜ। ਗੁਰੂ ਕਹਿਣ ਲੱਗੇ ਪ੍ਰੇਮ ਪਵਿੱਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕ ਹੈ ਚੋਟ ਸਿਝਾਇਆ, ਮੇਰੇ ਕੋਲ ਇਹ ਹਥਿਆਰ ਨਹੀਂ। ਫਿਰ ਕਹਿਣ ਲੱਗੇ ਉਹਦੇ ਕੋਲ ਕ੍ਰੋਧ ਪ੍ਰਧਾਨ ਹੈ ਤੇ ਦੁੰਦਰ ਹੈ, ਬੜਾ ਜ਼ਾਲਮ ਹੈ, ਤੇ ਮੇਰੇ ਕੋਲ ਕੀ ਹੈ, ਸੱਤ ਸੰਤੋਖ ਲੈ ਲੜਨੇ ਲੱਗਾ। ਸੱਤ ਸੰਤੋਖ ਦਇਆ ਧਰਮ ਧੀਰ ਨੇ, ਇੱਧਰ ਕਰ ਕੁਝ ਲੋਕੋ ਹੰਕਾਰ। ਕਹਿਣ ਲੱਗੇ ਸੱਤ ਸੰਤੋਖ ਲੈ ਲੜਨੇ ਲੱਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸੈਨਾ ਨਾਲ ਸੈਨਾ ਬਦਲਣੀ, ਮੁਕਾਬਲੇ ਤੇ ਆਉਣਾ। ਤੇ ਗੁਰੂ ਇੱਥੇ ਇਸੇ ਨਹੀਂ ਕਹਿੰਦੇ ਭਲਿਆ, ਤੇ ਜਿਸ ਦਿਨ ਤੇਰੇ ਹਿਰਦੇ ਦੇ ਅੰਦਰ ਪੰਜ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਸ਼ਬਦ ਆ ਕੇ ਬੋਲ ਪਏ, ਅੰਦਰ ਬੋਲਣ, ਸਿਰਫ ਜ਼ਬਾਨ ਨੂੰ ਨਾ ਬੋਲਣ, ਜਿਹੜੇ ਸਾਡੇ ਰੋਜ਼ ਬੋਲਦੇ ਪਰ ਬੋਲਦੇ ਨੇ ਸਿਰਫ ਜ਼ਬਾਨ ਤੇ, ਜਿਸ ਦਿਨ ਉਹ ਅੰਦਰ ਆ ਵਸੇ ਉਸ ਦਿਨ ਕੀ ਹੋਏਗਾ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰਨ ਹਾਰਿਆ, ਪੰਚ ਦੂਤ ਤੁਦ ਵਸ, ਉਸ ਦਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸੀ ਚੋ ਪੰਜ ਦੂਤ ਤੁਦ ਵਸ ਤੇ ਕਾਲ ਕੰਟਕ ਮਾਰਿਆ, ਕਿਉਂਕਿ ਇਹ ਮੌਤ ਦਾ ਆਤਮਕ ਮੌਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਥ ਵਿੱਚ ਹੁੰਦੀ, ਆਤਮਕ ਮੌਤ ਉਦੋਂ ਹੀ ਹੁੰਦੀ ਜਦੋਂ ਮਨੁੱਖ ਇਹਨਾਂ ਦੇ ਗ੍ਰਿਪ ਵਿੱਚ ਹੁੰਦਾ। ਕਹਿਣ ਲੱਗੇ ਦੁਰਕਰਮ ਪਾਇਆ ਤੁਦ ਜਨ ਕੋ, ਸੇ ਨਾਮ ਹਰ ਕੇ ਲਾਗੇ, ਅਗਲੀ ਲਾਈਨ ਪੜਿਓ ਫਿਰ ਇੱਥੇ ਰੁਕਣਾ। ਕਹੇ ਨਾਨਕ ਤੈਂ ਸੁੱਖ ਹੋਆ, ਪਹਿਲਾਂ ਵੀ ਆਖਿਆ ਨਾ ਸੁੱਖ, ਕਹਿਣ ਲੱਗੇ ਸੁੱਖ ਅੰਦਰ ਤਾਂ ਹੋਵੇਗਾ ਕਿ ਜਿਹੜੇ ਪੰਜ ਸ਼ਬਦ ਨੇ ਇਹ ਅਣਹਤ ਵਜਣ, ਇੱਥੇ ਫਿਰ ਉਹ ਅਣਹਤ ਵਾਜਾ ਨਹੀਂ, ਅਣਹਤ ਤੋਂ ਭਾਵ ਹੁੰਦਾ ਇੱਕ ਰਸ ਜਿਹਦੀ ਦਰਮਿਆਨ ਵਿੱਚ ਹੱਤਿਆ ਨਾ ਹੋਵੇ, ਭਾਵ ਟੁੱਟੇ ਨਾ, ਅਣਹਤ ਤੋਂ ਰਸ ਮਤਲਬ ਹੈ ਇੱਕ ਰਸ। ਹੁਣ ਸਾਡੀ ਹਾਲਤ ਕੀ ਹੈ ਕਿ ਸਾਡੀ ਅਣਹਤ ਸ਼ਬਦ ਦੀ ਵਾਜੀ ਆਵਾਜ਼ ਨਹੀਂ, ਇੱਥੇ ਆਉਣੇ ਗੁਰੂ ਦੇ ਸ਼ਬਦ ਧਰਮ ਦੀਆਂ ਗੱਲਾਂ ਸਭ ਕੁਝ ਹਿਰਦੇ ਤੇ ਅਸਰ ਨਹੀਂ ਕਰਦਾ, ਵੱਜਦੇ ਵੀ ਨੇ, ਦਰਵਾਜ਼ਿਓਂ ਬਾਹਰ ਨਿਕਲਦੇ ਨੇ, ਇਹ ਵਾਜੇ ਮਰ ਜਾਂਦੇ ਨੇ, ਅਣਹਤ ਨਾ ਹੱਥਿਆ ਹੋ ਗਈ। ਇੱਥੇ ਸ਼ਬਦ ਵੱਜਿਆ, ਇੱਥੇ ਧਰਮ ਦੀ ਗੱਲ ਨੇ ਅੰਦਰ ਪ੍ਰਵੇਸ਼ ਕੀਤਾ, ਅਸਰ ਵੀ ਹੋਇਆ,
ਅੰਦਰੋਂ ਲੈ ਕੇ ਗਿਆ ਘਰ ਤੱਕ ਪਹੁੰਚਦੇ ਤੱਕ ਹੱਸਿਆ ਉਹ ਵੀ ਉਹ ਸ਼ਬਦ ਇੱਥੇ ਦਾ ਇੱਥੇ ਰਹਿ ਗਏ ਘਰ ਜਾ ਕੇ ਉਹੀ ਝੂਠਾ ਗਿਆ ਇੱਥੇ ਸੰਤੋਖ ਨੇ ਅੰਦਰ ਪ੍ਰਵੇਸ਼ ਕੀਤਾ ਸੀ ਘਰ ਜਾ ਕੇ ਉਹੀ ਕ੍ਰਿਸ਼ਨ ਲੱਗ ਗਏ ਬਦਲ ਗਿਆ ਇਸ ਲਈ ਇਹ ਅਣਹਤ ਨਾ ਰਿਹਾ ਗੁਰੂ ਕਹਿੰਦੇ ਮੈਂ ਕਹਿੰਦਾ ਤੇਰੇ ਅੰਦਰ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਵਾਜੇ ਵੱਜਣ ਪਰ ਉਹ ਜਿਹੜੇ ਸ਼ਬਦ ਵੱਜਣ ਨਾ ਉਹ ਅਣਹਤ ਹੋ ਕੇ ਵੱਜਣ ਮੁੜ ਕੇ ਖਤਮ ਨਾ ਹੋਵੇ ਅੰਦਰੋਂ ਸੱਤ ਜਿਹੜਾ ਤੈਨੂੰ ਸੱਤ ਇੱਥੇ ਚੰਗਾ ਲੱਗਦਾ ਉਹ ਕਰਦਾ ਕਿ ਜਿਹੜਾ ਤੈਨੂੰ ਸੰਤੋਖ ਇੱਥੇ ਚੰਗਾ ਲੱਗਦਾ ਉਹ ਤੈਨੂੰ ਕਾਰੋਬਾਰ ਤੇ ਜਾ ਕੇ ਲੱਗੇ ਜੇ ਤੈਨੂੰ ਦਇਆ ਇੱਥੇ ਚੰਗੀ ਲੱਗਦੀ ਹੈ ਤੂੰ ਇੱਥੇ ਬੈਠ ਕੇ ਤਾਂ ਲੰਗਰ ਲਾ ਕੇ ਕਿਸੇ ਗਰੀਬ ਨੂੰ ਭੁੱਖੇ ਨੂੰ ਰੋਟੀ ਖਵਾ ਸਕਣੇ ਪਰ ਰਾਹ ਜਾਂਦੇ ਕਿਸੇ ਗਰੀਬ ਨੂੰ ਮੰਗਤੇ ਨੂੰ ਭੁੱਖੇ ਨੂੰ ਵੇਖੇ ਤੇ ਆਖੇ ਮੇਰਾ ਤਾਂ ਸਿਰਫ ਉੱਥੇ ਹੀ ਸਮਾਂ ਸੀ ਮੇਰਾ ਤਾਂ ਉੱਥੇ ਹੀ ਫਰਜ਼ ਸੀ ਉੱਥੇ ਮੇਰਾ ਫਰਜ਼ ਥੋੜ੍ਹਾ ਹੋ ਸਕਦਾ ਇੱਥੋਂ ਨਾਲੋਂ ਉੱਥੇ ਫਰਜ਼ ਜ਼ਿਆਦਾ ਹੋਵੇ ਇੱਥੇ ਸਕਣ ਵਾਲੇ ਉਹ ਹੋਣ ਜਿਨ੍ਹਾਂ ਦੇ ਘਰ ਸਭ ਕੁਝ ਹੋਵੇ ਉਹਨਾਂ ਨੂੰ ਲੋੜ ਨਾ ਹੋਵੇ ਤੇ ਉਹ ਲੋੜਵੰਦ ਇਸ ਲਈ ਲੰਗਰ ਦਾ ਅਸਲ ਅਰਥ ਹੈ ਗਰੀਬ ਦੀ ਲੋੜ ਪੂਰੀ ਲੋੜਵੰਦ ਇਸ ਲਈ ਇਤਿਹਾਸ ਦੇ ਮੁਤਾਬਕ ਗੁਰੂ ਨੇ ਵੀ ਇਹ ਗੱਲ ਆਖੀ ਕਹਿਣ ਲੱਗੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਉਹ ਕਹਿਣ ਲੱਗੇ ਜਿਹੜਾ ਕੁਝ ਇੱਥੇ ਸੁਣੇ ਉਹ ਕਰਦਾ ਕਿ ਹੱਤਿਆ ਨਾ ਹੋ ਜਾਏ ਇਹਨੂੰ ਜੇ ਤੂੰ ਲਗਾਤਾਰ ਜਿਹੜੇ ਗੁਣ ਗੁਰੂ ਕੋਲੋਂ ਸੁਣਨਾ ਇੱਥੇ ਆ ਕੇ ਅੰਦਰ ਵਸਦੇ ਨੇ ਜੇ ਉਹ ਗੁਣ ਸਾਰੇ ਸ਼ਬਦ ਰੂਪ ਲਗਾਤਾਰ ਤੇਰੇ ਅੰਦਰ ਚੱਲਦੇ ਰਹਿਣ ਤਾਂ ਉਸਦਾ ਮਤਲਬ ਹੋਵੇਗਾ ਅਣਹਤ ਸ਼ਬਦ ਸ਼ਬਦ ਦੀ ਹੱਤਿਆ ਨਹੀਂ ਗੁਰੂ ਕਹਿੰਦੇ ਪੰਜੇ ਸ਼ਬਦ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਵੱਜਣ ਅੰਦਰ ਉਹਦਾ ਨਤੀਜਾ ਇਹ ਨਿਕਲੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਨਸ ਜਾਣਗੇ ਚਲੇ ਜਾਣਗੇ ਪਰ ਇੱਕ ਖਿਆਲ ਰੱਖੀ ਕਿਤੇ ਮੁੜ ਕੇ ਨਾ ਆ ਜਾਣ ਕਿਤੇ ਮੁੜ ਕੇ ਨਾ ਆ ਜਾਣ ਇਸ ਲਈ ਅੰਦਰ ਬੈਠੇ ਵੱਜ ਰਹੇ ਇਹਨਾਂ ਪੰਜ ਸ਼ਬਦਾਂ ਨੂੰ ਮਰਨ ਨਾ ਦੇ ਕਹੇ ਨਾਨਕ ਤੇ ਸੁਖ ਹੋਆ ਤਿਤ ਘਰ ਅਣਹਤ ਵਾਜੇ ਉਹ ਵਾਜੇ ਜਿਹੜੇ ਸ਼ਬਦ ਸਨ ਜਿਹੜਾ ਪਹਿਲਾਂ ਆਖਿਆ ਨੇ ਗੱਲ ਸੁਭਾਗੇ ਸ਼ਬਦ ਵਾਜੇ ਉਹ ਹੁਣ ਅਣਹਤ ਹੋ ਗਏ ਉਹ ਟੁੱਟਣਗੇ ਨਹੀਂ ਤੇ ਗੁਰੂ ਕਹਿੰਦੇ ਇੱਕ ਖਿਆਲ ਕਰੀ ਇਹ ਜਿੰਨਾ ਤੇਰੇ ਜੀਵਨ ਦੀ ਬਰਬਾਦੀ ਦਾ ਕਾਰਨ ਹੈ ਜਿਹੜਾ ਤੇਰੇ ਜੀਵਨ ਅੰਦਰ ਕਮਜ਼ੋਰੀਆਂ ਆ ਰਹੀਆਂ ਨੇ ਇਸੇ ਲਈ ਆ ਰਹੀਆਂ ਨੇ ਕਿਉਂਕਿ ਤੂੰ ਸ਼ਬਦ ਸੱਚੇ ਸ਼ਬਦ ਨੂੰ ਅਣਹਤ ਦੇ ਵਿੱਚ ਨਹੀਂ ਬਦਲਿਆ ਆ ਅਗਲਾ ਲਫ਼ਜ਼ ਲਿਵ ਅਗਲੀ ਪੌੜੀ ਦਾ ਆਰੰਭ ਲਿਵ ਤੋਂ ਕਰ ਤੇ ਲਿਵ ਕਿਹਨੂੰ ਕਹਿੰਦੇ ਇੱਕ ਰਸ ਲਫ਼ਜ਼ ਹੀ ਬਦਲਿਆ ਪਹਿਲੀ ਗੱਲ ਦਾ ਅੱਗੇ ਵਿਸਥਾਰ ਸ਼ੁਰੂ ਕਰ ਪਹਿਲੀ ਗੱਲ ਆਖੀ ਸ਼ਬਦ ਅੰਦਰ ਵੱਜੇ ਫਿਰ ਕਹਿੰਦੇ ਨੇ ਅਣਹਤ ਵੱਜੇ ਇੱਕ ਰਸ ਵੱਜੇ ਕਿਉਂਕਿ ਸ਼ਬਦ ਦਾ ਪੌੜੀ ਦਾ ਆਰੰਭ ਕੀਤਾ ਨੇ ਸ਼ਬਦ ਅੰਦਰ ਵੱਜੇ ਰਸ ਭਾਗੇ ਸ਼ਬਦ ਵੱਜੇ ਫਿਰ ਅਖੀਰ ਦੀ ਲਾਈਨ ਤੇ ਜਾ ਕੇ ਆਖਿਆ ਨੇ ਉਹ ਸ਼ਬਦ ਅਣਹਤ ਹੋ ਜਾਏ ਕਦੀ ਸ਼ਬਦ ਖਤਮ ਨਾ ਹੋਵੇ ਉਹ ਜੀਵਨ ਦਾ ਹਿੱਸਾ ਬਣ ਜਾਏ ਤੇ ਹੁਣ ਕਹਿੰਦੇ ਨੇ ਪਤਾ ਹੀ ਤੇਰਾ ਜੀਵਨ ਵਿੱਚ ਜਿੰਨੀਆਂ ਕਮਜ਼ੋਰੀਆਂ ਨੇ ਉਹ ਇਸੇ ਲਈ ਆ ਰਹੀਆਂ ਨੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਸੱਚੀ ਲਿਵ ਨਹੀਂ ਬਣ ਲਿਵ ਦਾ ਅਰਥ ਵੀ ਹੁੰਦਾ ਇੱਕ ਰਸ ਜਿਹੜਾ ਕੰਮ ਆਪਾਂ ਇੱਕ ਰਸ ਕਰੀਏ ਤੇ ਮਨ ਬਿਰਤੀ ਲੱਗ ਜਾਏ ਹੁੰਦੇ ਤੇ ਉਹਨੂੰ ਕਹਿੰਦੇ ਦਿਵਲੀਨ ਹੋ ਗਏ ਫਲਾਣਾ ਕੰਮ ਕਰਦਾ ਪਰ ਕੰਮ ਕਰਦਾ ਲਿਵ ਲਾ ਜਦੋਂ ਕਿਸੇ ਇੱਕ ਪਾਸੇ ਧਿਆਨ ਜੁੜ ਜਾਏ ਆਪਾਂ ਆਖਦੇ ਹਾਂ ਫਲਾਣੇ ਦੀ ਲਿਵ ਲੱਗ ਗਈ ਤਾਂ ਲਿਵ ਲੱਗਣ ਦਾ ਅਰਥ ਹੁੰਦਾ ਇੱਕ ਰਸ ਜਿੱਥੇ ਜਾ ਕੇ ਟਿਕਾਓ ਹੋ ਜਾਏ ਲਿਵ ਦਾ ਅਰਥ ਹੈ ਟਿਕਣਾ ਰਹਾਇਸ਼ ਘਰ ਇੰਗਲਿਸ਼ ਦਾ ਲਫ਼ਜ਼ ਵੀ ਇਹੋ ਹੀ ਹੈ ਲਿਵ ਦਾ ਅਰਥ ਹੈ ਟਿਕਣਾ ਘਰ ਤੇ ਗੁਰੂ ਵੀ ਬਾਣੀ ਕਹਿੰਦੇ ਜਿੱਥੇ ਜਾ ਕੇ ਸੁਰਤ ਟਿਕ ਜਾਏ ਜੇ ਤੇਰੀ ਸੱਚ ਨਾਲ ਸੁਰਤ ਟਿਕ ਜਾਏ ਜੇ ਤੇਰੀ ਸੱਚੇ ਨਾਲ ਲਿਵ ਲੱਗ ਜਾਏ ਤੂੰ ਉੱਥੇ ਜੁੜ ਜਾਏ ਇੱਕ ਰਸ ਹੋ ਜਾਏ ਉਹਦੇ ਸ਼ਬਦ ਉਹਦੀ ਆਵਾਜ਼ ਤੇਰੇ ਅੰਦਰੋਂ ਖਤਮ ਨਾ ਹੋਵੇ ਕਿਉਂਕਿ ਜਿਸ ਦਿਨ ਖਤਮ ਹੋ ਗਈ ਉਸ ਦਿਨ ਫਿਰ ਦੁਖੀ ਹੋਏਗਾ ਕਹੇ ਨਾਨਕ ਤੈਂ ਸੁਖ ਹੋਆ ਤਿਤ ਘਰ ਅਣਹਦ ਵਾਜੇ ਜਿਸ ਦਿਨ ਅਣਹਦ ਨਾ ਰਹੀ ਹੋਏਗਾ ਆਪਾਂ ਕੱਲ ਵੀ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਵਿਕਾਰ ਜੇ ਤਨ ਬਾਣੀ ਵਿਸਰ ਜਾਏ ਲਿਵ ਟੁੱਟ ਗਈ ਜਿਉ ਪੱਕਾ ਰੋਗੀ ਮਿਲ ਲਾਏ ਗੁਰੂ ਕਹਿਣ ਲੱਗੇ ਇਸ ਲਈ ਮੈਂ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਇਹ ਜੀਵਨ ਇਹ ਕਾਇਆ ਤਾਂ ਹੀ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਤਾਂ ਹੀ ਪਵਿੱਤਰ ਹੈ ਜੇ ਤੇਰੀ ਲਿਵ ਇੱਕ ਰਸ ਸੱਚੇ ਨਾਲ ਲੱਗ ਜਾਏ ਗੁਰੂ ਕਹਿਣ ਲੱਗੇ ਸਾਚੀ ਲਿਵੈ ਬਿਨ ਦੇ ਨਿਮਾਣੀ ਨਿਮਾਣੀ ਤੂੰ ਕੀ ਭਾਵੰਦ ਹੈ ਕਮਜ਼ੋਰ ਜਿਹਨੂੰ ਕੋਈ ਮਾਣ ਸਤਿਕਾਰ ਨਾ ਮਿਲੇ ਜਿਹਦੇ ਕੋਲ ਕੋਈ ਸ਼ਕਤੀ ਤਾਕਤ ਨਾ ਹੋਵੇ ਹਰ ਕਿਸੇ ਦੀ ਗੁਲਾਮ ਹੋ ਕੇ ਰਹਿ ਜਾਏ ਕਹਿੰਦੇ ਸਾਚੀ ਲਿਵੈ ਬਿਨ ਦੇ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਹੋਏ ਨਾ ਲਿਵ ਤੋਂ ਬਿਨਾਂ ਤੇਰੇ ਨਾਲ ਜੁੜੇ ਤੋਂ ਬਿਨਾਂ ਤੇਰੇ ਨਾਲ ਇੱਕ ਰਸ ਅਣਹਤ ਹੋਏ ਤੋਂ ਬਿਨਾਂ ਵਿਚਾਰੀ ਇੰਨੀ ਕਮਜ਼ੋਰ ਪੈ ਗਈ ਹੈ ਹੁਣ ਤੇ ਗੁਲਾਮ ਹੀ ਹੋ ਗਈ ਕਹਿਣ ਲੱਗੇ ਜੀ ਤੇਰੇ ਵਰਗਾ ਸਮਰੱਥ ਹੋਰ ਕਿਹੜਾ ਹੋਵੇ ਜਿਹੜਾ ਇਹਨੂੰ ਸਮਰੱਥ ਕਰੇ ਬਲਵਾਨ ਕਰੇ ਤੁਸੀਂ ਬਾਅਦ ਸਮਰੱਥ ਕੋਈ ਨਾ ਹੈ
ਕਿਰਪਾ ਕਰਨ ਵਾਲੀ ਆ, ਤੇਰੇ ਨਾਲ ਵੱਡਾ ਸਮਰੱਥ ਕਿਹੜਾ ਜਿਹੜਾ ਇਸ ਨਿਮਾਣੀ ਨੂੰ ਸਮਰੱਥਾ ਦੇਵੇ? ਕਹਿਣ ਲੱਗੇ ਇੱਕੋ ਤਰੀਕਾ ਹੈ, ਇਸ ਨੂੰ ਹੋਰ ਥਾਂ ਨਹੀਂ, ਤੂੰ ਸਮਰੱਥ ਹੈ, ਤੇਰਾ ਦਰ ਛੱਡ ਕੇ ਕਿੱਥੇ ਜਾਏ? ਕਹਿਣ ਲੱਗੇ ਮੈਨੂੰ ਪਤਾ ਹੈ ਤੇਰੇ ਕੋਲ ਇਹਨੂੰ ਕਮਜ਼ੋਰ ਨੂੰ ਬਲਵਾਨ ਕਰਨ ਦਾ ਇੱਕ ਸਾਧਨ ਹੈ, ਉਹ ਕਿਹੜਾ? ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਲੀ ਹੈ, ਕਿਉਂਕਿ ਗੱਲ ਸਾਰੀ ਕੇਂਦਰਿਤ ਸ਼ਬਦ ਨੂੰ ਕਰਦੀ ਹੈ। ਕਹਿਣ ਲੱਗੇ ਇਸ ਨੂੰ ਹੋਰ ਕੋਈ ਥੈ ਨਹੀਂ ਹੈ, ਵਿਚਾਲੀ ਨਿਮਾਣੀ ਹੋ ਗਈ ਲਿਵ ਤੋਂ ਬਿਨਾਂ, ਤੇਰੇ ਸ਼ਬਦ ਨਾਲੋਂ ਟੁੱਟ ਕੇ ਜੇ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾ ਹੈ, ਜਿਹੜਾ ਪੱਕਾ ਰੋਗੀ ਉਹਨੇ ਕਮਜ਼ੋਰ ਹੋਣਾ ਹੀ ਹੋਣਾ, ਰੋਗੀ ਨੇ ਕਮਜ਼ੋਰ ਹੋਣਾ। ਕਹਿਣ ਲੱਗੇ ਇਸ ਲਈ ਚੰਗੀ ਗੱਲ ਹੈ ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀ ਆ, ਇਹਦੇ ਲਈ ਬਲਵਾਨ ਹੋਣ ਵਾਸਤੇ ਤਾਕਤ ਦੇਣ ਲਈ ਇਹਨੂੰ ਇੱਕੋ ਹੀ ਹੈ ਤੇਰਾ ਸ਼ਬਦ। ਜੇ ਤੇਰੇ ਸ਼ਬਦ ਨਾਲ ਜੁੜ ਜਾਏ ਇਹ ਨਿਮਾਣੀ ਕਾਇਆ, ਇਹ ਨਿਮਾਣਾ ਜੀਵ, ਇਹ ਨਿਰਬਲ ਮਨੁੱਖਾ ਜਨਮ ਜਿਹੜਾ ਮੁੜ ਬਲਵਾਨ ਹੋ ਸਕਦਾ ਹੈ। ਪਰ ਸਤਿਗੁਰੂ ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਇਸ ਨੂੰ ਸਮਝ ਆ ਜਾਏ, ਕਹੇ ਨਾਨਕ ਲਿਵੇ ਬਾਝੋਂ ਕਿਆ ਕਰੀ। ਜੇ ਇਸ ਨੂੰ ਵਿਸ਼ਵਾਸ ਤੇ ਯਕੀਨ ਆ ਜਾਏ ਕਿ ਬਿਨਾਂ ਗੁਰੂ ਦੇ ਸ਼ਬਦ ਨਾਲ ਲਿਵ

0: ਇੱਕ ਤੇ ਪੰਜ ਸ਼ਬਦ ਤੇ ਪੰਜ ਨਾਦ ਦਾ ਭੇਦ ਸਨ। ਜੋਗੀਆਂ ਦੇ ਪੰਜ ਨਾਦ ਨੇ, ਸਿੱਖ ਦੇ ਪੰਜ ਸ਼ਬਦ। ਇਹਦਾ ਜੀਵਨ ਸ਼ਬਦਾਂ ਵਿੱਚ ਪ੍ਰਵੇਸ਼ ਕਰਦਾ ਹੈ ਉਦੋਂ ਪੰਜ ਦੂਤਾਂ ਕੋਲੋਂ ਛੁਟਕਾਰਾ। ਫਿਰ ਇਹ ਸ਼ਰਤ ਪੂਰੀ ਹੋ ਜਾਂਦੀ ਹੈ, ਪੰਚ ਮਨਾਏ ਪੰਚ ਰਸਾਏ ਪੰਚ ਦਸਾਏ ਪੰਚ ਗੋਵਾ। ਇਸ ਲਈ ਪੰਜ ਸ਼ਬਦ ਜਿਹੜੇ ਨੇ ਉਹਨਾਂ ਨੇ ਪੰਜ ਦੂਤਾਂ ਨੂੰ ਵਸ ਕਰਨਾ ਹੈ। ਨਾਦ ਦਾ ਅਰਥ ਕੋਈ ਨਹੀਂ ਹੁੰਦਾ, ਨਾਦ ਤੋਂ ਕੇਵਲ ਧੁਨ ਬਣਦੀ। ਇਸੇ ਲਈ ਗੁਰੂ ਨੇ ਧੁਨ ਨੂੰ ਤੇ ਸ਼ਬਦ ਨੂੰ ਇਕੱਠਿਆਂ ਕੀਤਾ, ਜਿਹਦਾ ਲਫ਼ਜ਼ ਬਣ ਗਿਆ ਹੈ ਕੀਰਤਨ। ਸ਼ਬਦ ਇਹਦੇ ਵਿੱਚੋਂ ਨਿਕਲ ਜਾਏ ਧੁਨਾਂ ਜਿੰਨੀਆਂ, ਕੀਰਤਨ ਨਹੀਂ ਬਣਨਾ, ਸ਼ਬਦ ਨਾਲ ਹੀ ਕੀਰਤਨ। ਹਾਂ, ਧੁਨ ਨਾਲ ਸ਼ਬਦ ਨੂੰ ਜੋੜਿਆ, ਮੁੱਖ ਸ਼ਬਦ ਆਖਿਆ। ਧੁਨ ਮੁੱਖ ਨਹੀਂ, ਮੁੱਖ ਰੂਪ। ਇਸੇ ਲਈ ਪ੍ਰੇਰਨਾ ਹੈ ਕਿ ਪੰਚ ਸ਼ਬਦ ਤਿਤ ਘਰ ਸੁਭਾਗ, ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾਂ ਜਿਤ ਕਰਦ ਹਰੀਆ, ਪੰਚ ਦੂਤ ਵਸ ਅੰਦਰ ਪੰਜ ਸ਼ਬਦ ਵੱਜਣ। ਸ਼ਬਦ ਇੱਕ ਫਿਕਰਾ ਹੈ, ਜਿਹਦੇ ਕੋਈ ਅਰਥ ਨਹੀਂ, ਜਿਹਦੀ ਕੋਈ ਪ੍ਰੇਰਨਾ ਹੈ, ਜਿਹੜੀ ਮਨੁੱਖ ਨੂੰ ਬਦਲਦੀ ਹੈ, ਜਿੰਨਾ ਵੀ ਬਦਲਦੀ ਹੈ। ਇਸ ਲਈ ਅਗਲੀਆਂ ਲਾਈਨਾਂ ਵਿੱਚ ਵੀ ਜਾ ਕੇ ਉਹ ਗੱਲਾਂ ਖੁਸ਼ ਸੀ, ਕਹਿਣ ਲੱਗੇ ਜੇ ਇਹਨੂੰ ਸੁਧਾਰਨਾ ਹੈ ਤਾਂ ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਨਾਲ ਸਵਾਰੀ, ਇਹ ਸ਼ਬਦ ਨਾਲ ਹੀ ਸਵਾਰੀ ਜਾ ਸਕੇ। ਸਿੱਟਾ ਪਕਾਇਆ ਸੀ ਗੁਰੂ ਨੇ, ਬਾਣੀ ਵਿੱਚ ਆਖਿਆ ਸੀ ਕਿ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ। ਰੱਬ ਦਾ ਸੁਭਾਅ ਹੈ, ਖਰਿਆਂ ਨੂੰ ਰੱਖ ਲੈਂਦਾ, ਖੋਟਿਆਂ ਨੂੰ ਸੁੱਟ ਦਿੰਦਾ। ਖੋਟੇ ਸੱਚੀ ਦਰਜੇ ਸੁੱਟੀ ਹੈ ਉੱਥੇ ਸੁੱਟ ਦਿੱਤੇ, ਕਿਸ ਅੱਗੇ ਕਰੇ ਪੁਕਾਰ। ਜਵਾਬ ਸੀ ਸਤਿਗੁਰ ਪਿੱਛੇ ਭੱਜ ਪਵੇ ਇਹ ਹਾ ਕਰਨੀ ਸਾਰ, ਤੇ ਗੁਰੂ ਕੀ ਕਰੇਗਾ ਸਤਿਗੁਰ ਖੋਟੇ ਨੂੰ ਖਰੇ ਕਰੇ, ਤੇ ਕਿਹੜੀ ਚੀਜ਼ ਨਾਲ ਸ਼ਬਦ ਸਵਾਰਨਾ, ਖੋਟੇ ਨੂੰ ਖਰੇ ਕਰੇ ਸ਼ਬਦ ਸਵਾਰਨਾ, ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਲੱਗ ਸਵਾਰ। ਗੁਰੂ ਦੀ ਗੁਰਮੁਖ ਵਿੱਚ ਮੁੱਖ ਜੀਵਨ ਸ਼ਬਦ ਨਾਲ ਜੁੜਨਾ। ਇਸ ਲਈ ਇਹਨਾਂ ਦੋਹਾਂ ਪੌੜੀਆਂ ਵਿੱਚੋਂ ਜਿਹੜਾ ਪਹਿਲਾਂ ਸ਼ਬਦ ਦੀ ਪ੍ਰੇਰਨਾ ਦਿੱਤੀ ਨੇ ਕਿ ਸ਼ਬਦ ਵੱਜੇ ਅੰਦਰ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਸੇ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀ ਜੈ ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਸੰਗ ਜੀਓ ਬਾਅਦਬ ਸਤਿਕਾਰ ਸਹਿਤ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੁਗੋ ਜੁਗ ਟਲ ਸ਼ਬਦ ਗੁਰੂ ਨੇ ਜੋ ਅੱਜ ਹੁਕਮ ਫੁਰਮਾਨ ਬਖਸ਼ਿਸ਼ ਕੀਤਾ ਹੈ ਰਾਮਕਲੀ ਰਾਗ ਵਿੱਚੋਂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ ਜੀ। ਸ਼ਬਦ ਦਾ ਮੁੱਖ ਭਾਵ ਹੈ ਸੰਤੋ ਗੁਰਮੁਖ ਦੇ ਵਡਿਆਈ। ਇਹ ਸੰਤ ਜਣੋ ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਗੁਰਮੁਖ ਹੈ ਪਰਮਾਤਮਾ ਉਸਨੂੰ ਮਾਣ ਬਖਸ਼ਦਾ ਹੈ ਵਡਿਆਈ ਦਿੰਦਾ ਹੈ। ਮਨੁੱਖ ਦੇ ਥੋੜੇ ਅੰਦਰ ਕੁਛ ਲਾਲਸਾ ਹਨ ਉਹ ਤੇ ਬਹੁਤ ਹਨ ਲੇਕਿਨ ਦੋ ਪ੍ਰਮੁੱਖ ਹਨ। ਇੱਕ ਲਾਲਸਾ ਹੈ ਮੈਂ ਆਨੰਦਿਤ ਰਹਾਂ ਅਤੇ ਦੂਸਰੀ ਲਾਲਸਾ ਹੈ ਕਿ ਮੈਨੂੰ ਆਦਰ ਮਿਲੇ। ਪਹਿਲੇ ਆਨੰਦਿਤ ਹੋਵਾਂ ਕਦੀ ਪਰੇਸ਼ਾਨੀ ਨਾ ਹੋਵੇ ਕਦੀ ਕੋਈ ਦੁੱਖ ਨਾ ਹੋਵੇ ਕਲੇਸ਼ ਨਾ ਹੋਵੇ ਹਰ ਵੇਲੇ ਆਨੰਦ ਹਰ ਵੇਲੇ ਖੁਸ਼ ਰਹਾਂ ਪ੍ਰਸੰਨ ਰਹਾਂ। ਅਤੇ ਦੂਸਰੀ ਲਾਲਸਾ ਹੈ ਕਿ ਲੋਕ ਵੀ ਆਦਰ ਕਰਨ ਮੇਰਾ ਆਨੰਦ ਕਰ ਮੇਰਾ ਆਦਰ ਮੇਰਾ ਸਨਮਾਨ ਹੋਵੇ ਮੇਰੀ ਵਡਿਆਈ ਹੋਵੇ ਮੇਰੀ ਮਹਿਮਾ ਹੋਵੇ। ਜਿਹੜੇ ਸੱਜਣ ਆਦਰ ਵਾਲੇ ਪਾਸਿਓਂ ਤੁਰੇ ਉਹਨਾਂ ਨੂੰ ਆਦਰ ਵੀ ਨਹੀਂ ਮਿਲਿਆ ਉਹਨਾਂ ਨੂੰ ਆਨੰਦ ਵੀ ਨਹੀਂ ਮਿਲਿਆ ਵਿੱਚ ਹੀ ਰਹਿ ਗਿਆ। ਕਿਉਂਕਿ ਵਡਿਆਈ ਕਰਨ ਵਾਸਤੇ ਕੁਛ ਕਰਨਾ ਪੈਂਦਾ। ਜਿਨ੍ਹਾਂ ਬੰਦਿਆਂ ਦੇ ਕੋਲ ਤਾਣ ਨਹੀਂ ਉਹਨਾਂ ਦਾ ਮਾਣ ਵੀ ਕੋਈ ਨਹੀਂ। ਹੁਣ ਵਡਿਆਈ ਕੋਈ ਤਾਂ ਕਰੇਗਾ ਜੇ ਉਸ ਨਾਲੋਂ ਕੋਈ ਵੱਡਾ ਹੋਵੇ ਦੂਸਰੇ ਨਾਲੋਂ ਮੇਰੇ ਕੋਲ ਧਨ ਜ਼ਿਆਦਾ ਹੋਵੇ ਉਹ ਤਾਂ ਆਖੇਗਾ ਵੱਡਾ ਦੂਸਰੇ ਨਾਲੋਂ ਪਦਵੀ ਜ਼ਿਆਦਾ ਹੋਵੇ ਤਾਂ ਵੱਡਾ ਦੂਸਰੇ ਨਾਲੋਂ ਅਕਲ ਜ਼ਿਆਦਾ ਹੋਵੇ ਤਾਂ ਵੱਡਾ ਹੈ। ਬਸ ਉਹ ਜਿਹੜਾ ਦੂਸਰੇ ਨਾਲੋਂ ਜ਼ਿਆਦਾ ਇਕੱਠਾ ਕਰਨਾ ਉਸ ਵਾਸਤੇ ਪਾਪ ਹੁੰਦਾ ਅਪਰਾਧ ਹੁੰਦਾ ਕਿ ਵੱਡਾ ਬਣ ਕੇ ਬੈਠਾ। ਇੱਕ ਗੱਲ ਹੋਰ ਜੇ ਕੋਈ ਕਰਦਾ ਵੀ ਹੈ ਵਡਿਆਈ ਮਨੋਂ ਨਹੀਂ ਕਰਦਾ ਮਜਬੂਰੀ ਵਿੱਚ ਕਰਦਾ ਖੁਸ਼ਾਮਦ ਕਰਦਾ ਹੈ। ਇੱਕ ਬੰਦਾ ਧਨਵਾਨ ਦੀ ਵਡਿਆਈ ਖੁਸ਼ਾਮਦ ਕਰਦਾ ਹੈ ਦਿਲੋਂ ਨਹੀਂ ਕਰਦਾ ਦਿਲੋਂ ਤੇ ਚਾਹੁੰਦਾ ਇਹਦਾ ਧਨ ਕਦੋਂ ਮੇਰੇ ਕਬਜ਼ੇ ਵਿੱਚ ਆਵੇ ਮੈਂ ਵੱਡਾ ਹੋਵਾਂ। ਵੱਡੀ ਪਦਵੀ ਵਾਲੇ ਦੀ ਵਡਿਆਈ ਦੂਸਰਾ ਮਜਬੂਰੀ 'ਚ ਕਰਦਾ ਝੁਕਦਾ ਹੈ ਲੇਕਿਨ ਚਾਹੁੰਦਾ ਇਹ ਹੈ ਇਹ ਕਿਹੜੇ ਵੇਲੇ ਪਾਸੇ ਹੋਵੇ। ਹਾਂ ਇੱਕ ਵਡਿਆਈ ਜ਼ਰੂਰ ਹੈ ਉਸ ਵਡਿਆਈ ਵਾਸਤੇ ਕੇਵਲ ਪਰਮਾਤਮਾ ਦੇ ਬਣਨ ਦੀ ਲੋੜ ਹੈ ਨੰਕਾਰ ਦੇ ਹੋਣ ਦੀ ਲੋੜ ਹੈ। ਜਿਹੜੇ ਪਰਮਾਤਮਾ ਦੇ ਬਣ ਗਏ ਨੰਕਾਰ ਦੇ ਬਣ ਗਏ ਉਹਨਾਂ ਦੀ ਵਡਿਆਈ ਪਰਮਾਤਮਾ ਨੇ ਕੀਤੀ। ਨੰਕਾਰ ਨੇ ਉਹਨਾਂ ਨੂੰ ਸ਼ੋਭਾ ਦਿੱਤੀ, ਨੰਕਾਰ ਨੇ ਉਹਨਾਂ ਦਾ ਆਦਰ ਕੀਤਾ। ਗੁਰੂ ਦੀ ਸ਼ਰਨ ਪੈਣਾ ਹੈ, ਭਗਤ ਬਣਨਾ ਹੈ। ਸਤਿਗੁਰੂ ਕਹਿੰਦੇ ਨੇ ਖਜ਼ਾਨਾ ਹੈ ਬਹੁਤ ਵੱਡਾ ਭਗਤੀ ਦਾ, ਔਰ ਇਹ ਭਗਤ ਜਨਾਂ ਨੂੰ ਦਿੱਤਾ ਹੈ, ਸਤਿਗੁਰਾਂ ਦਿੱਤਾ ਹੈ। ਨੰਕਾਰ ਦੇ ਘਰ ਵਿੱਚ ਏਡਾ ਖਜ਼ਾਨਾ ਭਰਿਆ ਪਿਆ ਹੈ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕੇ ਅਨੇਕ ਅਨੰਤਾ। ਭਗਤ ਜਨ ਇੰਨੇ ਤ੍ਰਿਪਤ ਹੋ ਗਏ, ਭਗਤ ਜਨ ਇੰਨੇ ਰੱਜ ਗਏ, ਬਾਕੀ ਭੁੱਖਾਂ ਮੁੱਕ ਗਈਆਂ, ਕੇਵਲ ਇੱਕ ਭੁੱਖ ਆ। ਇੱਕ ਭੁੱਖ ਜਿਸ ਨੂੰ ਰਹਿ ਜਾਏ ਉਹ ਭਗਤ ਹੈ, ਬਾਕੀ ਭੁੱਖਾਂ ਮੁੱਕ ਗਈਆਂ ਖਤਮ ਹੋ ਗਈਆਂ, ਉਹ ਭੁੱਖ ਕਿਹੜੀ ਹੈ? ਨਾਨਕ ਭਗਤਾਂ ਭੁੱਖ ਸਲਾਹਣ, ਸਿਫਤ ਸਲਾਹ ਦੀ ਭੁੱਖ। ਤੂੰ ਵੱਡਾ ਹੈ, ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਇਸੇ ਨਾਲੋਂ ਆਨੰਦਿਤ ਰਹਿੰਦੇ ਨੇ। ਗੁਣਵੰਤਿਆਂ ਪਾਸ਼ਾਰ, ਗੁਣਵਾਨਾਂ ਦੀ ਚਰਨ ਧੂੜ ਬਣ ਕੇ ਉਹ ਰਹਿੰਦੇ ਨੇ, ਇਹ ਸੱਚ ਹੈ। ਆਨੰਦ ਦੇ ਮਗਰ ਆਦਰ ਇੰਜ ਆਉਂਦਾ ਜਿਵੇਂ ਬੰਦੇ ਦੇ ਮਗਰ ਉਸਦਾ ਪਰਛਾਵਾਂ। ਉਂਝ ਆਦਰ ਲੈਣ ਵਾਸਤੇ ਜਾਵਾਂਗੇ, ਜਿਹੜੇ ਤੁਰੇ ਗਏ ਸਨ ਇੱਜ਼ਤ ਲੈਣ, ਲੇਕਿਨ ਬੇਇੱਜ਼ਤੀ ਕਰਾ ਕੇ ਆਏ। ਪਰਮਾਤਮਾ ਦਾ ਭਗਤ ਕੋਈ ਬਣ ਜਾਏ, ਆਨੰਦਿਤ ਹੋ ਜਾਏ, ਆਦਰ ਉਸਦਾ ਆਪਣੇ ਆਪ ਹੋ ਜਾਏਗਾ। ਸਾਹਿਬ ਜੀ ਫਰਮਾ ਰਹੇ ਨੇ, ਧੰਨ ਗੁਰੂ ਅਮਰਦਾਸ, ਆਓ ਸਰਵਨ ਕਰੋ। ਇੱਕ ਵਾਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ।
2: ਹਾਂਜੀ, ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ।
1: ਰਾਮ ਕਲੀ ਰਾਗ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਇਹ ਅਸ਼ਟਪਦੀ ਹੈ ਜੀ।
0: ਭਗਤ ਖਜ਼ਾਨਾ ਗੁਰਮੁਖ ਜਾਤਾ,
1: ਭਗਤੀ ਦਾ ਹੈ ਤੇ ਬਹੁਤ ਵੱਡਾ ਖਜ਼ਾਨਾ, ਪਰ ਜਾਣਿਆ ਹਰ ਇੱਕ ਨੇ ਨਹੀਂ। ਉਸਦਾ ਕਾਰਨ ਹੈ, ਜਾਣਿਆ ਹੁੰਦਾ ਤੇ ਹਰ ਬੰਦਾ ਭਗਤ ਹੁੰਦਾ, ਤੇ ਜੇ ਹਰ ਬੰਦਾ ਭਗਤ ਨਹੀਂ ਤੇ ਭਗਤੀ ਦੇ ਖਜ਼ਾਨੇ ਦੀ ਫਿਰ ਸਾਰ ਨਹੀਂ। ਭਗਤੀ ਦੇ ਖਜ਼ਾਨੇ ਨੂੰ ਜਾਣਿਆ ਨਹੀਂ। ਨੋਟਾਂ ਦਾ ਖਜ਼ਾਨਾ ਹੋਵੇ, ਹਰ ਬੰਦਾ ਜਾਣਦਾ ਇਹ ਕੀ ਹੈ। ਸੋਨੇ ਚਾਂਦੀ ਦਾ ਖਜ਼ਾਨਾ ਹੋਵੇ, ਹਰ ਬੰਦਾ ਉਹਨੂੰ ਜਾਣਦਾ ਇਹ ਕੀ ਹੈ। ਲੇਕਿਨ ਭਗਤੀ ਦਾ ਖਜ਼ਾਨਾ ਸੁਣ ਲੈਂਦੇ ਹਾਂ, ਪਰ ਕੀ ਬੰਦਾ ਅੰਦਰੋਂ ਮੰਨਦਾ ਹੈ ਭਗਤੀ ਦਾ ਖਜ਼ਾਨਾ ਹੈ? ਸਾਹਿਬ ਜੀ ਕਹਿੰਦੇ ਨੇ ਭਗਤੀ ਦਾ ਖਜ਼ਾਨਾ ਹੈ, ਇਸ ਦੀ ਸਾਰ, ਇਸ ਦੀ ਕਦਰ, ਇਸ ਦੀ ਕੀਮਤ, ਇਸ ਨੂੰ ਅਮੁੱਲ ਜਾਣਿਆ ਭਗਤ ਜਨਾਂ ਨੇ। ਹਾਂਜੀ,
0: ਸਤਿਗੁਰ ਬੂਝ ਬੁਝਾਈ,
1: ਸਤਿਗੁਰੂ ਨੇ ਸੋਝੀ ਦੇ ਦਿੱਤੀ, ਇਹ ਬੂਝ ਬੁਝਾ ਦਿੱਤੀ ਕਿ ਭਗਤੀ ਦਾ ਖਜ਼ਾਨਾ ਹੈ ਤੇ ਸਮਝ ਤਾਂ ਹੀ ਆਵੇਗੀ। ਗੁਰੂ ਵਾਲੇ ਬਣਾਂਗੇ, ਗੁਰੂ ਦੀ ਸ਼ਰਨ ਪਵਾਂਗੇ। ਕਈ ਵਾਰ ਪੁੱਛ ਲੈਂਦੇ ਹਾਂ, ਦੱਸੋ ਜੀ ਪੂਰਨ ਸਾਧੂ ਦੇ ਕੀ ਲੱਛਣ ਨੇ, ਆਮ ਪੁੱਛਿਆ ਜਾਂਦਾ। ਯਾਦ ਰੱਖਣਾ, ਸਾਧੂ ਨੂੰ ਪਛਾਣੇਗਾ ਸਾਧੂ ਹੀ, ਦੂਸਰੇ ਨੂੰ ਤਾਂ ਪਤਾ ਹੀ ਨਹੀਂ ਲੱਗੇਗਾ। ਪੂਰਨ ਗੁਰਸਿੱਖ ਦੇ ਕੀ ਲੱਛਣ ਨੇ, ਗੁਰਸਿੱਖ ਹੋਵੇਗਾ ਤੇ ਪਤਾ ਲੱਗੇਗਾ ਸਿੱਖੀ ਕੀ ਹੈ, ਨਹੀਂ ਤੇ ਲੱਛਣ ਜਿਹੜੇ ਸੁਣੇਗਾ ਉਪਰੇ ਉਪਰੇ ਹੋਣਗੇ, ਕੋਈ ਪਤਾ ਨਹੀਂ ਲੱਗੇਗਾ। ਭਗਤੀ ਨੂੰ ਜਾਤਾ ਉਹਨਾਂ ਨੇ ਜਿਹੜੇ ਭਗਤ ਬਣ ਗਏ। ਕੁਛ ਕੰਮ ਐਸੇ ਨੇ ਕਰਨ ਤੋਂ ਬਾਅਦ ਹੀ ਪਤਾ ਲੱਗਦਾ। ਵੈਸੇ ਤੇ ਹਰ ਚੀਜ਼ ਦਾ ਅਨੁਭਵ ਤਾਂ ਹੀ ਹੁੰਦਾ ਜੇ ਉਸ ਵਿੱਚੋਂ ਗੁਜ਼ਰੀਏ। ਮਿੱਠਾ ਖਾਈਏ ਨਾ, ਮਿੱਠੇ ਦਾ ਅਨੁਭਵ ਕੀ ਹੈ। ਖੱਟਾ ਚੱਖਿਆ ਨਾ ਹੋਵੇ, ਪੜ੍ਹੀ ਜਾਓ ਕਿਤਾਬਾਂ ਚੋਂ, ਕੋਈ ਪਤਾ ਨਹੀਂ ਲੱਗਣਾ ਖੱਟਾ ਕੀ ਹੈ। ਇਸੇ ਚੱਖਿਆ ਤੇ ਪਤਾ ਲੱਗਾ ਭਗਤੀ ਕੀ ਹੈ। ਸਤਿਗੁਰੂ ਨੇ ਬੂਝ ਬੁਝਾ ਦਿੱਤੀ, ਅਸੀਂ ਭਗਤ ਬਣਨਾ, ਸਿੱਖ ਭਗਤ ਹੈ। ਸਿੱਖ ਨੇ ਗੁਰ ਭਗਤ ਬਣਨਾ, ਇਹ ਬਚਨ ਯਾਦ ਰੱਖਣੇ ਅੱਜ ਦੀ ਕਥਾ ਵਿੱਚੋਂ। ਸਿੱਖ ਗੁਰੂ ਗ੍ਰੰਥ ਦਾ ਭਗਤ ਹੈ, ਸਿੱਖ ਗੁਰੂ ਪੰਥ ਦਾ ਭਗਤ ਹੈ। ਜੇ ਮੇਰਾ ਗ੍ਰੰਥ ਦਾ ਭਗਤ ਹੋਇਆ, ਪੰਥ ਦਾ ਭਗਤ ਨਾ ਹੋਇਆ, ਨਾ ਕੇਸ ਹੋਣਗੇ, ਨਾ ਕਿਰਪਾਨ ਹੋਵੇਗੀ, ਨਾ ਕੋਈ ਕਕਾਰ ਹੋਵੇਗਾ, ਨਾ ਅੰਮ੍ਰਿਤ ਹਾਰੀ ਹੋਵੇਗਾ। ਆਖੇਗਾ ਜੀ ਬਾਣੀ ਤੇ ਮੈਂ ਵੀ ਪੜ੍ਹਨਾ। ਗ੍ਰੰਥ ਦਾ ਭਗਤ ਤੇ ਬਣ ਗਿਆ, ਲੇਕਿਨ ਪੰਥ ਦਾ ਨਹੀਂ। ਤੇ ਜੇ ਮੇਰਾ ਪੰਥ ਦਾ ਹੀ ਹੋਇਆ, ਕਕਾਰ ਤੇ ਧਾਰਨ ਕਰੀ ਫਿਰੇਗਾ, ਲੇਕਿਨ ਬਾਣੀ ਅੰਦਰ ਕੋਈ ਨਹੀਂ ਹੋਵੇਗੀ। ਟੁੱਟਿਆ ਹੋਇਆ ਸਿੱਖ ਨਹੀਂ। ਸਿੱਖ ਤੇ ਉਹ ਹੈ ਅੰਦਰ ਬਾਣੀ ਔਰ ਬਾਹਰ ਬਾਣਾ। ਕਕਾਰਾਂ ਨਾਲ ਪਿਆਰ, ਕਕਾਰ ਸੁਰਤ ਨਾਲ ਸੰਬੰਧ ਰੱਖਦੇ ਨੇ। ਕੇਸਾਂ ਦਾ ਸੁਰਤ ਨਾਲ ਸੰਬੰਧ ਹੈ, ਕੇਸ ਸੁਰਤ ਨੂੰ ਜਗਾਉਂਦੇ ਨੇ, ਤੂੰ ਸਿੱਖ ਹੈ। ਗੁਰਮੁਖ ਰੋਮ ਰੋਮ ਹਰ ਤਿਆਵ ਹੈ, ਇਹ ਕੜਾ ਵਾਰ ਵਾਰ ਸੁਰਤ ਨੂੰ ਜਗਾਉਂਦਾ। ਸੁਰਤ ਦਾ ਕੰਮ ਹੈ ਸੌਣਾ, ਵਾਰ ਵਾਰ ਸੌਂਦੀ ਹੈ। ਕਕਾਰ ਜਗਾਉਂਦੇ, ਕਸ਼ਹਿਰਾ ਜਗਾਉਂਦਾ, ਕਿਰਪਾਨ ਜਗਾਉਂਦੀ ਹੈ, ਕੇਸ ਜਗਾਉਂਦਾ ਪਿਆ, ਕੰਘਾ ਤੈਨੂੰ ਜਗਾਉਂਦਾ, ਸੁਚੇਤ ਕਰਦਾ ਪਿਆ, ਬਾਣੀ ਤੈਨੂੰ ਜਗਾਉਂਦੀ ਹੈ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਗੁਰੂ ਬਾਣੀ ਬੋਲਦਾ, ਸੁਚੇਤ ਕਰਦਾ, ਜਗਾਉਂਦਾ। ਗੁਰੂ ਨੇ ਅਨੇਕਾਂ ਸੁੱਤਿਆਂ ਨੂੰ ਜਗਾ ਦਿੱਤਾ, ਸ਼ਬਦ ਰਾਹੀਂ ਜਗਾਇਆ। ਬਾਣੀ ਦੇ ਭਗਤ, ਬਾਣੇ ਦੇ ਭਗਤ, ਪੰਥ ਦੇ ਭਗਤ, ਗ੍ਰੰਥ ਦੇ ਭਗਤ, ਉਹ ਸਿੱਖ ਬੜੇ ਸਿਆਣੇ ਸਨ। ਮਲੇਰਕੋਟਲੇ ਦੇ ਮੈਦਾਨ ਵਿੱਚ ਕੁੱਪਰ ਹੀੜੇ ਕੋਲ 60,000 ਦੀ ਗਿਣਤੀ ਵਿੱਚ ਖਾਲਸਾ ਘਿਰ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਘੇਰਾ ਪਾ ਲਿਆ, ਤਾਜ਼ਾ ਦਮ ਫੌਜ ਉਸਦੇ ਕੋਲ, ਕਿ ਅੱਜ ਇੱਕ ਸਿੱਖ ਜ਼ਿੰਦਾ ਨਹੀਂ ਛੱਡਣਾ। ਸਿੱਧੀ ਨਾਲ ਤਿਆਰ ਹੋਏ, ਅਰਦਾਸ ਕੀਤੀ, ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ, ਇਹ ਬਾਜਾਂ ਵਾਲਿਆ, ਪੰਥ ਦੇ ਵਾਲੀਆ, ਪੰਥ ਕੀ ਰਹੀ ਤੋ ਗ੍ਰੰਥ ਕੀ ਰਹੇਗੀ ਨਾਥ, ਜੋ ਪੰਥ ਕੀ ਨਾ ਰਾਖੋ ਤੋ ਗ੍ਰੰਥ ਕੌਣ ਮਾਨੇ ਕੋ। ਕਿਰਪਾ ਕਰ ਅੱਜ ਪੰਥ ਦੀ ਵੀ ਰੱਖ ਲੈ, ਅੱਜ ਗ੍ਰੰਥ ਦੀ ਵੀ ਰੱਖ ਲੈ, ਦੋਵੇਂ ਜੁੜੇ ਨੇ। ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਦਿੱਤੀ, ਪੰਜ ਤਿਆਰ ਬਾਰ ਤਿਆਰ ਸਿੰਘ ਤਾਬਿਆ ਖੜੇ ਕੀਤੇ ਸਨ। ਕਿਹਾ ਸੀ ਪੰਥ ਗੁਰੂ ਗ੍ਰੰਥ ਗੁਰੂ। ਯਕੀਨ ਜਾਣਨਾ, ਜੇਕਰ ਗ੍ਰੰਥ ਗੁਰੂ ਨੂੰ ਸਮਝਾਂਗੇ, ਭਗਤ ਬਣਾਂਗੇ, ਤੇ ਬਾਣੀ ਰੋਮ ਰੋਮ ਵਿੱਚ ਰਚੀ ਹੋਵੇਗੀ। ਪੰਥ ਗੁਰੂ ਨਾਲ ਜੁੜਾਂਗੇ ਤੇ ਸਿੱਖ ਰਹਿਤ ਮਰਿਆਦਾ ਨੂੰ ਜੀਵਾਂਗੇ, ਉਸ ਤੋਂ ਆਸੇ ਪਾਸੇ ਰੰਚਕ ਮਾਤਰ ਨਹੀਂ ਹੋਵਾਂਗੇ, ਕੋਈ ਭਰਮ ਭੁਲੇਖਾ ਨਹੀਂ ਰਹੇਗਾ। ਰਹਿਤ ਮਰਿਆਦਾ ਨੂੰ ਜੀ, ਉਹ ਸਿੱਖ ਰਹਿਤ ਮਰਿਆਦਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਰੋਮ ਰੋਮ ਵਿੱਚ ਵਸਿਆ ਹੋਵੇ, ਇਹ ਭਗਤੀ ਹੈ ਸਿੱਖ ਦੇ। ਇਹ ਖਜ਼ਾਨਾ ਦਿੱਤਾ ਹੈ, ਗੁਰੂ ਨੇ ਬੂਝ ਬੁਝਾਈ ਹੈ। ਹਾਂਜੀ,
0: ਸੰਤੋ ਗੁਰਮੁਖ ਦੇ ਵਡਿਆਈ।
1: ਸੰਤ ਜਣੋ, ਗੁਰੂ ਦੀ ਸ਼ਰਨ ਪਾ ਕੇ ਜਿਸ ਨੂੰ ਗੁਰਮੁਖ ਬਣਾ ਦਿੰਦਾ ਪਰਮਾਤਮਾ, ਉਸਨੂੰ ਆਪ ਵਡਿਆਈ, ਆਪ ਮਹਿਮਾ, ਆਪ ਮਾਣ ਬਖਸ਼ਿਸ਼ ਕਰਦਾ ਹੈ।
0: ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜਾ।
1: ਸੱਚ ਰਹੋ, ਸੱਚ ਵਿੱਚ ਪਰਮਾਤਮਾ ਨਾਲ ਜੁੜੇ ਰਹੋ ਤੇ ਸਦਾ ਵਾਸਤੇ ਸਹਿਜ ਸਹਿਜ ਪਰਮਾਤਮਾ ਦੀ ਅਵਸਥਾ ਹੈ। ਸਹਿਜ ਵਿੱਚ ਅਕਾਲ ਪੁਰਖ ਰਹਿੰਦਾ, ਉਹ ਪਰਮਾਤਮ ਤਵ, ਰੱਬ ਦਾ ਸੁਭਾਅ, ਉਸ ਦੀ ਗਤੀ, ਉਸ ਦੀ ਉਹ ਆਤਮਕ ਹਾਲਤ ਸਾਡੇ ਵਿੱਚ ਵੀ ਪੈਦਾ ਹੋ ਜਾਏਗੀ। ਸਹਿਜ ਦਾ ਸੁੱਖ ਪੈਦਾ ਹੋਵੇਗਾ, ਜਿਸ ਨੂੰ ਸੁੱਖ ਕਹਿੰਦੇ ਆ ਭੁੱਲ ਕਰਨੇ ਆ। ਬੰਦਾ ਜੀ ਰਿਹਾ ਸੁੱਖ ਵਿੱਚ ਦੁੱਖ ਵਿੱਚ, ਯਕੀਨ ਜਾਨਣਾ ਆਨੰਦ ਦਾ ਤੇ ਪਤਾ ਕੋਈ ਨਹੀਂ। ਭਾਗਾਂ ਵਾਲਾ ਜਿਸ ਨੂੰ ਆਨੰਦ ਮਿਲਿਆ ਹੋਵੇ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਸੁੱਖ ਆ ਜਾਂਦਾ ਤੇ ਸੁੱਖ ਚ ਮਸਤ ਹੋ ਜਾਂਦਾ, ਰੱਬ ਭੁੱਲ ਜਾਂਦਾ। ਦੁੱਖ ਆ ਜਾਂਦਾ, ਅਰਦਾਸਾਂ ਜ਼ਰੂਰ ਕਰਦਾ ਪਰ ਧਿਆਨ ਦੁੱਖ ਤੇ, ਧਿਆਨ ਫਿਰ ਪਰਮਾਤਮਾ ਤੇ ਨਹੀਂ। ਨਾ ਸੁੱਖ ਵੇਲੇ ਰੱਬ ਨਾਲ ਜੁੜਦਾ, ਨਾ ਦੁੱਖ ਵੇਲੇ ਜੁੜਦਾ, ਤੇ ਸੁੱਖ ਵੀ ਚਲਾ ਜਾਂਦਾ, ਦੁੱਖ ਵੀ ਚਲਾ ਜਾਂਦਾ, ਇਸ ਦੇ ਪੱਲੇ ਕੁਛ ਵੀ ਨਹੀਂ ਪੈਂਦਾ। ਬੜੀ ਪਿਆਰੀ ਕਥਾ ਯਾਦ ਆਈ, ਇਹ ਫਕੀਰ ਆਇਆ ਸਮਰਾਟ ਨੂੰ ਕਹਿਣ ਲੱਗਾ, ਮੈਂ ਤੂੰ ਧਰਮ ਦੀ ਗੱਲ ਸਮਝਾਉਣ ਆਇਆ, ਕਿਉਂਕਿ ਤੂੰ ਗੱਦੀ ਤੇ ਹੈ, ਬਹੁਤ ਵੱਡੀ ਸਤਾ ਤਾਕਤ ਆ, ਤੇ ਜੇ ਤੇਰੀ ਮਤ ਠੀਕ ਹੋਈ ਤੇ ਲੋਕਾਂ ਨੂੰ ਇਨਸਾਫ ਮਿਲੇਗਾ, ਤੇਰੀ ਮਤ ਠੀਕ ਹੋਈ ਲੋਕਾਂ ਦਾ ਭਲਾ ਹੋਵੇਗਾ। ਉਹ ਕਹਿਣ ਲੱਗਾ, ਮੇਰੇ ਕੋਲ ਸਮਾਂ ਨਹੀਂ, ਡਾਇਰੀ ਮੇਰੀ ਪਈ ਹੈ, ਇੱਕ ਲਾਈਨ ਵਿੱਚ ਜੋ ਲਿਖਣਾ ਲਿਖ ਜਾ, ਜਦੋਂ ਟਾਈਮ ਹੋਇਆ ਮੈਂ ਪੜ੍ਹ ਲਵਾਂ। ਜਾ ਫਕੀਰ ਵੀ ਸਮਝਦਾਰ ਸੀ, ਉਹਨੇ ਕੀ ਕੀਤਾ, ਇੱਕ ਲਾਈਨ ਹੀ ਸਿਰਫ ਲਿਖੀ, ਇਹ ਵੀ ਨਹੀਂ ਰਹਿਣਾ, ਬਸ ਇੰਨਾ ਹੀ ਲਿਖ ਕੇ ਚਲਾ ਗਿਆ, ਇਹ ਵੀ ਨਹੀਂ ਰਹਿਣਾ। ਰਾਜਾ ਵਿਹਲਾ ਹੋਇਆ ਪੜਿਆ, ਕਹਿਣ ਲੱਗਾ, ਇਹ ਪਾਗਲ ਕੀ ਲਿਖ ਗਿਆ ਵੀ ਨਹੀਂ ਰਹਿਣਾ, ਇਹਦਾ ਕੀ ਅਰਥ ਹੋਇਆ? ਹਮਲਾ ਹੋਇਆ, ਰਾਜ ਜਾਂਦਾ ਰਿਹਾ, ਜੰਗਲਾਂ ਚ ਭਟਕੇ ਪਿਆ ਫਕੀਰ, ਅੱਜ ਯਾਦ ਆਇਆ। ਕਹਿਣ ਲੱਗੇ, ਉਹ ਲਿਖ ਗਿਆ ਸੀ ਕਿ ਸੁੱਖ ਨਹੀਂ ਰਹਿਣਾ, ਇਹ ਰਾਜ ਨਹੀਂ ਰਹਿਣਾ, ਸੁੱਖ ਨਹੀਂ ਰਹਿਣਾ। ਉਸੇ ਵੇਲੇ ਧਿਆਨ ਇੱਕ ਹੋਰ ਆਇਆ, ਕਹਿਣ ਲੱਗਾ, ਨਹੀਂ ਕੁਛ ਹੋਰ ਵੀ ਉਹ ਕਹਿ ਗਿਆ, ਉਹ ਕਹਿ ਗਿਆ ਸੁੱਖ ਵੀ ਨਹੀਂ ਰਹਿਣਾ, ਉਹ ਨਹੀਂ ਰਿਹਾ, ਤੇ ਅੱਜ ਜਿਹੜਾ ਦੁੱਖ ਹੈ ਇਹ ਵੀ ਨਹੀਂ ਰਹਿਣਾ, ਇਹ ਦੁੱਖ ਵੀ ਨਹੀਂ ਰਹਿਣਾ, ਸੁੱਖ ਵੀ ਨਹੀਂ ਰਿਹਾ, ਇਹ ਦੁੱਖ ਵੀ ਨਹੀਂ ਰਹਿਣਾ। ਫਿਰ ਕਿਤੇ ਇਮਦਾਦ ਮਿਲ ਗਈ, ਫੌਜਾਂ ਮਿਲ ਗਈਆਂ, ਫਿਰ ਰਾਜ ਤੇ ਕਬਜ਼ਾ ਹੋ ਗਿਆ। ਜਿਸ ਵੇਲੇ ਬੈਠਾ ਗੱਦੀ ਤੇ ਫਿਰ ਧਿਆਨ ਆਇਆ, ਇਹ ਵੀ ਨਹੀਂ ਰਹਿਣਾ। ਕਹਿਣ ਲੱਗਾ, ਲੱਭੋ ਫਕੀਰ ਨੂੰ। ਆ ਗਿਆ, ਕਹਿਣ ਲੱਗਾ, ਫਕੀਰ ਹੈ, ਸੁੱਖ ਦੁੱਖ ਤੇ ਨਹੀਂ ਰਹਿਣਾ, ਫਿਰ ਰਹਿਣਾ ਕੀ ਹੈ, ਸਮਝਾ। ਉਹ ਕਹਿਣ ਲੱਗਾ, ਇਹ ਤੇ ਆਉਣ ਜਾਣ ਨੇ, ਰਹਿਣਾ ਇੱਕ ਅਕਾਲ ਪੁਰਖ ਨੇ, ਰਹਿਣਾ ਪਰਮਾਤਮਾ ਦਾ ਨਾਮ, ਉਹਦੇ ਨਾਲ ਤੂੰ ਅੱਜ ਤੱਕ ਜੁੜਿਆ ਨਹੀਂ, ਜਾਂ ਤੇ ਤੂੰ ਦੁੱਖ ਨਾਲ ਜੁੜਿਆ ਜਦੋਂ ਜੰਗਲ ਵਿੱਚ ਖੱਜਲ ਹੋ ਰਹੇ ਹੈ, ਤੇ ਜਾਂ ਜੁੜਿਆ ਆਸਨ ਸਿੰਘਾਸਨ ਨਾਲ, ਰੱਬ ਤੇ ਤੈਨੂੰ ਭੁੱਲਿਆ ਪਿਆ। ਸਤਿਗੁਰੂ ਕਹਿੰਦੇ ਨੇ, ਰੱਬ ਦਾ ਪਿਆਰਾ ਕੀ ਕਰਦਾ, ਉਸ ਨੇ ਸਹਿਜ ਪ੍ਰਾਪਤ ਕਰ ਲਈ। ਉਹ ਕਹਿੰਦਾ ਸਹਿਜ ਸਦਾ ਰਹਿਣਾ, ਕਰਮੀ ਸਹਿਜ ਨਾ ਉਪਜਾ ਬਿਨ ਸਹਿਜੇ ਸੰਸਾ ਨਾ ਜਾਏ। ਉਹ ਸਹਿਜ, ਸਹਿਜ ਪਰਮਾਤਮਾ ਦਾ ਸੁਭਾਅ, ਸਹਿਜ ਉਹ ਅਵਸਥਾ, ਸਹਿਜ ਉਹ ਘਰ ਜਿੱਥੇ ਰੱਬ ਆਪ ਰਹਿੰਦਾ, ਉਹੀ ਤੇ ਸੱਚਖੰਡ ਆ। ਉਹ ਸਹਿਜ ਉਹ ਸੁੱਖ ਪੈਦਾ ਹੋ ਜਾਂਦਾ ਹੈ ਕਾਮ ਕ੍ਰੋਧ ਵਿੱਚੋਂ ਜਾਏ। ਉਸ ਜੀਵਨ ਵਿੱਚ ਕਾਮ ਨਹੀਂ ਰਹਿੰਦਾ, ਉਸ ਜੀਵਨ ਵਿੱਚ ਕ੍ਰੋਧ ਨਹੀਂ ਰਹਿੰਦਾ, ਇਹ ਵਿੱਚੋਂ ਚਲੇ ਜਾਂਦੇ, ਇਹ ਕਹਿਆਂ ਨੂੰ ਗਾਲਦੇ। ਦੁੱਖ ਦਾ ਵੱਡਾ ਕਾਰਨ ਕਾਮ ਕ੍ਰੋਧ, ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਠਾਲਾ, ਇਹ ਉੱਥੇ ਨਹੀਂ ਰਹਿੰਦੇ।
0: ਹਾਂਜੀ, ਆਪ ਛੋੜ ਨਾਮ ਲਿਵ ਲਾਗੀ, ਮਮਤਾ ਸ਼ਬਦ ਜਲਾਈ।
1: ਆਪ ਛੱਡ, ਆਪਣਾ ਆਪਾ, ਆਪਣੀ ਹਉਮੈ ਛੱਡ ਕੇ ਪਰਮਾਤਮਾ ਦੇ ਨਾਮ ਨਾਲ ਉਸਦੀ ਲਿਵ ਲੱਗ ਜਾਂਦੀ, ਲਗਨ ਲੱਗ ਜਾਂਦੀ ਹੈ। ਗੁਰੂ ਦੇ ਸ਼ਬਦ ਦੁਆਰਾ ਉਸਨੇ ਆਪਣੀ ਮਮਤਾ, ਮਮਤਵ, ਮੈਂ ਹਾਂ, ਮੇਰਾ ਕੁਛ ਹੈ, ਇਹ ਭਾਵ ਉਹ ਸ਼ਬਦ ਦੁਆਰਾ ਜਾਲ ਦਿੰਦਾ, ਸਾੜ ਦਿੰਦਾ ਹੈ।
0: ਜਿਸ ਤੇ ਉਪਜੈ ਤਿਸ ਤੇ ਬਿਨਸ ਅੰਤ ਨਾਮ ਸਿਖਾਈ।
1: ਇੱਥੋਂ ਜੀ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਹੀ ਇਹ ਜੀਵ ਪੈਦਾ ਹੋ, ਸ੍ਰਿਸ਼ਟੀ ਪੈਦਾ ਹੋਈ ਉਸਦੇ ਹੁਕਮ ਤੋਂ, ਉਸ ਦੇ ਹੁਕਮ ਨਾਲ ਹੀ ਇਸ ਦਾ ਵਿਨਾਸ਼ ਹੋਵੇਗਾ। ਜਿਸ ਨੇ ਪੈਦਾ ਕੀਤਾ ਉਹੀ ਇਸ ਨੂੰ ਸਮੇਟੇਗਾ। ਇਹ ਸਮਝ ਆ ਗਈ, ਜਦੋਂ ਇਹ ਸਮਝ ਆ ਗਈ ਕਿ ਅੰਤਮ ਸਮੇਂ ਮੇਰਾ ਸਾਥੀ ਕੌਣ ਹੋਣਾ? ਪਰਮਾਤਮਾ ਦਾ ਨਾਮ, ਨਿਰੰਕਾਰ ਦਾ ਨਾਮ, ਉਹੀ ਸਖਾ ਹੈ।
0: ਸਦਾ ਹਜੂਰ ਦੂਰ ਨਹੀਂ ਦੇਖੋ ਰਚਨਾ ਜਿਨ ਰਚਾਈ।
1: ਉਹਨੂੰ ਸਦਾ ਹਾਜ਼ਰ ਹਜ਼ੂਰ ਵੇਖੋ, ਦੂਰ ਨਾ ਸਮਝੋ, ਜਿਸ ਨੇ ਰਚਨਾ ਰਚੀ ਹੈ, ਜਿਸ ਦੀ ਸਾਰੀ ਸਿਰਜਣਾ ਹੈ, ਉਹਨੂੰ ਨੇੜੇ ਵੇਖੋ। ਮਨੁੱਖ ਇੱਥੇ ਕਾ ਕੇ ਇੱਕ ਭੁੱਲ ਕਰ ਜਾਂਦਾ, ਰਚਨਾ ਵਿੱਚ ਮਸਤ ਹੋ ਜਾਂਦਾ ਤੇ ਰਚਨਹਾਰ ਨੂੰ ਭੁੱਲ ਜਾਂਦਾ। ਰਚਨਾ ਚ ਇੰਨਾ ਮਸਤ ਹੋਇਆ, ਕਹਿੰਦਾ ਕਮਾਲ ਰੰਗ ਬਣਾਏ, ਕਮਾਲ ਜੀਵ ਜੰਤ ਬਣਾਏ ਨੇ। ਉਹ ਜੀਵ ਜੰਤ ਵੇਖਦਾ ਸਿਰਜਣਹਾਰ ਭੁੱਲ ਜਾਂਦਾ। ਬਾਹਮਣ ਅਖਰੀ ਦੇ ਬਚਨ ਨੇ ਚੱਚਾ ਅਰ ਚਿੱਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿੱਤਕਾਰੀ, ਚਿੱਤਰ ਬਚਿੱਤਰ ਇਹ ਅਵਧੇਰਾ, ਤਜ ਚਿੱਤਰ ਹੈ ਚਿਤਰਾਸ ਚਤੇਰਾ। ਤੂੰ ਚਿੱਤਰ ਨੂੰ ਛੱਡ ਚਪੇਰੇ ਮੁਸਫਰ ਨੂੰ ਯਾਦ ਕਰ, ਚੇਤੋ ਚਿੱਤਕਾਰੀ, ਚਿੱਤਰ ਬਚਿੱਤਰ ਇਹ ਅਵਧੇਰਾ,

0: ਲੱਗਾ ਮੈਨੂੰ ਵੇਖਣ ਦਾ ਤੇ ਕੋਈ ਇੱਕ ਪੈਸਾ ਵੀ ਨਹੀਂ ਦਿੰਦਾ ਪਿਆ ਤੇ ਚਿੱਤਰ ਮੇਰਾ ਉਹ 500 ਨੂੰ ਵਿਕੀ ਜਾਂਦਾ। ਇੱਕ ਫਕੀਰ ਨੇ ਕਿਹਾ ਉਹ ਤੇ ਜਗਤ ਭੁੱਲ ਕਰਦਾ ਪਿਆ, ਤੈਨੂੰ ਕੌਣ ਵੇਖੇ, ਰੱਬ ਨੂੰ ਕੌਣ ਵੇਖਦਾ, ਰੱਬ ਦੇ ਚਿੱਤਰ ਹੀ ਵੇਖਦੇ ਪਏ ਨੇ। ਤੇ ਇੱਕ ਅਰਜ਼ ਹੋਰ ਕਰਾਂ, ਉਹ ਚਿੱਤਰ ਵੀ ਜਿਹੜੇ ਨੇ ਖਰੀਦਦੇ ਨੇ ਪਏ, ਅਮੀਰ ਬੰਦੇ ਪਛਾਣਦਾ ਕੌਣ ਹੈ। ਇੱਕ ਬਹੁਤ ਵੱਡਾ ਮੁਸੱਵਰ ਹੋਇਆ ਪਿਕਾਸੋ। ਇੱਕ ਸੱਜਣ ਨੇ ਕਿਹਾ ਮੈਂ ਬੜਾ ਕਲਾ ਪ੍ਰੇਮੀ ਆ, ਵੇਖ ਤੇਰਾ ਚਿੱਤਰ $20,000 ਨੂੰ ਮੈਂ ਖਰੀਦਿਆ ਲਗਾਇਆ। ਉਹ ਹੱਸ ਪਿਆ, ਕਹਿਣ ਲੱਗਾ ਪ੍ਰੇਮੀ ਨੀ ਤੂੰ ਅਮੀਰ ਹੈ, ਤੈਨੂੰ ਅਕਲ ਇੱਕ ਕੌਡੀ ਦੀ ਨਹੀਂ, ਅਮੀਰ ਹੈ ਖਰੀਦ ਲਿਆ ਹੈ, ਚਿੱਤਰ ਪੁੱਠਾ ਟੰਗੇ ਆ, ਤੈਨੂੰ ਤੇ ਹੀ ਨਹੀਂ ਪਤਾ ਕਿ ਸਿੱਧਾ ਕਿਹੜਾ ਪਾਸਾ ਤੇ ਪੁੱਠਾ ਕਿਹੜਾ ਪਾਸਾ। ਸੱਚ ਜੇ ਧਰਮ ਦੇ ਵੀ ਬੰਦੇ ਚਿੱਤਰ ਜ਼ਰੂਰ ਖਰੀਦ ਲੈਂਦੇ ਨੇ ਤੇ ਪੁੱਠਾ ਇਹ ਵੀ ਪਤਾ ਨਹੀਂ ਗੁਟਕਾ ਸਿੱਧਾ ਰੱਖਿਆ ਕਿ ਪੁੱਠਾ ਰੱਖਿਆ, ਪੜ੍ਹਨਾ ਕਿੰਨੇ ਲੈ ਤੇ ਆਇਆ, ਲੇਕਿਨ ਧਰਮ ਸਿੱਧਾ ਹੈ ਕਿ ਪੁੱਠਾ, ਗੁਰਮਤ ਕੀ ਹੈ, ਮਨਮਤ ਕੀ ਹੈ, ਇਸ ਤੋਂ ਜੀ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਧੰਨ ਨੇ ਉਹ ਬੰਦੇ ਜਿਨ੍ਹਾਂ ਨੇ ਰਚਨਾ ਦੀ ਗੱਲ ਛੱਡ ਕੇ ਰਚਨਹਾਰ ਨਾਲ ਚਿੱਤ ਜੋੜ ਲਿਆ। ਕਿਹਾ ਰਚਨਾ ਤੇਰੀ ਕਮਾਲ ਹੈ, ਜੇ ਰਚਨਾ ਕਮਾਲ ਹੈ ਤੇ ਰਚਨਹਾਰ ਤੂੰ ਕਿੰਨਾ ਕਮਾਲ ਹੈ, ਤੇਰਾ ਤੇ ਅੰਤ ਪਾਰਾਵਾਰ ਨਹੀਂ, ਤੇਰਾ ਦਾਨਾ ਕੀਮਤ ਨਾ ਪਵੇ ਤਿਸ ਦਾਤਾ ਕਮਣ ਸ਼ੁਮਾਰ। ਉਸ ਦਾਤੇ ਦਾ ਕੌਣ ਅੰਦਾਜ਼ਾ ਲਾਏ, ਉਹ ਦਾਤਾ ਕਿੱਡਾ ਵੱਡਾ ਹੈ। ਹਾਂਜੀ,
1: ਸੱਚਾ ਸ਼ਬਦ ਰਵੈ ਘਟ ਅੰਤਰ,
0: ਸੱਚਾ ਸ਼ਬਦ, ਸੱਚਾ ਸ਼ਬਦ ਹੈ, ਸੱਚੇ ਦਾ ਸ਼ਬਦ ਉਹ ਹੈ ਗੁਰਬਾਣੀ, ਹਿਰਦੇ ਵਿੱਚ ਜਦੋਂ ਰਮਿਆ ਰਹਿੰਦਾ ਹੈ।
1: ਸੱਚੇ ਸਿਉਂ ਲਿਵ ਲਾਈ,
0: ਸ਼ਬਦ ਦੀ ਬਰਕਤ ਦੁਆਰਾ ਸੱਚੇ ਨਾਲ ਲਿਵ ਜੁੜੀ ਰਹਿੰਦੀ ਹੈ।
1: ਸਤ ਸੰਗਤ ਮੈਂ ਨਾਮ ਨਿਰਮੋਲਕ,
0: ਨਾਮ ਹੈ ਨਿਰਮੋਲਕ, ਬਾਕੀ ਚੀਜ਼ਾਂ ਮੁੱਲ ਨਾਲ ਮਿਲਦੀਆਂ ਨੇ। ਸੱਚ ਦੇ ਕਿਸੇ ਸਟੋਰ ਚੋਂ ਕਦੇ ਨਾਮ ਵੀ ਮਿਲ ਜਾਂਦਾ ਤੇ ਅਸੀਂ ਇੱਥੇ ਕਦੀ ਵੀ ਨਾ ਆਈ, ਇਸੇ ਲਈ ਆ, ਹੋਰ ਕਿਤੋਂ ਨਹੀਂ ਲੱਭਦਾ। ਇਹ ਨਾਮ ਹੈ ਅਮੁੱਲ, ਨਾਮ ਨਿਰਮੋਲਕ ਹੈ, ਔਰ ਸੱਚੇ ਪ੍ਰਮਾਤਮਾ ਦਾ ਜਿਹੜਾ ਅਮੁੱਲ ਨਾਮ ਹੈ ਮਿਲਦਾ ਹੈ ਸੰਗਤ ਵਿੱਚੋਂ। ਵੱਡੇ ਭਾਗ ਪਾਇਆ ਜਾ, ਵੱਡੇ ਭਾਗਾਂ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ।
1: ਭਰਮ ਨਾ ਭੁੱਲੋ ਸਤਿਗੁਰ ਸੇਵੋ,
0: ਇਸੇ ਭਰਮ ਵਿੱਚ ਨਾ ਭੁੱਲਿਓ, ਸਤਿਗੁਰੂ ਨੂੰ ਸੇਵੋ, ਸਤਿਗੁਰੂ ਦਾ ਸਿਮਰਨ ਕਰੋ, ਸਤਿਗੁਰੂ ਦੀ ਸੇਵਾ ਕਰੋ।
1: ਮਨ ਰੱਖੋ ਇੱਕ ਠਾਈ,
0: ਤੇ ਮਨ ਰੱਖੋ ਇੱਕ ਠਾਈ ਦਾ ਅਰਥ ਹੈ ਕਿ ਮਨ ਇੱਕ ਗੁਰੂ ਤੇ ਹੀ ਟਿਕਾਓ, ਇਹ ਨਾ ਸਮਝੋ ਇਹਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਕਾਰਜ ਰਾਸ ਹੋ ਜਾਏਗਾ, ਨਹੀਂ, ਇਹੀ ਮੇਰਾ ਮਰਨ ਹੈ, ਇਹੀ ਜਿਉਣ ਹੈ, ਗੁਰੂ ਤੇ ਟਿਕੋ। ਇਤਿਹਾਸਕ ਘਟਨਾ ਔਰ ਬੜੀ ਕਮਾਲ, ਸਤਿਗੁਰੂ ਐਸੇ ਕੌਤਕ ਕਈ ਵਾਰੀ ਰਚਾ ਦਿੰਦੇ ਸਨ। ਇੱਕ ਵਾਰੀ ਆਨੰਦਪੁਰ ਸਾਹਿਬ ਬਹੁਤ ਵੱਡਾ ਮੇਲਾ ਲੱਗਿਆ, ਹਜ਼ਾਰਾਂ ਦੀ ਗਿਣਤੀ ਸਿੱਖ ਆਏ, ਬੀਬੀਆਂ ਆਈਆਂ, 10 ਬੀਬੀਆਂ ਖੜੀਆਂ ਤੇ ਨਾਲ ਉਹਨਾਂ ਦੇ ਪਤੀ ਸਿੰਘ ਵੀ ਖੜੇ ਸਨ। ਤੇ ਸਤਿਗੁਰਾਂ ਨੂੰ ਵਿਚਾਰ ਆਇਆ ਬੜਾ ਕਮਾਲ, ਕਹਿਣ ਲੱਗੇ ਬੀਬੀਓ ਇਹ ਕੌਣ ਨੇ, ਪਤੀ ਸਨ ਉਹਨਾਂ ਦੇ, ਉਹ ਕਹਿਣ ਲੱਗੀਆਂ ਜੀ ਸਾਡੇ ਸਿੱਖ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਉਂ ਬਈ ਸਿੱਖੋ, ਇਹ ਬੀਬੀਆਂ ਕੌਣ ਨੇ, ਕਹਿਣ ਲੱਗੇ ਸਾਡੀਆਂ ਸਿੱਖਣੀਆਂ ਨੇ। ਸਤਿਗੁਰੂ ਖਿੜਕਿੜਾ ਕੇ ਹੱਸ ਪਏ, ਹੁਣ ਉਹਨਾਂ ਨੂੰ ਥੋੜ੍ਹੀ ਜਿਹੀ ਸਮਝ ਆਈ ਕਿ ਅਸੀਂ ਕਰ ਕੇ ਬੈਠੇ ਹਾਂ, ਆਖ ਕੇ ਬੈਠੇ ਹਾਂ। ਕਹਿਣ ਲੱਗੇ ਬੀਬੀਓ ਕੀ ਆਖਿਆ, ਤੁਹਾਡੇ ਸਿੱਖ ਨੇ, ਇਹ ਤੇ ਸਿੱਖ ਹੋਏ ਤੁਹਾਡੇ ਤੇ ਤੁਸੀਂ ਸਿੱਖਣੀਆਂ ਹੋਈਆਂ ਇਹਨਾਂ ਦੀਆਂ, ਤੇ ਗੁਰੂ ਕਾ ਸਿੱਖ ਤੁਹਾਡੇ ਵਿੱਚੋਂ ਭਾਈ ਕਿਹੜਾ। ਇਹ ਗੱਲ ਕਹਿਣ ਲੱਗੇ ਕਿ ਪਰਿਵਾਰ ਦੇ ਸਿੱਖ ਤੇ ਬਹੁਤ ਨੇ, ਪਤਨੀ ਭਗਤ ਤੇ ਬਹੁਤ ਨੇ, ਦੇਸ਼ ਭਗਤ ਵੀ ਮਿਲ ਜਾਣਗੇ ਬਹੁਤ ਨੇ, ਪਰਿਵਾਰ ਭਗਤ ਬਹੁਤ ਨੇ, ਪੁੱਤਰ ਭਗਤ ਬਹੁਤ ਨੇ। ਕੋਈ ਕਹਿੰਦਾ ਮੈਂ ਬਾਪ ਦਾ ਭਗਤ ਹਾਂ, ਪਰ ਗੁਰੂ ਦਾ ਭਗਤ ਭਾਈ, ਰੱਬ ਦਾ ਭਗਤ ਤੁਹਾਡੇ ਵਿੱਚੋਂ ਕੌਣ ਹੈ। ਭਗਤ ਸ਼ਬਦ ਛੋਟਾ ਨਹੀਂ, ਤੁਸੀਂ ਪੱਟਾਂ ਦੇ ਸਵਾਈਆਂ ਵਿੱਚੋਂ 2 ਪੰਕਤੀਆਂ ਧਿਆਨ ਨਾਲ ਪੜ੍ਹੋ, ਕਪਾਟ ਖੁੱਲ ਜਾਣਗੇ। ਇੱਕ ਤੇ ਹੈ ਜਨ

0: ਨਾਨਕ ਭਗਤ ਗੁਰੂ ਨਾਨਕ ਦੇਵ ਨੂੰ ਵੀ ਭਗਤ ਆਖਿਆ। ਜਨ ਨਾਨਕ ਭਗਤ ਦਰ ਤੁਲ ਦਰ ਤੇ ਪ੍ਰਵਾਨ ਹੋਏ, ਰੱਬ ਦੇ ਦਰ ਤੇ ਪ੍ਰਵਾਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਅਕਾਲ ਪੁਰਖ ਦਾ ਰੂਪ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜਿਹੀ ਕਿਆ ਬਖਾਨਾ। ਹਾਂ ਕਹਿ ਬਲ ਬਲ ਬਲ ਬਲ ਸਦ ਬਲਹਾਰ। ਦੂਸਰਾ ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ। ਗੁਰੂ ਨਾਨਕ ਦੇਵ ਨੂੰ ਵੀ ਭਗਤ ਆਖਿਆ, ਰੱਬ ਦਾ ਭਗਤ। ਗੁਰੂ ਨਾਨਕ ਦੇਵ ਕਿਸੇ ਰਾਜੇ ਦੇ ਭਗਤ ਨਹੀਂ, ਮਾਇਆ ਦੇ ਭਗਤ ਨਹੀਂ, ਪਰਮਾਤਮਾ ਦੇ ਭਗਤ। ਜਨ ਨਾਨਕ ਭਗਤ ਰੱਬ ਦਾ, ਪਰਮਾਤਮਾ ਦਾ। ਗੁਰੂ ਅਰਜਨ ਦੇ ਭਗਤ ਪਰਮਾਤਮਾ ਦਾ। ਸਿੱਖ ਭਗਤ ਹੈ ਗੁਰੂ ਗ੍ਰੰਥ ਸਾਹਿਬ ਦਾ, ਸਿੱਖ ਭਗਤ ਹੈ ਗੁਰੂ ਪੰਥ ਦਾ। ਸਾਨੂੰ ਭਗਤੀ ਦੱਸੀ ਕਿਹਾ, ਗੁਰੂ ਨੇ ਬਾਣਾ ਦਿੱਤਾ ਹੈ ਕਰਤਾਰ ਭਗਤੀ, ਗੁਰੂ ਨੇ ਬਾਣੀ ਦਿੱਤੇ ਗੁਰਬਾਣੀ ਦੀ ਭਗਤੀ। ਭਗਤੀ ਦਾ ਅਰਥ ਕੀ ਹੈ? ਪ੍ਰੇਮ, ਪਿਆਰ ਨਾਲ ਭਿੱਜ ਜਾਣਾ ਅਤੇ ਪ੍ਰੇਮ ਉਸਦਾ ਸੁਭਾਅ ਬਣ ਜਾ। ਵੰਡਣ ਵਾਸਤੇ ਤੁਰ ਪੈਣਾ, ਕੁਹਾੜਾ ਚੰਦਨ ਨੂੰ ਕੱਟਦਾ ਉਹਦਾ ਸੁਭਾਅ ਦਾ ਸੁਗੰਧੀ ਦੇਣਾ, ਉਹ ਕੁਹਾੜੇ ਨੂੰ ਵੀ ਸੁਗੰਧਿਤ ਕਰ ਦਿੰਦਾ। ਹੱਥਾਂ ਨਾਲ ਫੁੱਲ ਤੋੜਨੇ ਆ, ਫੁੱਲ ਦਾ ਸੁਭਾਅ ਹੈ ਸੁਗੰਧੀ ਦੇਣਾ, ਹੱਥ ਵੀ ਸੁਗੰਧਿਤ ਹੋ ਜਾਂਦੇ ਨੇ। ਗੁਰੂ ਕਿਸੇ ਕੋਲ ਹੈ ਪਿਆਰ, ਇਹ ਤੇ ਪ੍ਰੇਮ ਵੰਡਦਾ ਹੈ। ਗੁਰੂ ਨੇ ਪ੍ਰੇਮ ਵੰਡਿਆ, ਪ੍ਰੇਮ ਹਮੇਸ਼ਾ ਦੂਸਰੇ ਦਾ ਭਲਾ ਕਰਦਾ, ਕਿਸੇ ਦਾ ਬੁਰਾ ਨਹੀਂ। ਭਗਤ ਹਮੇਸ਼ਾ ਭਲਾ ਕਰਦਾ, ਭਗਤੀ ਹਮੇਸ਼ਾ ਭਲਾ ਕਰਦੀ ਹੈ। ਪਰਮਾਤਮਾ ਖੁਦ ਆ ਭਗਤ, ਉਹ ਪਿਆਰ ਹੀ ਪਿਆਰ ਹੈ, ਉਹ ਪ੍ਰੇਮ ਹੀ ਪ੍ਰੇਮ ਹੈ, ਉਸ ਦੇ ਵਿੱਚ ਭਗਤੀ ਹੈ। ਪਰਮਾਤਮਾ ਤੂੰ ਹੀ ਭਗਤੀ ਆਈ ਹੈ, ਇਹ ਭਗਤੀ ਅਕਾਲ ਪੁਰਖ ਦੀ ਭਗਤੀ। ਗੁਰੂ ਦਾ ਸਿੱਖ ਇਸ ਭਗਤੀ ਨਾਲ ਜੁੜਿਆ ਹੋਇਆ ਹੈ। ਕਹਿੰਦੇ ਨੇ ਭਰਮ ਵਿੱਚ ਨਾ ਭੁੱਲੋ, ਗੁਰ ਭਗਤੀ ਨੂੰ ਮਨ 'ਚ ਵਸਾਓ, ਮਨ ਇੱਕ ਗੁਰੂ ਦੇ ਉੱਤੇ ਟਿਕਾਓ, ਕਿ ਗੁਰੂ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਹਾਂਜੀ,
1: ਬਿਨ ਨਾਵੈ ਸਭ ਭੁੱਲੀ ਫਿਰਦੀ, ਬਿਰਥਾ ਜਨਮ ਗਵਾਈ।
0: ਸਾਰੀ ਲੁਕਾਈ ਗੁਰੂ ਤੋਂ ਬਿਨਾ ਪਰਮ ਵਿੱਚ ਭੁੱਲੀ ਫਿਰਦੀ ਹੈ, ਔਰ ਸਾਰਾ ਬਿਰਥਾ ਜਨਮ ਗਵਾ ਕੇ ਭਟਕਦੀ ਫਿਰਦੀ ਹੈ।
1: ਜੋਗੀ ਜੁਗਤ ਗਵਾਈ ਹੰਡੈ, ਪਾਖੰਡ ਜੋਗ ਨ ਪਾਈ।
0: ਜੋਗੀ ਕੋਲ ਪਖੰਡ ਰਹਿ ਗਿਆ, ਜੁਗਤੀ ਨਹੀਂ। ਜੋਗ ਮਿਲਣਾ ਸੀ ਜੁਗਤੀ ਨਾਲ, ਤੇ ਜਦੋਂ ਬੰਦਾ ਜੁਗਤ ਗਵਾ ਬੈਠਦਾ ਮਗਰ ਕਰਮ ਕਾਂਡ ਰਹਿ ਜਾਂਦਾ, ਮਗਰ ਪਖੰਡ ਰਹਿ ਜਾਂਦਾ। ਪਖੰਡ ਪਾਪ ਹੈ। ਰਾਜੇ ਕੋਲ ਜਦੋਂ ਰਾਜਨੀਤੀ ਠੀਕ ਨਹੀਂ ਰਹਿ ਜਾਂਦੀ, ਜ਼ੁਲਮ ਰਹਿ ਜਾਂਦਾ। ਫਕੀਰ ਕੋਲ ਫਕੀਰੀ ਨਹੀਂ ਰਹਿ ਜਾਂਦੀ, ਪਖੰਡ ਰਹਿ ਜਾਂਦਾ। ਜੋਗੀ ਗਿਆਨ ਮੇ ਹੋਣਿਆ, ਨਿਸ ਦਿਨ ਅੰਗ ਲਗਾਇਨ ਸਾਰਾ, ਵਾਹਿਗੁਰੂ ਡੁੱਬਾ ਜਗ ਸਾਰਾ। ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਕੰਨ ਮੁੰਦਰਾ ਪਾਈ। ਜੋਗੀ ਗਿਰਹੀ ਜਟਾ ਬਿਭੂਤ, ਆਗੈ ਪਾਛੈ ਰੋਮੈ ਪੋਤ। ਯੋਗੀਆਂ ਦੇ ਗੁਰੂ ਦਾ ਹਾਲ ਪੜੋ, ਗੋਰਖ ਤੋਂ ਹੀ ਨਹੀਂ ਇਹ ਚੱਲਿਆ, ਮੁਛਿੰਦਰ ਨਾਥ ਤੋਂ। ਤਿਆਗ ਤਿਆਗ ਪ੍ਰਚਾਰਿਆ, ਸਾਰੀ ਜ਼ਿੰਦਗੀ ਇਸਤਰੀਆਂ ਦੀ ਮੁਖਾਲਫਤ ਕੀਤੀ, ਨਰਕ ਦੁਆਰੀ ਕਿਹਾ ਇਸਤਰੀ ਨੂੰ, ਲੇਕਿਨ 80 ਸਾਲ ਦੀ ਉਮਰ ਵਿੱਚ ਆਪ ਸ਼ਾਦੀ ਕਰ ਲਈ ਲੰਕਾ ਵਿੱਚ ਜਾ ਕੇ। ਗੋਰਖ ਨੇ ਸਮਝਿਆ ਬੜੀ ਤੋਹੀਨ ਹੋਈ, ਕਿ ਅੱਜ ਤੱਕ ਕਹਿੰਦੇ ਰਹੇ ਇਸਤਰੀ ਨਰਕ ਦੁਆਰ, ਤੇ ਗੁਰੂ ਦਾ ਇਹ ਹਾਲ, ਉਹਨੇ ਸ਼ਾਦੀ ਕਰ ਲਈ, ਇਹਦਾ ਭਾਵ ਹਾਰ ਗਿਆ। ਗਿਆ ਜ਼ਰੂਰ, 2 ਬੱਚੇ ਹੋ ਚੁੱਕੇ ਸਨ ਇਤਿਹਾਸ 'ਚ, 2 ਬੱਚੇ ਗੁਰੂ ਦੇ। ਉਹਨੇ ਚਾਹਿਆ ਕਿ ਇਹਨੂੰ ਵੀ ਗ੍ਰਿਸ਼ਤੀ ਬਣਾਵਾਂ। ਕਹਿਣ ਲੱਗਾ, ਜਾ ਇਹਨਾਂ ਬੱਚਿਆਂ ਨੂੰ ਇਸ਼ਨਾਨ ਕਰਵਾ ਕੇ ਲਿਆ। ਇਸ਼ਨਾਨ ਦੇ ਬਹਾਨੇ ਲੈ ਗਿਆ, ਛੋਟੇ ਛੋਟੇ ਬੱਚੇ ਗੋਰਖ ਨੇ ਦੋਵੇਂ ਮਾਰ ਦਿੱਤੇ।
2: गोरख भी दो बच्चियां दा कातल है, गुरु दे बच्चे मारे। उन्हें कहा इशनान करवाया, कह लगा हाँ धो के सुकने पा आया। उन्हें वापस से ले आया। मैं समझदा बंदे हारे हुए ने जिते नहीं। गुरु साहब जी ने इसे लिखा कि तुहाडा योग सानू प्रवान ने, योग ना खिंथा, योग ना डंडा, योग ना पसम चढ़ाया, योग ना मूंदी मूंद मड़ाया, योग ना सिंगी वाया, जो कि अंजन माहे निरंजन रहिया, योग जुगते पाया, योग जुगत सुन आयो गुरते। इन जोगी को जुगत न जानो, काम क्रोध मोह ममता खुण जिह कट माहे पछानो। जिथे काम है, क्रोध है, ममता है, मैं समझदा इस जोगी नु जोग दी जुगती नहीं आई। कहंदे ने जुगती नहीं आई, घर घर फिरदा और जोग दी प्राप्ति नहीं होई। हां जी,
1: सेवन नगरी मह आसन बैसे गुर शब्दी जोग पाई।
2: गुरु दे शब्द राही जिन्हां ने जोग प्राप्त कर लिया, वो ते अकाल पुरख दे नगर विच वसते ने, अकाल पुरख दे सिंघासन ते बैठते ने। अब तो जाए चढ़े सिंघासन, मिल है सारंग पानी, उते रब दी नगरी सचखंड विच रहिंदे हन।
1: तातर बाजी शब्द निवारे,
2: तातर बाजी है माया दी खेड, ए माया दी खेड, माया दी दौड़ पज गुरु दे शब्द द्वारा दूर कर देंदा है।
1: नाम वसै मन आई,
2: नाम आके उसके मन विच वस जांदा है।
1: एहो शरीर सरवर है संत हो,
2: इस शरीर मल मूत्र दा छैला नहीं, भुलेखा ना खाना, इस सरवर है, इस संत जनो एक सरोवर है।
1: इसनान करे लिव लाई,
2: इसनान करदा गुरमुख लिव जोड़ के शरीर दे विच, क्योंकि अमृत दा खूह भी इस दे अंदर, अंतर कूटा अमृत भरिया, शब्द काड़ पिए पनहार। ये शरीर सब धर्म है, जिस अंदर सच्चे की विच जोत, गोहज रतन विच लुक रहे, कोई गुरमुख सेवक कड्डा खोत। ये ते सरोवर, नाम जपन वाले दा शरीर सरोवर, शरीर सरोवर भीतर है, आछा कमल अनूप, इथे ते गुणा दे कबल फुल खिड़े हुए हन, इथे स्नान करदा है।
1: नाम स्नान करे से जन निर्मल,
2: ओ रब दे प्यारे निर्मल ने जेड़े नाम विच स्नान करदे हन।
1: शब्द मैल गवाई,
2: शब्द द्वारा गुरु दे शब्द द्वारा होमे दी मैल उन्हां गवा दित्ती है।
1: प्रै गुण अचेत नाम चेतह नाही,
2: रज तन सत इस दे प्रभाव थले बंदे गाफल हो जांदे ने, नाम चेते नहीं करदे।
1: बिन नावै बिनस जाई,
2: नाम तो बिना जीवन दा विनाश हो जांदा, उम्र जड़ी चली जांदी है।
1: ब्रह्मा विष्णु महेश त्रै मूरत,
2: ब्रह्मा विष्णु महेश त्रै मूर्ति राज तम सत दा ही प्रतीक हन।
1: त्रै गुण परम पुलाई,
2: तिन्ना गुणा विच परम विच पुले हुए हन।
1: गुर प्रसादी त्रिकुटी छूट,
2: गुरु दी कृपा नाल त्रिकुटी छुट दी है। कुछ सतगुरां ने मुहावरे वरते ने दूसरे धर्मां दे, श्री गुरु ग्रंथ साहब नूं इक इकाई समझ के सिद्धांत बनावांगे, समझांगे ते समझ आएगी। एक एक पंक्ति नूं लैके कुछ सिद्धांत चुनेगा, भुलेखा पै जाएगा। जिवें कुंडलनी, कई सिखां ने कुंडलनी शुरू कर दित्ती, अनहद नाथ सुनना शुरू हो गए, इस सोचिया ही नहीं। सिख रहत मर्यादा विच को अनहद दा जिक्र है, पढ़ो ध्यान नाल, कुंडलनी दा जिक्र है कि सिख ने ये करना, बिल्कुल नहीं। अमृत पान करना है सिख ने, नित नेम करना है, अमृत वेले उठना है, वाहेगुरु गुरु मंत्र दा जाप करना है, नित नेम करना है, बाणी पढ़नी सुननी है, सेवा सिमरन, इथे तक है कुंडलनी जगाउणी, चक्रां दी साथ। ए ते प्रतीक वजों ना वरते, हुण इत्थे त्रिकुटी दा अर्थ है त्यूड़ी, अंदर होवे ना खिज ते मथे ते त्यूड़ी, पर खिज अंदर दी मुक जाए ते फिर मथे ते आ जांदा विगास। नानक भगतां सदा विगास, सुने दुख पाप का ना। त्यूड़ी है ते समझो अंदर क्रोध, विकास है ते अंदर परमात्मा दा नाम,
0: ਇਹ ਪੰਜ ਸ਼ਬਦ ਵਾਜੇ ਅਨਹਦ ਨਾਲ, ਇਹ ਅਸਲ ਵਿੱਚ ਇੱਕ ਮੁਹਾਵਰੇ ਸਨ। ਇੱਕ ਸ਼ਬਦ ਸੁਣਾ ਦਿਆਂ, ਕਿਸੇ ਸੱਜਣ ਨੂੰ ਕੋਈ ਸ਼ੱਕ ਹੀ ਨਾ ਰਹੇ, ਕਿਸੇ ਭਰਮ ਭੁਲੇਖੇ 'ਚ ਨਾ ਰਹਿਣ। ਹਮ ਕਰ ਸੱਜਣ ਆਏ, ਸੱਚੇ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਅਣ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਤੁਨ ਅਨਹਦ ਵਾਜੇ ਕਦੋਂ, ਹਮ ਕਰ ਸੱਜਣ ਆਏ। ਇਹ ਤੇ ਸੱਜਣ ਦੇ ਮੇਲ ਦੀ ਇੱਕ ਖੁਸ਼ੀ ਹੈ, ਇੱਕ ਆਨੰਦ ਹੈ। ਇੱਕ ਬੰਦੇ ਦੇ ਘਰ ਸੱਜਣ ਤੇ ਆਵੇ ਕੋਈ ਨਾ, ਤੇ ਵਾਜੇ ਹੀ ਵੱਜਦੇ ਰਹਿਣ। ਕੀ ਵਾਜੇ ਕੀ ਕਰਨਗੇ, ਵਾਜੇ ਤੇ ਬਹੁਤ ਵੱਜ ਰਹੇ ਨੇ। ਗੱਲ ਤੇ ਹੈ ਸੱਜਣ ਦੀ, ਗੱਲ ਹੈ ਉਸ ਪਿਆਰੇ ਦੀ, ਸਾਹਿਬ ਉਸ ਪਿਆਰੇ ਨਾਲ ਸਾਨੂੰ ਜੋੜਦੇ ਨੇ। ਇੱਥੇ ਕਿਹਾ ਗੁਰਪ੍ਰਸਾਦ ਦੀ ਤ੍ਰਿਕੁਟੀ ਛੁੱਟ ਹੈ, ਗੁਰੂ ਦੀ ਕਿਰਪਾ ਨਾਲ ਅੰਦਰ ਦੀ ਖਿੱਜ ਮੁੱਕਦੀ ਹੈ, ਪ੍ਰੇਮ ਆਉਂਦਾ ਔਰ ਮੱਥੇ ਦੀ ਤਿਊੜੀ ਮੁੱਕ ਜਾਂਦੀ ਹੈ।
1: ਚੌਥਾ ਪਦ ਲਿਵ ਲਾਈ,
0: ਚੌਥਾ ਪਦ ਹੈ ਤਿੰਨਾਂ ਗੁਣਾਂ ਤੋਂ ਉੱਪਰ। ਹੁਣ ਘਰ ਵਿੱਚ ਨਮਕ ਵੀ ਹੈ, ਮਿਰਚ ਵੀ ਹੈ, ਹਲਦੀ ਵੀ ਹੈ, ਪਰ ਪਾਉਣੀ ਕਿੰਨੀ ਕਿੰਨੀ ਹੈ? ਇਹ ਤਿੰਨ ਗੁਣ ਜਿਹੜੇ ਨੇ, ਰਜ ਹੈ ਤੁਰਨਾ ਦੌੜਨਾ ਭੱਜਣਾ, ਤੇ ਤਮੋ ਹੈ ਰੁਕਣਾ, ਬ੍ਰੇਕ ਸਮਝੋ। ਗੱਡੀ ਚੱਲ ਪਈ ਰਜੋ ਗੁਣ, ਪਰ ਬ੍ਰੇਕ ਲੱਗ ਗਈ ਤਮੋ ਗੁਣ, ਤੇ ਸੰਤੁਲਨ ਕਿ ਕਦੋਂ ਚਲਾਉਣੀ ਹੈ ਤੇ ਕਦੋਂ ਖੜੀ ਕਰਨੀ ਹੈ। ਗੁਰਮੁਖ ਜਨ ਜਿਹੜਾ ਤਿੰਨਾਂ ਗੁਣਾਂ ਨੂੰ ਸੰਤੁਲਨ ਕਰਨਾ ਇਹਨੂੰ ਆਉਂਦਾ। ਚੌਥਾ ਪਦ ਕੀ ਹੈ? ਇਹਨਾਂ ਤਿੰਨਾਂ ਨੂੰ ਕਾਬੂ 'ਚ ਕਰ ਲਿਆ, ਇਹਨਾਂ ਤੋਂ ਉੱਪਰ ਆ, ਇਹਨਾਂ ਦੇ ਪ੍ਰਭਾਵ ਥੱਲੇ ਨੇ। ਇਹ ਨਹੀਂ ਕਿ ਗੱਡੀ ਬੇਕਾਬੂ ਹੋ ਜਾ, ਸਮਝ ਲੈਣਾ ਰਜੋ ਗੁਣ ਦਾ ਪ੍ਰਭਾਵ ਪੈ ਗਿਆ, ਗੱਡੀ ਬੇਕਾਬੂ, ਪਤਾ ਨਹੀਂ ਕਿੱਥੇ ਜਾ ਟਕਰਾਏਗੀ, ਜਾਂ ਗੱਡੀ ਤੁਰੇ ਹੀ ਨਾ, ਧੱਕਾ ਲਾਇਆ ਵੀ ਨਾ ਤੁਰੇ, ਇਹ ਸਮਝ ਲੈਣਾ ਤਮੋ ਗੁਣ ਪ੍ਰਧਾਨ ਹੋ ਗਏ ਆ। ਪਰ ਨਹੀਂ, ਇਹ ਰਾਜ ਤਮ ਸੱਤ ਤੋਂ ਉੱਪਰ ਹੈ, ਤਿੰਨਾਂ ਗੁਣਾਂ ਤੋਂ ਉੱਪਰ ਹੈ। ਚੌਥਾ ਪਦ ਤੇ ਹੈ ਫਿਰ ਪਰਮਾਤਮਾ, ਨੰਕਾਰ ਉੱਥੇ ਉਸਦੀ ਲਿਵ ਲੱਗੀ ਹੈ।
1: ਪੰਡਿਤ ਪੜ੍ਹੇ ਪੜਵਾਦ ਵਖਾਣ ਹੈ,
0: ਅਸਲ ਵਿੱਚ ਜਿਨ੍ਹਾਂ ਬੰਦਿਆਂ ਦਾ ਅਨੁਭਵ ਆਪਣਾ ਨਹੀਂ ਤੇ ਸਮਝਾਉਣ ਦੂਸਰਿਆਂ ਨੂੰ ਤੁਰ ਪੈਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਪੰਡਿਤ। ਸੁਣੀ ਸੁਣਾਈ ਗੱਲ ਕਰਨੀ, ਜਾਣੀ ਨਹੀਂ, ਜੀਵਿਆ ਨਹੀਂ, ਆਪ ਨੂੰ ਪਤਾ ਕੁਛ ਨਹੀਂ, ਲੇਕਿਨ ਦੂਸਰਿਆਂ ਨੂੰ ਸਮਝਾਉਣ ਵਾਸਤੇ ਚੱਲ ਪਿਆ, ਉਹਨੂੰ ਕਹਿੰਦੇ ਨੇ ਪੰਡਿਤ। ਗਿਆਨੀ ਉਹ ਹੈ ਜਿਸਨੇ ਜੀਵਿਆ, ਦੋਹਾਂ ਤੇ ਗਿਆਨੀ ਸਿਆਣਾ ਤਾਂ ਕਿਹਾ। ਗਿਆਨੀ ਉਹ ਹੈ ਜਿਸਨੇ ਜੀਵਨ ਜੀਵਿਆ, ਪੰਡਿਤ ਉਹ ਹੈ ਜਿਸਨੇ ਕੇਵਲ ਸੁਣਿਆ। ਜਿਸਨੇ ਜੀਵਿਆ ਉਸ ਦਾ ਤੇ ਸੁਣੇ ਦਾ ਬੜਾ ਅੰਤਰ, ਬਹੁਤ ਫਰਕ ਹੈ। ਕਹਿੰਦੇ ਨੇ ਪੰਡਿਤ ਪੜ੍ਹਦੇ ਨੇ ਤੇ ਪੜ੍ਹ ਕੇ ਵਾਦ ਹੁੰਦਾ, ਝਗੜਾ ਕਿਹਾ ਦੇਵਤਿਆਂ ਦੇ, ਝਗੜਾ ਹੋ ਗਿਆ, ਆ ਦੇਵੀ ਰਾਖਿਆਂ ਨਾਲ ਲੜ ਪਈ, ਆ ਇੱਧਰ ਝਗੜ ਪਏ, ਇਹ ਝਗੜਾ ਹੋ ਗਿਆ। ਉਹ ਫਿਰ ਝਗੜੇ ਵਾਲੀਆਂ ਗੱਲਾਂ ਜਿਹੜੀਆਂ ਨੇ ਸੁਣਾਉਂਦੇ ਹਨ,
1: ਨਾ ਬੂਝ ਨਾ ਪਾਈ,
0: ਉਹਨਾਂ ਨੂੰ ਬਿਲਕੁਲ ਇਸ ਗੱਲ ਦੀ ਸਮਝ ਨਹੀਂ ਆਈ ਕਿ ਆਤਮਕ ਆਨੰਦ ਕੀ ਹੈ, ਭਗਤੀ ਕੀ ਹੈ।
1: ਵਿਖਿਆ ਮਾਤੇ ਭਰਮ ਭੁਲਾਏ,
0: ਮਾਇਆ ਵਿੱਚ ਮਾਤੇ ਹੋਏ, ਰਤੇ ਹੋਏ ਭਰਮ ਵਿੱਚ ਭੁੱਲੇ ਹਨ।
1: ਉਪਦੇਸ਼ ਕਹੈ ਕਿਸ ਭਾਈ,
0: ਆਪਣਾ ਤੇ ਮਨ ਜਾਗਿਆ ਨੀ, ਪ੍ਰਬੋਧਿਆ ਨੀ ਭਾਈ, ਉਪਦੇਸ਼ ਦੂਸਰੇ ਨੂੰ ਕੀ ਕਰ ਰਹੇ ਨੇ? ਪ੍ਰਥਮੈ ਮਨ ਪ੍ਰਬੋਧੇ ਆਪਣਾ, ਪਾਛੇ ਅਵਰੀ ਜਾਵਾ। ਹਾਂਜੀ,
1: ਭਗਤ ਜਨਾ ਕੀ ਉਤਮ ਬਾਣੀ,
0: ਪਰ ਭਗਤ ਜਨਾ ਦੀ ਬਾਣੀ ਉੱਤਮ ਹੈ। ਇੰਝ ਕਹਾਂ, ਕਾਂਸ਼ੀ ਦੇ ਵਿੱਚ ਹਜ਼ਾਰਾਂ ਪੰਡਿਤ ਸਨ, ਪਰ ਕੀ ਉਹਨਾਂ ਲਿਖਿਆ ਤੁਸੀਂ ਜਾਣਦੇ? ਪਰ ਭਗਤ ਰਹਿੰਦੇ ਸਨ ਉੱਥੇ, ਭਗਤ ਰਵਿਦਾਸ, ਭਗਤ ਕਵੀ, ਉਹਨਾਂ ਦੀ ਬਾਣੀ ਸਾਰਾ ਜਗਤ ਜਾਣਦਾ, ਕਿਉਂਕਿ ਹਿਰਦਿਓਂ ਨਿਕਲੇਗੀ ਉਹ ਅਨੁਭਵ ਦੇ ਬਚਨ ਸਨ। ਰਵਿਦਾਸ ਨੂੰ ਜਗਤ ਜਾਣਦਾ, ਕਬੀਰ ਸਾਹਿਬ ਨੂੰ ਜਗਤ ਜਾਣਦਾ, ਭਗਤ ਜਨਾਂ ਦੇ ਬੋਲ ਉੱਤਮ ਨੇ, ਉਹਨਾਂ ਦੇ ਬਚਨ ਉੱਤਮ ਨੇ, ਉਹ ਰੱਬ ਨਾਲ ਜੁੜ ਕੇ ਆਖੇ ਹਨ।
1: ਯੁਗ ਯੁਗ ਰਹੀ ਸਮਾਈ,
0: ਹਰ ਯੁਗ ਵਿੱਚ ਕਦੋਂ ਵੀ ਪੜੀ ਜਾਏ ਉਹ ਮਨ ਤੇ ਪ੍ਰਭਾਵ ਪਾਉਂਦੀ ਹੈ। ਉਸ ਦੇ ਵਿੱਚ ਇੱਕ ਸਮਾਈ ਹੈ, ਕੀ ਸਮਾਈ?
2: ਜਿਵੇਂ ਬੂੰਦਾਂ ਪੈਂਦੀਆਂ ਧਰਤੀ ਚ ਸਮਾਉਂਦੀਆਂ ਨੇ, ਉਹ ਹਿਰਦੇ ਵਿੱਚ ਸਮਾਈ ਜਾਂਦੀ ਹੈ।
1: ਬਾਣੀ ਲਾਗੈ ਸੋਗਤ ਪਾਏ,
2: ਜਿਹੜੇ ਬਾਣੀ ਨਾਲ ਜੁੜੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦੇ ਹਨ।
1: ਸ਼ਬਦ ਸੱਚ ਸਮਾਈ,
2: ਸ਼ਬਦ ਦੁਆਰਾ ਸੱਚ ਵਿੱਚ ਲੀਨ ਹੋ ਜਾਂਦੇ ਹਨ।
1: ਕਾਇਆ ਨਗਰੀ ਸ਼ਬਦ ਖੋਜੇ,
2: ਕਾਇਆ ਨਗਰੀ ਨੂੰ ਖੋਜਦਾ ਗੁਰਮੁਖ ਜਨ ਔਰ ਗੁਰੂ ਦੇ ਸ਼ਬਦ ਦੁਆਰਾ ਖੋਜਦਾ ਹੈ।
1: ਨਾਮ ਨਵੰਗ ਨਿਧ ਪਾਈ,
2: ਨਾਮ ਨੌ ਨਿਧ ਪਾ ਲੈਂਦਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਿਕਾ ਬਸਰਾਂ, ਉਹ ਦੇਹੀ ਖੋਜਦਾ ਹੈ।
1: ਮਨਸਾ ਮਾਰ ਮਨ ਸਹਿਜ ਸਮਾਣ,
2: ਮਨ ਦੀਆਂ ਇੱਛਾ ਮਾਰ ਕੇ ਮਨ ਸਹਿਜ ਵਿੱਚ ਪਰਮਾਤਮਾ ਵਿੱਚ ਉਸ ਅਵਸਥਾ ਵਿੱਚ ਜਿੱਥੇ ਰੱਬ ਹੈ ਉੱਥੇ ਲੀਨ ਹੋ ਜਾਂਦਾ ਹੈ।
1: ਬਿਨ ਰਸਨਾ ਉਸਤਤ ਕਰਾਈ,
2: ਮੂੰਹ ਤੋਂ ਤੇ ਚੁੱਪ ਹੈ, ਗੁਰਮੁਖ ਚੁੱਪ ਵੀ ਹੋਵੇ ਅੰਦਰ ਰੱਬ ਦੀ ਸਿਫਤ ਚੱਲਦੀ ਰਹਿੰਦੀ ਹੈ, ਰਸਨਾ ਤੋਂ ਬਿਨਾਂ ਹੀ ਉਸਤਤ ਕਰਦਾ ਰਹਿੰਦਾ ਹੈ।
1: ਲੋਇਣ ਦੇਖ ਰਹੇ ਬਿਸਮਾਦੀ,
2: ਉਸਦੀਆਂ ਅੱਖਾਂ ਆਮ ਲੋਕ ਤੇ ਕਹਿਣਗੇ ਵੇਖ ਰਿਹਾ ਨਹੀਂ, ਉਹ ਰੱਬ ਵੇਖ ਰਿਹਾ, ਬਿਸਮਾਦ ਹੋ ਗਿਆ ਹੈ, ਬਲਹਾਰੀ ਕੁਦਰਤ ਵਸਿਆ। ਜੋ ਕਹਿੰਦਾ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਤੇ ਵਿਸਮਾਦੀ ਨੇਤਰ ਹਨ।
1: ਚਿੱਤ ਅਦ੍ਰਿਸ਼ਟ ਲਗਾਈ,
2: ਉਸਦਾ ਚਿੱਤ ਅਦ੍ਰਿਸ਼ਟ ਜੋ ਤਿਸਤਾ ਨਹੀਂ ਉਸ ਪਰਮਾਤਮਾ ਨਾਲ ਜੁੜਿਆ ਹੈ।
1: ਅਦ੍ਰਿਸ਼ਟ ਸਦਾ ਰਹੇ ਨਿਰਾਲਮ,
2: ਉਹ ਅਦ੍ਰਿਸ਼ਟ ਵਿੱਚ ਜੁੜ ਕੇ ਸਦਾ ਨਿਰਾਲਮ ਨਿਰਲੇਪ ਰਹਿੰਦਾ ਹੈ।
1: ਜੋਤੀ ਜੋਤ ਮਿਲਾਈ,
2: ਉਸਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਹੋਈ ਰਹਿੰਦੀ ਹੈ।
1: ਹਉ ਗੁਰਸਾਲਾਹੀ ਸਦਾ ਆਪਣਾ,
2: ਮੈਂ ਤੇ ਸਦਾ ਵਾਸਤੇ ਆਪਣੇ ਗੁਰੂ ਦੀ ਸਿਫਤ ਸਲਾਹ ਕਰਦਾ ਹਾਂ।
1: ਜਿਨ ਸਾਚੀ ਬੂਝ ਬੁਝਾਈ,
2: ਮੈਨੂੰ ਕਿਸੇ ਹੋਰ ਚੱਕਰ ਚ ਨਹੀਂ ਪਾਇਆ, ਮੈਨੂੰ ਬਚਾ ਲਿਆ, ਮੈਨੂੰ ਸੱਚੀ ਸਮਝ ਸੱਚੀ ਸੋਝੀ ਸੱਚੇ ਅਕਾਲ ਪੁਰਖ ਦੀ ਸੋਝੀ ਦਿੱਤੀ, ਉਸ ਨਾਲ ਜੋੜ ਦਿੱਤਾ ਹੈ।
1: ਨਾਨਕ ਏਕ ਕਹਿ ਬੇਨੰਤੀ,
2: ਸਾਹਿਬ ਕਹਿੰਦੇ ਨੇ ਮੈਂ ਇੱਕ ਬੇਨਤੀ ਕਰਦਾ ਹਾਂ। ਪਾਤਸ਼ਾਹ ਨੇ ਪਿਆਰ ਵਿੱਚ ਆ ਕੇ, ਹੈ ਹੀ ਉਹਨਾਂ ਕੋਲ ਪਿਆਰ ਹੈ ਹੀ ਪ੍ਰੇਮ, ਸਾਡੇ ਤੇ ਆਰਡਰ ਕਰਨ ਦੀ ਬਜਾਏ ਉਪਦੇਸ਼ਕਾਂ ਵਾਂਗੂ ਬੋਲੇ, ਡਿਕਟੇਟਰ ਵਾਂਗੂ। ਜਦੋਂ ਕੋਈ ਡਿਕਟੇਟਰ ਬੋਲਦਾ ਉਹਦੀ ਬੋਲੀ ਵਿੱਚ ਤੇ ਉਪਦੇਸ਼ਕ ਦੀ ਬੋਲੀ ਵਿੱਚ ਫਰਕ ਹੁੰਦਾ। ਉਹ ਕਹਿੰਦਾ ਮੰਨਣਾ ਹੀ ਪਏਗਾ ਨਹੀਂ ਤੇ ਡੰਡੇ ਨਾਲ ਮਨਾਵਾਂਗਾ, ਇਹ ਗੱਲ ਤੈਨੂੰ ਮੰਨਣੀ ਪੈਣੀ ਹੈ। ਉਪਦੇਸ਼ਕ ਕਹਿੰਦਾ ਮੰਨ ਲੈ ਤੇ ਤੇਰਾ ਹੀ ਭਲਾ ਹੋਵੇਗਾ, ਨਾ ਮੰਨੇ ਤੇ ਭਾਈ ਤੇਰੀ ਮਰਜ਼ੀ। ਇਹ ਤੇ ਹੱਥ ਜੋੜ ਕੇ ਆਖੇ ਧਰਮ ਦੀ ਗੱਲ ਹੀ ਇਹੋ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਹੱਥ ਜੋੜਨਾ ਤੁਹਾਡੇ ਅੱਗੇ। ਗੁਰੂ ਸਾਹਿਬ ਨੇ ਥਾਂ ਥਾਂ ਕਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਇਹ ਮੰਨ ਲਿਓ ਇਹਦੇ ਵਿੱਚ ਤੁਹਾਡਾ ਹੀ ਭਲਾ ਹੈ। ਨਾਨਕ ਏਕ ਹੈ ਬੇਨੰਤੀ, ਮੈਂ ਇੱਕ ਬੇਨਤੀ ਕਰਦਾ ਹਾਂ।
1: ਨਾਵਹ ਗਤ ਪਤ ਪਾਈ,
2: ਕਹਿੰਦੇ ਨੇ ਇੱਕ ਤੇ ਚਾਹੁੰਦੇ ਹੋ ਕਿ ਗਤ ਹੋ ਜਾਏ, ਦੂਸਰੀ ਪਤ ਹੋ ਜਾਏ। ਔਰ ਯਾਦ ਰੱਖਣਾ ਇੱਥੋਂ ਹੀ ਆਪਾਂ ਅੱਜ ਵਿਚਾਰ ਸ਼ੁਰੂ ਕੀਤਾ, ਤਤ ਸਾਰ ਸੀ ਅੱਜ ਦੇ ਪ੍ਰਮਾਣ ਦਾ। ਬੰਦਾ ਚਾਹੁੰਦਾ ਗਤ, ਬੰਦਾ ਚਾਹੁੰਦਾ ਪਤ। ਗਤ ਕੀ ਹੈ? ਜੋ ਰੱਬ ਦੀ ਗੱਤ ਉਹ ਸਾਡੀ ਗੱਤ, ਉਸ ਦੀ ਗੱਤ ਹੈ ਆਨੰਦ, ਉਹ ਸਤ ਚਿੱਤ ਆਨੰਦ ਆ। ਇਹ ਚਾਹੁੰਦਾ ਹਰ ਵੇਲੇ ਆਨੰਦਿਤ ਰਹਾਂ। ਦੂਸਰਾ ਪਤ, ਇਹ ਚਾਹੁੰਦਾ ਮੇਰੀ ਪਤ ਹੋਵੇ, ਪਰ ਭੁਲੇਖਾ ਖਾ ਜਾਂਦਾ, ਪਤ ਖਰੀਦਦਾ ਮਾਇਆ ਨਾਲ, ਅਤੇ ਹੋਰ ਕੋਈ ਆ ਜਾਂਦਾ ਜ਼ਿਆਦਾ ਪੈਸਿਆਂ ਵਾਲਾ, ਉਹ ਇਹਦੀ ਪਤ ਖਰੀਦ ਕੇ ਲੈ ਜਾਂਦਾ, ਇਹਦੇ ਪੱਲੇ ਕੱਖ ਨਹੀਂ ਰਹਿ ਜਾਂਦਾ। ਇੱਕ ਮਿੰਟ ਤੁਹਾਡਾ ਸਿਰਫ ਲਵਾਂ, ਝਗੜਾ ਸੀ ਇੱਕ ਵਾਰੀ ਤੇਲੀ ਜੁਲਾਹੇ ਦਾ, ਉਹ ਕੀ ਉਹਨੇ ਪਹਿਲੇ ਆਖਿਆ ਪਲਾਟ ਵੇਲਾ ਮੈਂ ਬੈਲ ਬਣ ਲਵਾਂ, ਕਹਿਣ ਲੱਗਾ ਵੀਰ ਬਣ ਲਿਆ, ਉਹ ਕਬਜ਼ਾ ਹੀ ਕਰ ਗਿਆ, ਖੁਰਲੀ ਬਣਾ ਲਈ, ਕਾਜੀ ਕੋਲ ਗਿਆ ਮੁਕੱਦਮਾ। ਇੱਕ ਸਿਆਣੇ ਆਖਿਆ ਇਹਨੂੰ ਪੱਗ ਦੇ ਆਵੀਂ, ਉਹ ਪੱਗ ਬਣਾ ਕੇ ਦੇ ਆਇਆ, ਕਹਿਣ ਲੱਗਾ ਜੀ ਇਹ ਬੈ ਪਲਾਟ ਮੇਰਾ ਜੇ। ਕਹਿਣ ਲੱਗੇ ਠੀਕ ਹੈ, ਪਰ ਜਦੋਂ ਕੇਸ ਸ਼ੁਰੂ ਹੋਵੇ ਨਾ ਪੱਗ ਤੇ ਰੱਖੀ ਹੱਥ ਤੇ, ਆਖੀ ਕਾਜੀ ਸਾਹਿਬ ਮੇਰੀ ਪੱਗ ਦਾ ਜ਼ਰਾ ਧਿਆਨ ਰੱਖਿਓ ਗਰੀਬ ਦਾ, ਤੇ ਮੈਨੂੰ ਯਾਦ ਆ ਜਾਏਗਾ ਕਿ ਪੱਗ ਤੂੰ ਦੇ ਕੇ ਗਿਆ। ਕਹਿਣ ਲੱਗਾ ਇਹ ਤੇ ਕਰਾਂਗਾ, ਵਾਰ ਵਾਰ ਕਰਾਂਗਾ। ਉਹ ਤੇਲੀ ਨੂੰ ਪਤਾ ਲੱਗਾ, ਉਹ ਬੈਲ ਹੀ ਬੰਨ ਆਇਆ ਉਹਦੇ ਘਰ ਜਾ ਕੇ, ਕਹਿਣ ਲੱਗਾ ਜੀ ਇਹ ਹੀ ਤੁਹਾਡਾ। ਉਹ ਫੈਸਲਾ ਉਹਨਾਂ ਦਿੱਤਾ ਥਾਂ ਹੀ ਤੇਲੀ ਦਾ, ਉਹ ਗਰੀਬ ਆਖੇ ਪਿਆ
0: ਆ ਪੱਗ ਦਾ ਧਿਆਨ ਰੱਖੋ ਮਹਾਰਾਜ, ਗਰੀਬ ਦੀ ਪੱਗ ਦਾ। ਉਹ ਕਹਿਣ ਲੱਗਾ ਪੱਗ ਦਾ ਕੀ ਹੈ, ਕਿੱਲੀ ਨਾਲ ਟੰਗ ਛੱਡੀ, ਬੈਲ ਤੇ ਪਲਾਟ ਬਿਨਾ ਨਹੀਂ ਨਾ ਰਹਿਣਾ, ਇਹ ਹੈ ਇਹਦਾ। ਉਹ ਸਿਆਣੇ ਨੇ ਕਿਹਾ ਉਹ ਤੇਰੀ ਪੱਗ ਨੂੰ ਬੈਲ ਖਾ ਗਿਆ, ਜਾ ਮੌਜ ਲੈ, ਹੁਣ ਤੈਨੂੰ ਕੱਖ ਨਹੀਂ ਲੱਭਣਾ। ਮੈਂ ਤਾਂ ਕਰਾਂ ਮਾਇਆ ਦੇ ਆਸਰੇ ਪੱਤ ਇੰਜੀ ਹੈ, ਉਹ ਅਸੀਂ ਪੱਗ ਨਾਲ ਖਰੀਦਣੀ ਚਾਹੁੰਦੇ ਹਾਂ, ਬੈਲ ਵਾਲਾ ਆ ਜਾਂਦਾ। ਪਰ ਹਾਂ, ਨਾਮ ਦੇ ਨਾਲ ਜਿਹੜੀ ਪੱਤ ਮਿਲਦੀ ਹੈ, ਪਹਿਲੋਂ ਨਾਮ ਜਪ ਕੇ ਹੋ ਜਾਓ ਆਨੰਦਤ, ਉਸ ਤੋਂ ਬਾਅਦ ਪੱਤ ਆਉਂਦੀ ਹੈ। ਉਹ ਚੌਂਪੜੀ 'ਚ ਵੀ ਬੈਠਾ ਰਵਿਦਾਸ, ਪੱਤ ਨੂੰ ਕੋਈ ਖਤਰਾ ਨਹੀਂ। ਚੌਂਪੜੀ 'ਚ ਬੈਠੇ ਨੇ ਕਬੀਰ, ਪੱਤ ਨੂੰ ਕੋਈ ਖਤਰਾ ਨਹੀਂ। ਰੱਬ ਦਾ ਪਿਆਰਾ ਜਿਹੜਾ, ਉਹਦੀ ਓਨੀ ਇੱਜ਼ਤ ਹੈ ਜਿੰਨੀ ਰੱਬ ਦੇ, ਉਹਦਾ ਆਨੰਦ ਵੀ ਓਨਾ, ਉਸ ਦੀ ਪੱਤ ਵੀ ਓਨੀ। ਨਾਨਕ ਏਕ ਕਹਿ ਬਣੰਤੀ ਨਾਮੋ ਗਤ ਪਤ ਪਾਈ। ਫੁੱਲਾਂ ਦੀ ਖਿਮਾ ਜੀ, ਕੱਲ੍ਹ ਦੀ ਇੱਕ ਹੋਰ ਹਾਜ਼ਰੀ ਦਾ ਅਸਰ ਭਰੇਗਾ, ਆਪਣੇ ਸਹਿਯੋਗ ਬਖਸ਼ਣਾ। ਸਰਬੱਤ ਸੰਗਤ ਦਾ, ਸਰਬੱਤ ਦਾ ਧੰਨਵਾਦ। ਫੁੱਲਾਂ ਦੀ ਖਿਮਾ, ਆਖਰੀ ਪੰਕਤੀ ਸਰਵਣ ਕਰੋ, ਸਮਾਪਤੀ ਕਰੀਏ ਜੀ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

ਇਹ ਪਾਵਨ ਸ਼ਬਦ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਹੈ। ਬਾਬਾ ਫਰੀਦ ਜੀ ਨੇ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਯਾਦ ਅੰਦਰ ਗੁਜ਼ਾਰ ਦਿੱਤੀ। ਬਚਪਨ ਗੁਜ਼ਰਿਆ, ਜਵਾਨੀ ਗਈ, ਬੁਢੇਪਾ ਆ ਗਿਆ, ਪਰ ਅਜੇ ਵੀ ਜੁੜੇ ਹਨ ਰੱਬ ਦੀ ਯਾਦ ਅੰਦਰ। ਤੇ ਰੱਬ ਅੱਗੇ ਵਿਛੋੜੇ ਭਰੀ ਪੁਕਾਰ ਬੇਨਤੀ ਕਰ ਰਹੇ ਹਨ, ਹੇ ਵਾਹਿਗੁਰੂ ਪਿਤਾ ਜੀਓ, ਇੱਕ ਵਾਰ ਤੱਕੋ ਤਾਂ ਸਹੀ, ਦੇਖੋ ਤਾਂ ਸਹੀ, ਤੁਹਾਡੇ ਭਗਤ ਨੇ ਆਪ ਜੀਆਂ ਦੀ ਯਾਦ ਅੰਦਰ ਆਪਣਾ ਕੈਸਾ ਹਾਲ ਬਣਾਇਆ ਹੈ ਅਤੇ ਕਿਸ ਹਾਲ ਅੰਦਰ ਰਹਿੰਦਾ ਹੈ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹੇ ਵਿਛਾਵਣ ਲੇਖ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਹੇ ਵਾਹਿਗੁਰੂ ਪਿਤਾ ਜੀਓ, ਮੈਂ ਆਪ ਜੀ ਦੀ ਯਾਦ ਅੰਦਰ ਚਿੰਤਾ ਦਾ ਖਟੋਲਾ ਭਾਵ ਚਿੰਤਾ ਦਾ ਮੰਜਾ ਬਣਾਇਆ ਹੈ ਤੇ ਉਸ ਮੰਜੇ ਅੰਦਰ ਮੈਂ ਵਾਣ ਪਾਇਆ ਹੈ ਦੁੱਖ ਦਾ, ਦਰਦ ਦਾ, ਤੇ ਉੱਪਰ ਬਿਸਤਰਾ ਵਿਛਾਇਆ ਹੈ ਆਪ ਜੀਆਂ ਦੇ ਵਿਛੋੜੇ ਦਾ, ਬਿਰਹੇ ਦਾ। ਚਿੰਤ ਖਟੋਲਾ, ਵਾਣ ਦੁੱਖ ਬਿਰਹੇ ਵਿਛਾਵਣ ਲੇਖ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ

ਜੀ ਨਿਵਾਸੀ ਹੋਈ ਸਤਿਕਾਰਯੋਗ ਸਾਧ ਸੰਗਤ ਜੀ, ਆਲਮਗੀਰ ਨੇ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਨਾਲ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਲਈ ਧਰਤੀ ਬਾਣੀ ਸੰਸਾਰ ਤੇ ਆਈ, ਜਿਸ ਨੇ ਪ੍ਰੇਤਾਂ ਨੂੰ ਦੇਵਤੇ ਬਣਾ ਦਿੱਤਾ। ਬਲਿਹਾਰੀ ਕੋਲੇ ਆਪਣੇ ਦਿਓਹਾਰੀ ਸਾਧਵਾਰ, ਜਨ ਮਾਨਸ ਦੇ ਦੇਵਤੇ ਕੀ ਇਹ ਤਰ ਤਰ੍ਹਾਂ ਲਾਗੀ ਵਾਰ। ਬਾਣੀ ਕੁੱਲਾ ਕਰ ਦਿੰਦੀ ਹੈ, ਬਾਣੀ ਚਾਰਤੀਆਂ ਕੱਟ ਦਿੰਦੀ ਹੈ, ਬਾਣੀ ਲੇਖਾਂ ਦੀ ਲਕੀਰ ਬਦਲ ਦਿੰਦੀ ਹੈ, ਬਾਣੀ ਤਕਦੀਰ ਪਲਟ ਦਿੰਦੀ ਹੈ, ਬਾਣੀ ਪੁੱਠੇ ਲੇਖ ਉੱਟ ਕੇ ਸਿੱਧੇ ਕਰ ਦਿੰਦੀ ਹੈ। ਬਾਣੀ ਕਲਾਮ ਹੈ, ਬਾਣੀ ਇਲਹਾਮ ਹੈ, ਬਾਣੀ ਪੈਗਾਮ ਹੈ, ਬਾਣੀ ਨਾਮ ਹੈ, ਬਾਣੀ ਜਾਮ ਹੈ, ਬਾਣੀ ਉਪਦੇਸ਼ ਹੈ, ਬਾਣੀ ਸੰਦੇਸ਼ ਹੈ, ਬਾਣੀ ਉਦੇਸ਼ ਹੈ, ਬਾਣੀ ਅਰਦਾਸ ਹੈ, ਬਾਣੀ ਮਿਠਾਸ ਹੈ, ਬਾਣੀ ਪ੍ਰਭਾਸ ਹੈ, ਬਾਣੀ ਵਿਸ਼ਵਾਸ ਹੈ, ਬਾਣੀ ਗੀਤ ਹੈ, ਬਾਣੀ ਪ੍ਰੀਤ ਹੈ, ਬਾਣੀ ਸੰਗੀਤ ਹੈ, ਬਾਣੀ ਨੂਰ ਹੈ, ਬਾਣੀ ਸਰੂਰ ਹੈ, ਬਾਣੀ ਹਾਜ਼ਰ ਹਜ਼ੂਰ ਹੈ, ਬਾਣੀ ਗਾਹਰ ਜ਼ਹੂਰ ਹੈ, ਬਾਣੀ ਸਰਬ ਕਲਾ ਭਰਪੂਰ ਹੈ, ਬਾਣੀ ਰੰਗ ਹੈ, ਬਾਣੀ ਤਰੰਗ ਹੈ, ਬਾਣੀ ਜੰਗ ਹੈ, ਬਾਣੀ ਸਤਸੰਗ ਹੈ, ਬਾਣੀ ਰਾਗ ਹੈ, ਬਾਣੀ ਅਨੁਰਾਗ ਹੈ, ਬਾਣੀ ਵੈਰਾਗ ਹੈ, ਬਾਣੀ ਤਿਆਗ ਹੈ, ਬਾਣੀ ਜਾਗ ਹੈ, ਬਾਣੀ ਪਿਆਰ ਹੈ, ਬਾਣੀ ਖੁਮਾਰ ਹੈ, ਬਾਣੀ ਭੰਡਾਰ ਹੈ, ਬਾਣੀ ਵਿਚਾਰ ਹੈ, ਬਾਣੀ ਪਰਵਦਗਾਰ ਹੈ, ਬਾਣੀ ਆਤਮ ਰੰਕਾਰ ਹੈ, ਬਾਣੀ ਤਤ ਹੈ, ਬਾਣੀ ਮਤ ਹੈ, ਬਾਣੀ ਜਪ ਹੈ, ਬਾਣੀ ਸਤ ਹੈ, ਬਾਣੀ ਮਾਂ ਹੈ, ਬਾਣੀ ਬਾਪ ਹੈ, ਬਾਣੀ ਜਪ ਹੈ, ਬਾਣੀ ਜਾਪ ਹੈ, ਬਾਣੀ ਪੁਰਖ ਅਕਾਲ ਹੀ ਆਪ ਹੈ। ਆਲਮਗੀਰੀਆ ਇਹ ਜਿਹਨੇ ਜਾਣੀ ਹੈ, ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਬਾਣੀ ਦੀ ਇਸ ਮਹਿਮਾ ਨੂੰ ਚਰਨ ਸਿੰਘ ਆਲਮਗੀਰੀ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਤੇ ਦਰਸ਼ਨ ਸਿੰਘ ਜੱਫੋਵਾਲ ਇੰਜ ਬਿਆਨ ਕਰਦੇ ਹਨ।

ਬਾਜਾ ਵਾਰਿਆ ਕਰਾਂ ਕੀ ਸਿਫਤ ਤੇਰੀ, ਮਰਦਾ ਜੱਗ ਸਾਰਾ ਤੇਰੀ ਸ਼ਾਨ ਉੱਤੇ, ਗੜੇ ਲੋਹੇ ਦੇ ਤੈਅ ਵਰਾ ਦਿੱਤੇ, ਔਰੰਗਜ਼ੇਬ ਵਰਗੇ ਹੁਕਮਰਾਨ ਉੱਤੇ, ਇਸ ਦੇਸ਼ ਦੀ ਜਾਨ ਵਿੱਚ ਜਾਨ ਪਾਈ, ਦੁੱਖ ਝੱਲ ਕੇ ਆਪਦੀ ਜਾਨ ਉੱਤੇ, ਕਰਜ਼ਾ ਰੱਬ ਦਾ ਚਰਨ ਉਤਾਰ ਕੇ ਤੈਂ ਕਰਜ਼ਾ ਚਾੜ ਦਿੱਤਾ ਹਿੰਦੁਸਤਾਨ ਉੱਤੇ। ਗੁਰੂ ਜੀ ਜਿੱਥੇ ਜਿੱਥੇ ਵੀ ਜਾਂਦੇ ਸਨ, ਹਵਾਵਾਂ ਇਹ ਸ਼ਬਦ ਪੜ੍ਹਦੀਆਂ ਸਨ, ਮਨ ਚਾਓ ਭਇਆ ਪ੍ਰਭ ਆਦਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਆਲਮਗੀਰੋ ਜੋਗਾ ਰਤਨਾ ਮੋਹੀ ਹੇਰਾ, ਰਾਜੋ ਆਣੇ ਕਮਾਲਪੁਰੇ ਸੀਲੋ ਆਣੀ ਹੁੰਦੇ ਹੋਏ ਰਾਏਕੋਟ ਪੁੱਜੇ, ਰਾਏਕੋਟ ਤੋਂ ਲੰਮੇ ਜੱਟਪੁਰੇ, ਇਹ ਦੋਵੇਂ ਪਿੰਡ ਰਾਏ ਕੱਲੇ ਦੇ ਸਨ। ਰਾਏ ਕੱਲੇ ਨੇ ਗੁਰੂ ਜੀ ਦੀ ਵਿਥਿਆ ਸੁਣੀ ਤੇ ਰੋ ਰੋ ਕੇ ਸੱਚੇ ਪਾਤਸ਼ਾਹ ਦੇ ਚਰਨ ਧੋ ਦਿੱਤੇ। ਉਸ ਨੇ ਗੁਰੂ ਜੀ ਨੂੰ ਪੁੱਛਿਆ, ਹਜ਼ੂਰ ਮੇਰੇ ਲੈ ਕੋਈ ਸੇਵਾ ਦੱਸੋ। ਗੁਰੂ ਜੀ ਕਹਿੰਦੇ, ਤੂੰ ਆਪਣੇ ਕਿਸੇ ਭਰੋਸੇਯੋਗ ਵਿਅਕਤੀ ਨੂੰ ਬੁਲਾ, ਉਹ ਮੇਰੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲਿਆਵੇ ਜੋ ਸਰਸਾ ਕਿਨਾਰਿਓਂ ਵਿਛੜ ਕੇ ਸਰਹੰਦ ਵੱਲ ਚਲੇ ਗਏ ਸਨ। ਰਾਏ ਕੱਲੇ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਬੁਲਾਇਆ। ਸਤਿਗੁਰਾਂ ਨੇ ਨੂਰੇ ਮਾਹੀ ਨੂੰ ਤੁਰਨ ਲੱਗੇ ਦੋ ਗੱਲਾਂ ਕਹੀਆਂ, ਇਸ ਤਰ੍ਹਾਂ ਸਰਵਣ ਕਰੋ।

ਵਾਹਿਗਾਹੀ ਨੂਰਾ ਮਾਹੀ ਸਰਹੰਦ ਆਪਣੀ ਭੈਣ ਨੂਰਾ ਪਾਸ ਪੁੱਜਾ। ਉਸਨੇ ਭੈਣ ਨੂਰਾ ਤੋਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ। ਨੂਰਾ ਦੀ ਜ਼ਬਾਨ ਪਥਰਾੜਾ ਗਈ, ਉਸਦਾ ਸਰੀਰ ਬੇਜਨ ਬੁੱਤ ਬਣ ਗਿਆ। ਉਸਨੇ ਆਪਣਾ ਸਾਰਾ ਹੌਸਲਾ ਇਕੱਠਾ ਕਰਕੇ ਕਿਹਾ, ਵੀਰਾ ਮੈਂ ਤੈਨੂੰ ਕਿਵੇਂ ਦੱਸਾਂ ਗੁਰੂ ਦੇ ਲਾਲਾ ਨਾਲ ਕੀ ਬੀਤੀ। ਜ਼ਾਲਮਾਂ ਨੇ ਦੋਵੇਂ ਬੱਚੇ ਨੀਹਾਂ ਵਿੱਚ ਚੜ ਕੇ ਸ਼ਹੀਦ ਕਰ ਦਿੱਤੇ। ਕਲਗੀ ਧਰਦਿਆਂ ਸ਼ੇਰਾਂ ਨੇ ਇਹਨਾਂ ਪਾਪੀਆਂ ਦੀ ਇੱਕ ਵੀ ਨਹੀਂ ਮੰਨੀ। ਸੂਬੇ ਨੇ ਬਥੇਰੇ ਸ਼ਬਦ ਵਾਦ ਵਿਖਾਏ, ਸੂਰਮਿਆਂ ਨੇ ਪੈਰ ਦੀ ਜੁੱਤੀ ਨਾਲ ਠੁਕਰਾ ਦਿੱਤੇ। ਪਾਪੀ ਸੂਬੇ ਦਾ ਜਦੋਂ ਕੋਈ ਚਾਰਾ ਨਾ ਚੱਲਿਆ, ਉਸ ਪਾਪੀ ਨੇ ਕਹਿਰ ਵਰਤਾ ਦਿੱਤਾ। ਜੁਗ ਜੁਗ ਜੀਵੇ ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ ਨਵਾਬ, ਜਿਹਨੇ ਆਹਦਾ ਨਾਰਾ ਮਾਰਿਆ, ਬੇੜਾ ਗਰਕ ਹੋ ਜੇ ਪਾਪੀ ਸੁੱਚਾ ਨੰਦ ਦਾ, ਜਿਸਨੇ ਭਾਨੀ ਮਾਰੀ। ਮਾਤਾ ਜੀ ਦੀ ਪ੍ਰਲੋਕ ਸੁਧਾਰ ਗਏ, ਟੋਡਰ ਮੱਲ ਖੱਤਰੀ ਨੇ ਮੋਹਰਾਂ ਵਿਛਾ ਕੇ ਧਰਤੀ ਮੁੱਲ ਲੈ ਕੇ ਮਾਤਾ ਜੀ ਅਤੇ ਕੋਮਲ ਫੁੱਲਾਂ ਦਾ ਸਤਿਕਾਰ ਕੀਤਾ। ਖੁਦਾ ਉਸਦੇ ਰੁਤਬੇ ਸਦਾ ਬੁਲੰਦ ਰੱਖੇ। ਨਿੱਕੀਆਂ ਜਿੰਦਾਂ ਤਾਂ ਵੱਡੇ ਸਾਕੇ ਕਰ ਗਈਆਂ, ਪਰ ਸਰਹੰਦ ਦਾ ਕੱਖ ਨਹੀਂ ਰਹਿਣਾ। ਸਰਹੰਦ ਵਿੱਚ ਵਰਤੇ ਕਹਿਰ ਦੀ ਕਹਾਣੀ, ਨੂਰਾ ਭੈਣ ਨੇ ਆਪਣੇ ਨੂਰੇ

ਬਸੰਤ ਵਰਦੇ ਕਹਿਰ ਦੀ ਵਿਥਿਆ ਸੁਣ ਕੇ ਪਰਲ ਪਰਲ ਅਥਰੂ ਕੇਰਦਾ ਨੂਰਾ ਮਾਹੀ ਵਾਪਸ ਮੁੜਿਆ। ਨੂਰਾ ਭੈਣ ਤੋਂ ਕਹਿਰ ਦੀ ਗੱਲ ਸੁਣ ਕੇ ਨੂਰੇ ਮਾਹੀ ਨੇ ਹੌਸਲਾ ਢਾ ਦਿੱਤਾ। ਇਸ ਜ਼ੁਲਮ ਦੀ ਮਾਰੀ ਜ਼ਮੀਨ ਉੱਤੇ ਉਹਨੇ ਹੰਝੂਆਂ ਦਾ ਹੜ ਵਗਾ ਦਿੱਤਾ। ਧਾਹਾਂ ਮਾਰਦਾ ਜਾਂਦਾ ਗੁਰਾਂ ਵੱਲ ਨੂੰ ਰੋ ਰੋ ਧਰਤ ਅਸਮਾਨ ਹਿਲਾ ਦਿੱਤਾ। ਆਲਮਗੀਰੀਆ ਕੇਰਾਂ ਤਾਂ ਪਿੱਟ ਪਿੱਟ ਕੇ ਉਹਨੇ ਪੱਥਰਾਂ ਤਾਈ ਪਿਘਲਾ ਦਿੱਤਾ। ਨੂਰੇ ਮਾਹੀ ਦਾ ਰੋਮ ਰੋਮ ਗੁਰੂ ਜੀ ਦੇ ਸ਼ੁਕਰਾਨੇ ਵਿੱਚ ਭਿੱਜ ਗਿਆ। ਉਸਨੇ ਆਪਣੇ ਧੁਰ ਅੰਦਰੋਂ ਆਹ ਭਰ ਕੇ ਕਿਹਾ, ਹੇ ਦਸ਼ਮੇਸ਼ ਪਿਤਾ, ਜੇ ਤੂੰ ਕੁਰਬਾਨੀ ਨਾ ਦਿੰਦਾ ਜ਼ੁਲਮ ਦਾ ਤੂਫਾਨ ਇਸ ਦੇਸ਼ ਨੂੰ ਕੱਖਾਂ ਕਾਨਿਆਂ ਵਾਂਗੂ ਉਡਾ ਕੇ ਲੈ ਜਾਂਦਾ, ਜੇ ਤੂੰ ਆਪਣੇ ਪਰਿਵਾਰ ਦੇ ਮੋਹ ਵਿੱਚ ਫਸ ਜਾਂਦਾ ਭਾਰਤ ਦਾ ਨਾਂ ਨਿਸ਼ਾਨ ਦੁਨੀਆਂ ਦੇ ਨਕਸ਼ੇ ਤੋਂ ਅਲੋਪ ਹੋ ਜਾਂਦਾ, ਇਸ ਮਿੱਟੀ ਦਾ ਕਣ ਕਣ ਤੇਰਾ ਕਰਜ਼ਾਈ ਹੈ। ਜਿਉਂ ਹੀ ਨੂਰਾ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਆ ਤਾਂ ਗੁਰੂ ਜੀ ਦੇ ਚਰਨਾਂ 'ਤੇ ਸਿਰ ਧਰ ਕੇ ਰੱਜ ਕੇ ਰੋਇਆ। ਗੁਰੂ ਜੀ ਨੇ ਧਰਵਾਸਾ ਦਿੱਤਾ, ਨੂਰੇ ਮਾਹੀ, ਜੋ ਕੁਝ ਹੋਣਾ ਹੈ ਸਭ ਵਾਹਿਗੁਰੂ ਦਾ ਭਾਣਾ ਹੈ, ਹੌਸਲੇ ਨਾਲ ਦੱਸ। ਮੇਰੀਆਂ ਨੰਨੀਆਂ ਜਾਨਾਂ ਨੇ ਜ਼ੁਲਮ ਅੱਗੇ ਸਿਰ ਤਾਂ ਨਹੀਂ ਝੁਕਾਇਆ, ਦਾਦੇ ਦੀ ਪੱਗ ਨੂੰ ਦਾਗ ਤਾਂ ਨਹੀਂ ਲਾਇਆ। ਨੂਰਾ ਮਾਹੀ ਰੋ ਰੋ ਕੇ ਇਹ ਦੁੱਖਾਂ ਪਰਿਵਾਰ ਤਾਂ ਸਤਿਗੁਰਾਂ ਨੂੰ ਇਉਂ ਸੁਣਾਉਣ ਲੱਗਿਆ।

ਨਸ਼ਿਆ ਸੁਣਾਉਂਦਾ ਗਿਆ, ਬਾਜਾਂ ਵਾਲਾ ਮਾਹੀ ਸੁਣਦਾ ਗਿਆ, ਨਾਲ ਦੀ ਨਾਲ ਕਿਸੇ ਬੇਪਰਵਾਹੀ ਦੇ ਆਲਮ ਵਿੱਚ ਤੀਰ ਦੀ ਮੁਖੀ ਨਾਲ ਕਾਹੀ ਦੇ ਬੂਟੇ ਦੀਆਂ ਜੜ੍ਹਾਂ ਫਰੋਲੀ ਗਿਆ। ਵਿਥਿਆ ਸਮਾਪਤ ਹੋ ਗਈ, ਕਾਹੀ ਦਾ ਬੂਟਾ ਪੁੱਟਿਆ ਗਿਆ। ਸਤਿਗੁਰਾਂ ਦੀ ਇਹ ਲੀਲਾ ਵੇਖ ਕੇ ਨੂਰੇ ਨੇ ਪੁੱਛ ਹੀ ਲਿਆ, ਸੱਚੇ ਪਾਤਸ਼ਾਹ ਇਹ ਕੀ? ਮੈਂ ਤੁਹਾਨੂੰ ਤੁਹਾਡੇ ਪੁੱਤਾਂ ਦੇ ਵਿਛੋੜੇ ਦੀ ਦੁੱਖਾਂ ਭਰੀ ਵਾਰਤਾ ਸੁਣਾ ਰਿਹਾ ਹਾਂ, ਪਰ ਤੁਸੀਂ ਇਹ ਬੂਟੇ ਦੀਆਂ ਜੜ੍ਹਾਂ ਫਰੋਲੀ ਜਾਂਦੇ ਹੋ। ਮੇਰੀ ਕੁਝ ਸਮਝ ਵਿੱਚ ਨਹੀਂ ਆ ਰਿਹਾ ਕਿ ਤੁਹਾਨੂੰ ਤੁਹਾਡੇ ਪੁੱਤਰਾਂ ਦੀ ਜੁਦਾਈ ਦਾ ਕੋਈ ਦੁੱਖ ਨਹੀਂ? ਤਾਂ ਮੇਰਾ ਦੇ ਸਾਈਂ ਗਰਜ ਕੇ ਬੋਲੇ, ਰਹਿਣਾ ਨਹੀਂ ਕੱਖ ਉਹਨਾਂ ਜ਼ਾਲਮਾਂ ਦਾ ਨੂਰੇ ਮਾਹੀ, ਜਿਨ੍ਹਾਂ ਹੱਥੋਂ ਇੱਜ਼ਤ ਹੈ ਭਾਰਤ ਦੀ ਲੁੱਟੀ ਗਈ। ਸਿੱਖੀ ਦੇ ਮਹਿਲ ਦੀਆਂ ਕੰਧਾਂ ਮਜ਼ਬੂਤ ਹੋਈਆਂ, ਹੱਡੀਆਂ ਦੀ ਬਜਰੀ ਹੈ ਨੀਹਾਂ ਵਿੱਚ ਕੁੱਟੀ ਗਈ, ਇਹਨਾਂ ਦੇ ਕਫਨ ਵਿੱਚ ਕਿੱਲ ਬਣ ਠੁਕੀ ਗਈ, ਸਾਡੇ ਉੱਤੇ ਘੜੀ ਜੋ ਜੋ ਕਹਿਰ ਦੀ ਟੁੱਟੀ ਗਈ। ਤੀਰ ਦੀ ਮੁਖੀ ਦੇ ਨਾਲ ਪੁੱਟਿਆ ਹੈ ਬੂਟਾ ਜਿਹੜਾ, ਨੂਰੇ ਮਾਹੀ ਜੜ ਇਹ ਜੁਲਮਾਂ ਦੀ ਪੁੱਟੀ ਗਈ। ਨੂਰੇ ਮਾਹੀ ਇਹ ਬੂਟਾ ਨਹੀਂ ਪੁੱਟਿਆ, ਜਿਸ ਰਾਜ ਵਿੱਚ ਮਾਸੂਮ ਬੱਚੇ ਨੀਹਾਂ ਵਿੱਚ ਚਿਣੇ ਗਏ, ਉਸ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਵਜ਼ੀਰ ਖਾਨ ਨੇ ਆਪ ਦੀਆਂ ਕਬਰਾਂ ਪੁੱਟ ਲਈਆਂ, ਇਹਨਾਂ ਵਿੱਚ ਇਸ ਪਾਪੀ ਨੂੰ ਦਫ਼ਨ ਕੀਤਾ ਜਾਊਗਾ। ਇਸ ਨੂੰ ਇਹਦੀਆਂ ਫੌਜਾਂ, ਇਹਦੀਆਂ ਤੋਪਾਂ, ਇਹਦੇ ਕਿਲੇ ਬਚਾ ਨਹੀਂ ਸਕਣਗੇ। ਇਸ ਦੇਸ਼ ਦੇ ਵਿਹੜੇ 'ਚ ਆਜ਼ਾਦੀ ਦਾ ਸੂਰਜ ਚੜ੍ਹੇਗਾ, ਜੋ ਜ਼ੁਲਮ ਦੇ ਹਨੇਰੇ ਨੂੰ ਉਡਾ ਕੇ ਲੈ ਜਾਵੇਗਾ। ਸਤਿਗੁਰਾਂ ਨੇ ਨੂਰੇ ਮਾਹੀ ਨੂੰ ਕੁਰਬਾਨੀ ਦਾ ਰਾਜ਼ ਇਉਂ ਸਮਝਾਇਆ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇੰਡੀਅਨ ਮੈਲੋਡੀ ਵੱਲੋਂ ਪੇਸ਼ ਹੈ ਚਰਨ ਸਿੰਘ ਆਲਮਗੀਰ ਵਾਲੇ ਦੇ ਢਾਡੀ 'ਚ ਸਿੱਧੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਪੰਜਾਬ ਦੇ ਮਹਾਨ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ ਨਾਲ ਸ਼ਿੰਗਾਰੀ ਹੋਈ ਕੈਸੇਟ ਚੰਡੀ ਗੋਬਿੰਦ ਸਿੰਘ ਦੀ।

ਕਰਿਓ ਗੁਰੂ ਰੂਪ ਗੁਰੂ ਖਾਲਸਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਉਹ ਮਹਾਨ ਪਵਿੱਤਰ ਧਰਤੀ ਹੈ ਜਿਸ ਨੇ ਉਤਕ੍ਰਿਸ਼ਟ ਰੂਹਾਂ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਸੰਤਾਂ ਮਹਾਤਮਾ ਸੂਰਵੀਰ ਯੋਧਿਆਂ ਅਤੇ ਸ਼ਾਇਰਾਂ ਨੂੰ ਜਨਮ ਦਿੱਤਾ ਜਿੱਥੇ ਰੱਬ ਦੇ ਪਿਆਰਿਆਂ ਨੇ ਆਪਣੇ ਪਵਿੱਤਰ ਉਪਦੇਸ਼ਾਂ ਨਾਲ ਪੰਜਾਬ ਦੀ ਧਰਤੀ ਨੂੰ ਪੂਜਣ ਯੋਗ ਬਣਾਇਆ ਉੱਥੇ ਸੂਰਵੀਰ ਯੋਧਿਆਂ ਨੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਅਤੇ ਇਸ ਦੇ ਸ਼ਾਇਰਾਂ ਨੇ ਇਸ ਧਰਤੀ ਦੇ ਗੁਣਾਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਪਰੋ ਕੇ ਆਪਣੀ ਪਿਆਰੀ ਮਾਤ ਭੂਮੀ ਦੀ ਮਹਾਨ ਸੇਵਾ ਕੀਤੀ ਜਦੋਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰਦੀ ਹੈ ਤਾਂ ਪੰਜਾਬ ਦਾ ਜਿਉਂਦਾ ਜਾਗਦਾ ਸ਼ਹਿਰ ਪ੍ਰੋਫੈਸਰ ਮੋਹਨ ਸਿੰਘ ਅੱਖਾਂ ਅੱਗੇ ਆ ਜਾਂਦਾ ਹੈ ਸ਼ਹਿਰ ਸਮੇਂ ਦਾ ਹਾਨੀ ਹੁੰਦਾ ਹੈ ਸ਼ਹਿਰ ਦਾ ਕੱਦ ਕਾਠ ਲੋਕਾਂ

ਕਵੀ ਦੇ ਸੀਨੇ ਵਿੱਚ ਸਿੱਖੀ ਦਾ ਪਿਆਰ ਘੁੱਟ ਘੁੱਟ ਕੇ ਭਰਿਆ ਪਿਆ ਹੈ। ਸਿੱਖੀ ਦਾ ਬੂਟਾ ਕਵਿਤਾ ਵਿੱਚੋਂ ਸ਼ਰਧਾ ਡੁੱਲ ਡੁੱਲ ਪੈਂਦੀ ਹੈ। ਸਿੱਖੀ ਉਹ ਬੂਟਾ ਹੈ ਜਿਸ ਨੇ ਆਪਣੇ ਸਿਰ ਉੱਤੇ ਕੜਕ ਦੀਆਂ ਧੁੱਪਾਂ ਬਰਦਾਸ਼ਤ ਕੀਤੀਆਂ, ਪਰੰਤੂ ਮਜ਼ਲੂਮਾਂ ਨੂੰ ਜ਼ੁਲਮ ਦੀਆਂ ਤੱਤੀਆਂ ਲੋਹਾਂ ਤੋਂ ਬਚਾ ਲਿਆ। ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਇਸ ਮਹਾਨ ਰਚਨਾ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਵਲੈਤ ਸਿੰਘ ਮੀਓਵਾਲ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਹੇ ਇਉਂ ਬਿਆਨ ਕਰਦੇ ਹਨ।

ਹਰਕਤ ਜ਼ਿੰਦਗੀ ਹੈ, ਖਾਮੋਸ਼ੀ ਮੌਤ ਹੈ। ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਹਨ, ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ, ਸੌ ਮੁਰਦੇ ਭਗਤਾਂ ਕੋਲੋਂ ਇੱਕ ਜਿਉਂਦਾ ਜ਼ਾਲਮ ਚੰਗਾ। ਮੋਤੀ ਤੋਂ ਹੰਝੂ ਮਹਿੰਗੇ, ਲਾਲਾਂ ਤੋਂ ਜੁਗਨੂ ਸੋਹਣੇ, ਸਵਰਗਾਂ ਤੋਂ ਦੋਜ਼ਖ ਚੰਗੇ। ਜਿੱਥੇ ਹੈ ਜੀਵਨ ਦੰਗਾ, ਹੈ ਜੀਵਨ ਦੁੱਖ ਮਿਟਾਉਣਾ ਤੇ ਅੱਗ ਬਗਾਨੀ ਸੜਨਾ, ਮਰਨੇ ਦੀ ਖਾਤਰ ਜੀਣਾ, ਜੀਣੇ ਦੀ ਖਾਤਰ ਮਰਨਾ। ਜੀਵਨ ਹੈ ਲੜਨਾ ਖਹਿਣਾ, ਜੀਵਨ ਹੈ ਢਾਣਾ ਢਹਿਣਾ, ਜੀਵਨ ਹੈ ਤੁਰਦੇ ਰਹਿਣਾ ਤੇ ਕੋਈ ਪੜਾ ਨਾ ਕਰਨਾ। ਇਹ ਗੱਲ ਕੌਮਾਂ ਦੀ ਜ਼ਿੰਦਗੀ ਤੇ ਪੂਰੀ ਟੁੱਕਦੀ ਹੈ। ਜਦੋਂ ਕਿਸੇ ਕੌਮ ਦੀ ਹਰਕਤ ਰੁਕ ਜਾਵੇ, ਉਹ ਕੌਮ ਮੁਰਦਾ ਹੋ ਜਾਂਦੀ ਹੈ। ਜਿਸ ਕੌਮ ਵਿੱਚ ਮੁਸੀਬਤਾਂ ਨਾਲ ਲੋਹਾ ਲੈਣ ਦੀ ਹਿੰਮਤ ਹੋਵੇ, ਉਸ ਕੌਮ ਦਾ ਲੋਹਾ ਸਾਰੀ ਦੁਨੀਆ ਨੂੰ ਮਿਲਣਾ ਪੈਂਦਾ ਹੈ। ਸਾਹਿਬ ਕੌਰ ਦੀ ਵਾਰ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਮਿਸਲਾਂ ਦਾ ਰਾਜ ਸੀ। ਪੰਜਾਬ ਦੇ ਸਿਰ ਉੱਤੇ ਅੰਗਰੇਜ਼ਾਂ, ਅਫਗਾਨਾਂ ਅਤੇ ਮਰਹੱਟਿਆਂ ਦਾ ਖਤਰਾ ਮੂੰਹ ਅੱਡੀ ਖੜਾ ਸੀ। 20 ਤੋਂ ਵੱਧ ਖੁਦ ਮੁਖਤਿਆਰ ਹਾਕਮ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਐਸ਼ ਪ੍ਰਾਸੀ ਦੇ ਹਵਾਲੇ ਕਰਕੇ ਦੇਸ਼ ਨੂੰ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਸੀ। ਇਹ ਰੋਗ ਕਈ ਸਿੱਖ ਸਰਦਾਰਾਂ ਨੂੰ ਵੀ ਚੁੰਬੜ ਗਿਆ। 1793 ਨੂੰ ਮਹਾਰਾਜਾ ਸਹਿਬ ਸਿੰਘ ਨੇ ਪਟਿਆਲੇ ਦੀ ਗੱਦੀ ਸੰਭਾਲੀ, ਪਰੰਤੂ ਅਯਾਸ ਦਰਬਾਰੀਆਂ ਨਾਲ ਰਲ ਕੇ ਆਪਣੇ ਸਿੰਘਾਂ ਵਾਲੇ ਫਰਜ਼ਾਂ ਨੂੰ ਭੁੱਲ ਗਿਆ। ਸਹਿਬ ਸਿੰਘ ਦੀ ਇਸ ਹਾਲਤ ਦਾ ਵਰਣਨ ਕਵੀ ਮੋਹਨ ਸਿੰਘ ਨੇ

ਜਿਸ ਵੇਲੇ ਮੁਸੀਬਤਾਂ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਪੁਰਾਣੀਆਂ ਵਫ਼ਾਦਾਰੀਆਂ ਦੁਸ਼ਮਣੀਆਂ ਵਿੱਚ ਬਦਲ ਜਾਂਦੀਆਂ ਹਨ। ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਅੰਗ ਸਾਗ ਤੇ ਰਿਸ਼ਤੇਦਾਰ ਵੀ ਮੂੰਹ ਦੂਜੇ ਪਾਸੇ ਕਰ ਲੈਂਦੇ ਹਨ। ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਹਨ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ, ਪਰਖੇ ਜਾਂਦੇ ਯਾਰ ਉਦੋਂ ਜਦੋਂ ਬਾਜ਼ੀ ਪੁੱਠੀ ਪੈਂਦੀ, ਵਿੱਚ ਥਲਾਂ ਦੇ ਜਿਸਮ ਸੱਸੀ, ਬੈਠ ਖੁਰੇ ਦੇ ਰੋਈ, ਨੱਸ ਗਿਆ ਕਜਲਾ ਰੁੜ ਪੜ ਜਾਣਾ, ਹੱਥ ਨਾ ਛੱਡਿਆ ਮਹਿੰਦੀ, ਜਿਸ ਵੇਲੇ ਰਾਜਾ ਸਹਿਬ ਸਿੰਘ ਪਟਿਆਲੀਆ ਝੂਠੀ ਐਸ਼ਪ੍ਰਸਤੀ ਵਿੱਚ ਗਲਤਾਨ ਹੋ ਗਿਆ ਤਾਂ ਉਸਦੇ ਦਰਬਾਰੀਆਂ ਨੇ ਉਸਦਾ ਸਾਥ ਦੇਣ ਦੀ ਥਾਂ ਮਨਮਾਨੀਆਂ ਕੀਤੀਆਂ। ਪ੍ਰੋਫੈਸਰ ਮੋਹਨ ਸਿੰਘ ਨੇ ਉਹਨਾਂ ਦਾ ਜੋ ਵਰਣਨ ਕੀਤਾ ਹੈ ਉਸ ਨੂੰ ਚਰਨ ਸਿੰਘ ਆਲਮਗੀਰੀਏ ਦੇ ਢਾਡੀ ਜਥੇ ਤੋਂ ਹੇ ਇੰਜ ਸੁਣੋ।

ਦੁਸ਼ਮਣ ਹਮੇਸ਼ਾ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ। ਜਦੋਂ ਵਿਰੋਧੀ ਕਮਜ਼ੋਰ ਹੋਵੇ ਤਾਂ ਆਪਣਾ ਵਾਰ ਕਰ ਦਿੰਦਾ ਹੈ। ਸਾਹਿਬ ਸਿੰਘ ਤੇ ਹਮਲਾ ਕਰਨ ਲਈ ਮਰਹੱਟੇ ਘਾਤ ਲਾਈ ਬੈਠੇ ਸਨ। ਇੱਕ ਪਾਸੇ ਦਰਬਾਰੀਆਂ ਦੇ ਭੈੜੇ ਇਰਾਦੇ, ਦੂਜੇ ਪਾਸੇ ਮਰਹੱਟਿਆਂ ਦਾ ਡਰ ਰਾਜੇ ਨੂੰ ਵੱਢ ਵੱਢ ਖਾ ਰਿਹਾ ਸੀ। ਰਾਜੇ ਦੀ ਹਾਲਤ ਬਾਗ ਦੇ ਪੰਜੇ ਵਿੱਚ ਫਸੇ ਹੋਏ ਕਬੂਤਰ ਵਰਗੀ ਹੋ ਗਈ। ਇਸ ਨਾਜ਼ੁਕ ਸਮੇਂ ਸਾਹਿਬ ਸਿੰਘ ਨੇ ਆਪਣੀ ਵੱਡੀ ਭੈਣ ਜੋ ਜੈਮਲ ਸਿੰਘ ਦੀ ਰਾਣੀ ਸੀ, ਸਾਹਿਬ ਕੌਰ, ਉਸ ਨੂੰ ਬੁਲਾਇਆ। ਸਾਹਿਬ ਕੌਰ ਦੀਆਂ ਰਗਾਂ ਵਿੱਚ ਸਿੱਖੀ ਦਾ ਖੂਨ ਸੀ। ਆਪਣੇ ਵੀਰ ਦੀ ਮਦਦ ਵਾਸਤੇ ਉਹ ਬਹਾਦਰ ਭੈਣ ਪਟਿਆਲੇ ਪਹੁੰਚੀ। ਉਸਨੇ ਦਰਬਾਰੀਆਂ ਨੂੰ ਐਸੀ ਲਾਹਨਤ ਪਾਈ, ਦਰਬਾਰੀਆਂ ਦੀ ਸੁੱਤੀ ਹੋਈ ਅਣਖ ਜਾਗ ਪਈ। ਉਹ ਵੈਰੀ ਦੇ ਦੰਦ ਖੱਟੇ ਕਰਨ ਲਈ ਤਿਆਰ ਹੋ ਗਏ। ਦੂਜੇ ਪਾਸੇ ਲਕਸ਼ਮੀ ਰਾਓ ਮਰਹੱਟਾ ਅਤੇ ਅੰਟਾ ਰਾਓ ਜਮਨਾ ਪਾਰ ਕਰਕੇ ਹੜ ਦੇ ਪਾਣੀ ਵਾਂਗੂ ਮਾਰੋ ਮਾਰ ਕਰਦੇ ਆ ਰਹੇ ਸਨ। ਜਿਸ ਵੇਲੇ ਅੰਟਾ ਰਾਓ ਨੂੰ ਪਤਾ ਲੱਗਿਆ ਕਿ ਸਾਹਿਬ ਸਿੰਘ ਦੀ ਮਦਦ ਵਾਸਤੇ ਉਹਦੀ ਭੈਣ ਸਾਹਿਬ ਕੌਰ ਪਟਿਆਲੇ ਪਹੁੰਚ ਗਈ ਹੈ, ਤਾਂ ਅੰਟਾ ਰਾਓ ਨੇ ਸਾਹਿਬ ਕੌਰ ਨੂੰ ਇੱਕ ਚਿੱਠੀ ਲਿਖੀ, ਜਿਸ ਦਾ ਵਰਣਨ ਚਰਨ ਸਿੰਘ ਆਲਮਗੀਰ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਵਲੈਤ ਸਿੰਘ ਮੀਓਵਾਲ ਅਤੇ ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਹੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜਿਸ ਵੇਲੇ ਅੰਤਾਰਾ ਉਹਦੀ ਚਿੱਠੀ ਸਾਹਿਬ ਕੌਰ ਨੇ ਪੜ੍ਹੀ ਤਾਂ ਉਸਦੇ ਗੁੱਸੇ ਦੀ ਜਵਾਲਾ ਹੋਰ ਭੜਕ ਉੱਠੀ। ਜਿਸ ਕੌਮ ਦੀ ਬਹਾਦਰੀ ਦੀਆਂ ਧੁੰਮਾਂ ਕਾਬਲ ਕੰਧਾਰ ਤੱਕ ਪਈਆਂ ਹੋਣ, ਉਹਨਾਂ ਦੇ ਡਰ ਤੇ ਖੜੋਤਾ ਵੈਰੀ ਉਹਨਾਂ ਦੀ ਅਣਖ ਨੂੰ ਵੰਗਾਰ ਰਿਹਾ ਹੋਵੇ, ਇੱਕ ਬਹਾਦਰ ਭੈਣ ਕਿਵੇਂ ਬਰਦਾਸ਼ਤ ਕਰ ਸਕਦੀ ਹੈ? ਉਸਨੇ ਸੋਚਿਆ, ਮੈਂ ਪੰਜਾਂ ਦਰਿਆਵਾਂ ਦਾ ਪਾਣੀ ਪੀਤਾ ਹੈ, ਮੈਂ ਗੁਰੂ ਗੋਬਿੰਦ ਸਿੰਘ ਦੀ ਚੰਡੀ ਹਾਂ ਜੋ ਵੈਰੀ ਦੇ ਡੱਕਰੇ ਡੱਕਰੇ ਕਰ ਦੇਵੇਗੀ। ਉਸਨੇ ਅੰਤਾਰਾ ਨੂੰ ਚਿੱਠੀ ਦਾ ਜਵਾਬ ਚਿੱਠੀ ਰਾਹੀਂ ਦੇਣ ਦਾ ਫੈਸਲਾ ਕੀਤਾ। ਉਸਨੇ ਲਿਆ ਤੋੜਾ ਕਾਗਜ਼ ਤੇ ਚੁੱਕੀ ਕਲਮ, ਉਸਨੇ ਭਰਿਆ ਬਾਜਾਂ ਵਾਲੇ ਗੁਰੂ ਦਾ ਧਿਆਨ, ਉਸਨੇ ਕੀਤਾ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਦਾ ਪਾਠ, ਉਹਦੇ ਚਿਹਰੇ ਤੇ ਆਈ ਕਰੋੜਾਂ ਸੂਰਜਾਂ ਦੀ ਲਾਲੀ, ਉਹਦੇ ਸਰੀਰ ਵਿੱਚੋਂ ਨਿਕਲੇ ਗਰ ਦੇ ਚੰਗਿਆਰੇ। ਬਹਾਦਰ ਰਾਣੀ ਨੇ ਅੰਟਾ ਰਾਓ ਨੂੰ ਗੁੱਸੇ ਨਾਲ ਚਿੱਠੀ ਹੇ

ਦੀ ਚਿੱਠੀ ਦਾ ਅੱਖਰ ਅੱਖਰ ਆਂਟਾ ਰਾ ਉਹਨੂੰ ਜ਼ਹਿਰੀਲਾ ਨਾਗ ਬਣ ਕੇ ਡੱਸ ਗਿਆ। ਉਸਨੂੰ ਇਉਂ ਲੱਗਿਆ ਜਿਵੇਂ ਉਹਦੇ ਸਰੀਰ ਵਿੱਚੋਂ ਸਾਰੀ ਹਿੰਮਤ ਉੱਡ ਗਈ ਹੋਵੇ। ਇੱਕ ਭੈਣ ਦੇ ਦਿਲ ਵਿੱਚ ਦੇਸ਼ ਦਾ ਪਿਆਰ ਅਤੇ ਕੌਮੀ ਜੋਸ਼ ਦੇਖ ਕੇ ਵੈਰੀ ਦਾ ਸਿਰ ਝੁੱਕ ਗਿਆ। ਦੂਜੇ ਪਾਸੇ ਖਾਲਸੇ ਨੇ ਵੈਰੀ ਨੂੰ ਲੋਹੇ ਦੇ ਚਣੇ ਚਵਾਉਣ ਦਾ ਫੈਸਲਾ ਕਰ ਲਿਆ। ਤੱਕ ਰਾਣੀ ਦਾ ਹੌਸਲਾ ਤੇ ਹੱਲਾ ਸ਼ੇਰੀ, ਹੋਰ ਕਈ ਸਰਦਾਰਾਂ ਦੀ ਵੱਧ ਗਈ ਦਲੇਰੀ। ਉਹ ਘੱਟ ਵਹੀਰਾਂ ਆ ਗਿਆ ਜੋ ਚੜੇ ਹਨੇਰੀ, ਉਹ ਵਧੇ ਵੱਲ ਮਰਹੱਤਿਆ ਝਬਲਾਈ ਨਾ ਦੇਰੀ, ਤੇ ਮਰਦਨਪੁਰ ਤੇ ਹੋਈਆਂ ਦੋ ਫੌਜਾਂ ਢੇਰੀ। ਸਿੰਘ ਥੋੜੇ ਸਨ, ਵੈਰੀ ਬਹੁਤੇ ਸਨ, ਇੱਕ ਇੱਕ ਸਿੰਘ ਨੂੰ ਬਾਰਾਂ ਬਾਰਾਂ ਟੁੱਟ ਕੇ ਪੈ ਗਏ। ਕੁਝ ਦੇਰ ਤਾਂ ਸਿੰਘ ਬਹਾਦਰੀ ਨਾਲ ਲੜੇ, ਪਰੰਤੂ ਜਦੋਂ ਵੈਰੀ ਦਾ ਟਿੱਡੀ ਦਲ ਹਾਵੀ ਹੋ ਗਿਆ ਤਾਂ ਬਹਾਦਰ ਸਾਹਿਬ ਕੌਰ ਨੇ ਆਪਣੇ ਵੀਰਾਂ ਨੂੰ ਵੱਡਿਆਂ ਵਡੇਰਿਆਂ ਦਾ ਵਾਸਤਾ ਪਾ ਕੇ ਇਹੋ ਹੌਸਲਾ ਦਿੱਤਾ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।